ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਅੱਜ ਦਿਨ ਸ਼ੁੱਕਰਵਾਰ ਸ਼ਕ ਸੰਵਤ 1948 ਦੇ ਭਾਦੋ ਮਹੀਨੇ ਦੀ 13 ਤਰੀਕ ਤੇ ਈਸਵੀ ਸੰਨ 2026 ਦੇ ਸਤੰਬਰ ਮਹੀਨੇ ਦੀ 4 ਤਰੀਕ ਏ। ਇਸ ਵੇਲੇ 5:58 ਅਤੇ 32 ਸਕਿੰਟ ਹੋਏ ਨੇ। ਹੁਣ ਸਾਡੀ ਅੱਜ ਦੀ ਪ੍ਰਸਾਰਣ ਸਭਾ ਸ਼ੁਰੂ ਹੁੰਦੀ ਏ। ਇਸ ਸਭਾ ਵਿੱਚ ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਏ।

ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਦੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 5:59 ਅਤੇ 22 ਸਕਿੰਟ ਦਾ। ਠੀਕ 6 ਵਜੇ ਰਿਲੇਅ ਕਰਾਂਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ, 6:05 ਤੇ ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ।

0: August gave nod for referring the Foreign Contribution Regulation Amendment Bill 2026 to the Joint Parliamentary Committee for further scrutiny. The bill aims to further amend the Foreign Contribution Regulation Act 2010. The objective of the bill is to make the use of foreign contributions more transparent and accountable. India has sent two more aircraft with relief material to Nepal to support ongoing relief and rescue efforts in flood-affected areas. External Affairs Ministry said both C-130J aircraft carrying 21.5 tons of humanitarian assistance landed in Kathmandu. The relief material was handed over to Minister for Science, Technology and Innovation Mahabir Pun. The Ministry of Home Affairs will make available services of Central Forensic Science Laboratories, State Forensic Science Laboratories and Laboratories of the National Forensic Sciences University for DNA profiling of first-degree biological relatives of missing persons from India following the flash flood in Nepal. Ministry of External Affairs said first-degree biological relatives residing in India may have their biological samples collected and DNA profiles prepared at certain facilities. As advised by the Nepal Police, autosomal STR DNA profiling may be undertaken for the purpose of identification subject to the technical requirements communicated by the Nepali authorities. The helpline number in this regard is +977 9841 616095. The DNA profiles, along with the preliminary information required by the Nepali authorities, may be sent to email to dnacodis@nepalpolice.gov.np for comparison with DNA profiles obtained from unidentified mortal remains. Festival of Janmashtami, which marks the birth of Lord Krishna, is being celebrated across the country today. Devotees throng to the temples to offer prayers to Lord Krishna. Mathura and Vrindavan in Uttar Pradesh is fully geared to celebrate the birth of Lord Krishna. Thousands of temples, including Banke Bihari Temple, Prem Mandir, ISKCON Temple and Shri Krishna Janmabhoomi Temple, have been tastefully decorated in Mathura, the birthplace of Lord Krishna. In women's cricket, India stormed into semi-final of 2020 Asia Cup, defeating Hong Kong by 137 runs in their second Group A match in Dubai last night. And that is the end of this news bulletin.
1: ਹੁਣ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਐਨ 101.1 ਮੈਗਾਹਰਟਸ ਦੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 6:10 ਅਤੇ 22 ਸਕਿੰਟ ਦਾ। ਤੇ ਆਓ ਹੁਣ ਤੁਹਾਨੂੰ ਜਾਣਕਾਰੀ ਦੇ ਦਈਏ ਅੱਜ ਪ੍ਰਸਾਰਿਤ ਅਤੇ ਰਿਲੇ ਹੋਣ ਵਾਲੇ ਪ੍ਰੋਗਰਾਮਾਂ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ। ਹੁਣ ਤੋਂ ਥੋੜੀ ਹੀ ਦੇਰ ਬਾਅਦ ਯਾਨੀ ਕਿ ਠੀਕ 6:15 ਤੇ ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ। 7 ਵਜੇ ਦਾ ਸਮਾਂ ਹੋਵੇਗਾ ਪ੍ਰੋਗਰਾਮ ਸੱਜਰੀ ਸਵੇਰ ਦਾ। ਪ੍ਰੋਗਰਾਮ ਤਹਿਤ ਅੱਜ ਹੋਵੇਗਾ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੇ, ਜੋ ਕਿ ਆਧਾਰਿਤ ਹੋਵੇਗਾ ਅਦਾਕਾਰਾ ਕ੍ਰਿਸ਼ਮਾ ਕਪੂਰ ਤੇ। ਪ੍ਰੋਗਰਾਮ ਦੇ ਵਾਚਕ ਹੋਣਗੇ ਸੀਮਾ ਮਹਿਰਾ। 8 ਵਜੇ ਰਿਲੇ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ, 8:15 ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮਾਰਨਿੰਗ ਨਿਊਜ਼ ਆਕਾਸ਼ਵਾਣੀ ਦਿੱਲੀ ਤੋਂ, 8:30 ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ, 8:40 ਤੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਮਹਿਕ ਪੰਜਾਬ ਦੀ। ਅੱਜ ਦਾ ਪ੍ਰੋਗਰਾਮ ਆਧਾਰਿਤ ਹੋਵੇਗਾ ਪ੍ਰਦੇਸ਼ਿਕ ਸੰਗੀਤ ਤੇ। 9 ਵਜੇ ਤੋਂ 10 ਵਜੇ ਤੱਕ ਰਿਲੇ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ 9 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਤਰਲੋਕ ਤੇ 9:30 ਪ੍ਰੋਗਰਾਮ ਆਜ ਕੇ ਫਨਕਾਰ। ਸਦਾਬਹਾਰ ਪੰਜਾਬੀ ਗੀਤਾਂ ਤੇ ਆਧਾਰਿਤ ਪ੍ਰੋਗਰਾਮ ਗੀਤ ਪਟਾਰਾ ਲੈ ਕੇ ਹਾਜ਼ਰ ਹੋਵਾਂਗੇ ਸਵੇਰੇ 10 ਵਜੇ। 11:00 ਰਿਲੇ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। 11:05 ਤੋਂ ਲੈ ਕੇ 12 ਵਜੇ ਤੱਕ ਰਿਲੇ ਕਰਾਂਗੇ ਆਕਾਸ਼ਵਾਣੀ ਰੇਨਬੋ ਦਿੱਲੀ ਦੇ ਪ੍ਰਸਾਰਣ। 12:00 ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, 12:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਦਾ। ਅੱਜ ਦੇ ਪ੍ਰੋਗਰਾਮ ਦਾ ਸੰਚਾਲਨ ਕਰਨਗੇ ਅਮਰ।

ਜੀਤ ਕੌਰ। ਦੁਪਹਿਰ 12:30 ਵਜੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਘਰ ਪਰਿਵਾਰ। ਪ੍ਰੋਗਰਾਮ ਤਹਿਤ ਅੱਜ ਤੁਸੀਂ ਸੁਣੋਗੇ ਜਨਮਅਸ਼ਟਮੀ ਤੇ ਆਧਾਰਿਤ ਵਿਸ਼ੇਸ਼ ਪ੍ਰੋਗਰਾਮ। 1:10 ਤੇ ਰਿਲੇਅ ਕਰਾਂਗੇ ਪ੍ਰਦੇਸ਼ੀ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। ਦੁਪਹਿਰ 1:15 ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ, ਤੇ ਇਹ ਪ੍ਰੋਗਰਾਮ ਲਾਈਵ ਫੋਨ ਇਨ ਹੋਵੇਗਾ। ਦੁਪਹਿਰ 2:00 ਰਿਲੇਅ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ, 2:15 ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਪ੍ਰੋਗਰਾਮ ਸੁਰੇਲੀ ਦੁਪਹਿਰ ਲੈ ਕੇ ਹਾਜ਼ਰ ਹੋਵਾਂਗੇ ਦੁਪਹਿਰ 2:30। ਅੱਜ ਦਾ ਪ੍ਰੋਗਰਾਮ ਆਧਾਰਿਤ ਹੋਵੇਗਾ ਸਾਡੇ ਸਰੋਤਿਆਂ ਦੁਆਰਾ ਭੇਜੇ ਗਏ ਖਤਾਂ ਅਤੇ ਵਟਸਐਪ ਮੈਸੇਜਿਸ ਤੇ। ਸ਼ਾਮ 3:00 ਤੋਂ 5:00 ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ 3:00 ਹੋਵੇਗਾ ਪ੍ਰੋਗਰਾਮ ਸਖੀ ਸਹੇਲੀ ਤੇ 4:00 ਪ੍ਰੋਗਰਾਮ ਹੈਲੋ ਫਰਮਾਇਸ਼। ਸ਼ਾਮ 5:00 ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ। ਅੱਜ ਦੇ ਪ੍ਰੋਗਰਾਮ ਦਾ ਸੰਚਾਲਨ ਕਰਨਗੇ ਗੁਰਦੀਪ ਕੌਰ ਅਤੇ ਬਲਜੀਤ ਸ਼ਰਮਾ। ਪ੍ਰੋਗਰਾਮ ਤਹਿਤ ਸਿਲਸਿਲਾ ਹੋਵੇਗਾ ਪਿੰਡਾਂ ਵਾਲੇ, ਵਿਸ਼ਾ ਹੋਵੇਗਾ ਜਿੱਤ ਦਾ ਭਰੋਸਾ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਸਤਪਾਲ ਬਰਾੜ। 5:30 ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਗੱਲਾਂ ਚੋ ਗੱਲ ਦੇ ਤਹਿਤ ਸਿਲਸਿਲਾ ਸਰੋਤਾ ਮੰਚ। ਅੱਜ ਦੇ ਪ੍ਰੋਗਰਾਮ ਦਾ ਸੰਚਾਲਨ ਕਰਨਗੇ ਮਨਦੀਪ ਰਜੌਰਾ ਤੇ ਵਿਜੇ ਲਕਸ਼ਮੀ। ਨੌਜਵਾਨ ਸਰੋਤੇ ਲਈ 6:20 ਤੇ ਰਿਲੇਅ ਕਰਾਂਗੇ ਪ੍ਰਦੇਸ਼ੀ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ, ਤੇ ਨੌਜਵਾਨ ਸਰੋਤਿਆਂ ਲਈ ਪ੍ਰੋਗਰਾਮ ਯੁਵਾਣੀ ਲੈ ਕੇ ਹਾਜ਼ਰ ਹੋਵਾਂਗੇ ਸ਼ਾਮ 6:30। ਅੱਜ ਦੇ ਪ੍ਰੋਗਰਾਮ ਦਾ ਸੰਚਾਲਨ ਕਰਨਗੇ ਨੂਰਦੀਪ ਕੌਰ। ਤੁਹਾਡੀਆਂ ਫੋਨ ਕਾਲਸ ਦੇ ਆਧਾਰਿਤ ਪ੍ਰੋਗਰਾਮ ਸ਼ਾਮ ਸੁਹਾਣੀ ਲੈ ਕੇ ਹਾਜ਼ਰ ਹੋਵਾਂਗੇ ਸ਼ਾਮ 7:00। 7:30 ਰਿਲੇਅ ਕਰਾਂਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। 7:40 ਤੇ ਫਿਰ ਤੋਂ ਤੁਸੀਂ ਆਨੰਦ ਮਾਣ ਸਕਦੇ ਹੋ ਪ੍ਰੋਗਰਾਮ ਸ਼ਾਮ ਸੁਹਾਣੀ ਦਾ। 8:00 ਤੁਸੀਂ ਸੁਣੋਗੇ NCERT ਵੱਲੋਂ ਪ੍ਰਾਯੋਜਿਤ ਪ੍ਰੋਗਰਾਮ ਉਮੰਗ। ਅੱਜ ਤੁਸੀਂ ਇਸਦਾ ਐਪੀਸੋਡ 1365 ਸੁਣੋਗੇ। 8:30 ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ, ਜੋ ਕਿ ਸਾਡੇ ਸਰੋਤਿਆਂ ਦੁਆਰਾ ਭੇਜੇ ਗਏ ਖਤਾਂ ਅਤੇ ਵਟਸਐਪ ਮੈਸੇਜਿਸ ਤੇ ਆਧਾਰਿਤ ਹੋਵੇਗਾ। 8:45 ਤੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ, 9:00 ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਰਾਤ 9:15 ਤੋਂ 11:00 ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਤੇ 11:00 ਸਾਡੀ ਅੱਜ ਦੀ ਪ੍ਰਸਾਰਣ ਸਭਾ ਦੀ ਹੋਵੇਗੀ ਸਮਾਪਤੀ। ਇਹ ਸੀ ਜਾਣਕਾਰੀ ਅੱਜ ਪ੍ਰਸਾਰਿਤ ਅਤੇ ਰਿਲੇਅ ਹੋਣ ਵਾਲੇ ਪ੍ਰੋਗਰਾਮਾਂ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ। ਆਕਾਸ਼ਵਾਣੀ FM ਬਠਿੰਡਾ, FM 101.1 ਮੈਗਾਹਰਟਜ਼ ਤੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 6:15 ਅਤੇ 15 ਸਕਿੰਟ ਦਾ। ਹੁਣ ਵੇਲਾ ਇਹ ਪ੍ਰੋਗਰਾਮ ਅੰਮ੍ਰਿਤ ਵੇਲਾ ਦਾ। ਸ਼ਬਦ ਸਰਵਣ ਕਰਦੇ ਹਾਂ ਸੰਤ ਅਨੂਪ ਸਿੰਘ ਰਾਗੀ ਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਗਾਇਨ ਕੀਤਾ ਹੋਇਆ

ਹੁਣੇ ਤੁਸੀਂ ਸ਼ਬਦ ਸਰਵਣ ਕਰ ਰਹੇ ਸੀ ਭਾਈ ਜਸਵੀਰ ਸਿੰਘ ਰਾਗੀ ਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਗਾਇਨ ਕੀਤਾ ਹੋਇਆ ਤੇ ਆਓ ਹੁਣ ਸਰਵਣ ਕਰਦੇ ਹਾਂ ਸ਼ਬਦ ਗਾਇਨ ਕਰ ਰਹੇ ਨੇ ਭਾਈ ਜੁਗਿੰਦਰ ਸਿੰਘ ਰਿਆੜ ਤੇ ਉਹਨਾਂ ਦਾ ਰਾਗੀ ਜਥਾ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਭਗਤੀ ਰਚਨਾ ਸੋਨੂ ਨਿਗਮ ਅਤੇ ਸਾਥੀਆਂ ਦੀਆਂ ਆਵਾਜ਼ਾਂ ਦੇ ਵਿੱਚ। ਤੇ ਆਓ ਹੁਣ ਸਰਵਣ ਕਰਦੇ ਹਾਂ ਭਗਤੀ ਰਚਨਾ ਜਿਸ ਨੂੰ ਆਵਾਜ਼ ਦਿੱਤੀ ਹੈ ਅਨੂਪ ਜਲੋਟਾ ਨੇ।

ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਐਨ 101.1 ਮੈਗਾਹਰਟਸ ਦੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਠੀਕ 7 ਵਜੇ ਦਾ ਤੇ ਹੁਣ ਵੇਲਾ ਹੈ ਪ੍ਰੋਗਰਾਮ ਸੱਜਰੀ ਸਵੇਰ ਦਾ।

ਤੇ ਜੀ ਗੱਲ ਕਰਦੇ ਹਾਂ ਅੱਜ ਦੇ ਵਿਚਾਰ ਬਾਰੇ। ਕਹਿੰਦੇ ਨੇ ਕਿ ਕਿਸਮਤ ਤੁਹਾਡੇ ਹੱਥ ਵਿੱਚ ਨਹੀਂ ਹੈ, ਕਿਸਮਤ ਤੁਹਾਡੇ ਹੱਥ ਵਿੱਚ ਨਹੀਂ ਹੈ, ਪਰ ਤੁਹਾਡੇ ਫੈਸਲੇ ਜਿਹੜੇ ਨੇ ਉਹ ਤੁਹਾਡੇ ਹੱਥ ਵਿੱਚ ਨੇ। ਤੇ ਜਿਹੜੀ ਤੁਹਾਡੀ ਕਿਸਮਤ ਹੈ ਨਾ, ਤੁਹਾਡੇ ਫੈਸਲੇ ਨਹੀਂ ਬਦਲ ਸਕਦੀ। ਤੁਹਾਡੀ ਕਿਸਮਤ ਤੁਹਾਡੇ ਫੈਸਲੇ ਨਹੀਂ ਬਦਲ ਸਕਦੀ, ਪਰ ਜਿਹੜੇ ਤੁਹਾਡੇ ਫੈਸਲੇ ਨੇ ਉਹ ਤੁਹਾਡੀ ਕਿਸਮਤ ਨੂੰ ਜ਼ਰੂਰ ਬਦਲ ਸਕਦੇ ਨੇ। ਜੀ ਬਿਲਕੁਲ, ਜਿਹੜੀ ਸਾਡੀ ਕਿਸਮਤ ਹੈ ਨਾ ਉਹ ਸਾਡੇ ਹੱਥ ਵਿੱਚ ਨਹੀਂ ਹੁੰਦੀ, ਪਰ ਜੇਕਰ ਅਸੀਂ ਚਾਹੀਏ ਤਾਂ ਅਸੀਂ ਆਪਣੇ ਜਿਹੜੇ ਫੈਸਲੇ ਆ ਉਹਨਾਂ ਦੇ ਨਾਲ ਆਪਣੀ ਕਿਸਮਤ ਜ਼ਰੂਰ ਬਦਲ ਸਕਦੇ ਹਾਂ। ਕਿਉਂਕਿ ਸਾਡਾ ਜਿਹੜਾ ਇੱਕ ਫੈਸਲਾ ਅਸੀਂ ਲੈਂਦੇ ਹਾਂ ਆਪਣੀ ਜ਼ਿੰਦਗੀ ਦੇ ਵਿੱਚ, ਉਹ ਸਾਡੀ ਪੂਰੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੰਦਾ। ਸੋ ਅੱਜ ਤੋਂ ਹੀ ਜੇ ਆਪਾਂ ਕੋਸ਼ਿਸ਼ ਕਰੀਏ, ਚੰਗੇ ਚੰਗੇ ਵਿਚਾਰ ਆਪਣੇ ਮਨ ਦੇ ਵਿੱਚ ਲੈ ਕੇ ਆਈਏ ਅਤੇ ਟੀਚਾ ਰੱਖੀਏ ਕਿ ਅਸੀਂ ਇਹ ਮੰਜ਼ਿਲ ਨੂੰ ਹਾਸਿਲ ਕਰਨਾ, ਤਾਂ ਸਾਨੂੰ ਉਹ ਜਿਹੜੀ ਮੰਜ਼ਿਲ ਹੈ ਜ਼ਰੂਰ ਮਿਲੇਗੀ।

ਸਰੋਤਿਓ ਵਾਚਕ ਸੰਪਾਦਨ ਤੇ ਨਿਰਮਾਤਾ ਨਿਰਦੇਸ਼ਕ ਹੋਣਗੇ ਗੁਰਦੀਪ ਗਿੱਲ ਤੇ ਬਲਜੀਤ ਸ਼ਰਮਾ। ਦੋਸਤੋ, ਇੱਕ ਨਵੀਂ ਆਸ, ਨਵੀਂ ਮਿਹਨਤ, ਨਵੀਂ ਉਮੀਦ ਦੇ ਨਾਲ ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਤੇ ਗੁਰਦੀਪ ਗਿੱਲ, ਇੱਕ ਨਵਾਂ ਵਿਸ਼ਾ ਆਪ ਜੀ ਨੂੰ ਇਸ ਵਿਸ਼ੇ ਨੂੰ ਸੁਣ ਕੇ ਸਿੱਖਣ ਨੂੰ ਮਿਲੇਗਾ। ਨੋਟ ਕਰ ਲਓ, ਵਿਸ਼ਾ ਸਾਡਾ ਰਹੇਗਾ ਜਿੱਤ ਦਾ ਭਰੋਸਾ ਭਾਗ ਪਹਿਲਾ, ਮਿਤੀ 4 ਸਪਟੈਂਬਰ 2026, ਦਿਨ ਸ਼ੁੱਕਰਵਾਰ, ਪ੍ਰਸਾਰਣ ਸਮਾਂ ਰਹੇਗਾ ਸ਼ਾਮ 5 ਵਜੇ।

जी श्रोतियों, प्रोग्राम चल रहा सर्जरी स्वेयर स्टूडियो की घड़ी ते समा हो चुके है जी 7:09 ते 2 सेकंड दा, ते मैं सुखदीप कौर बनी हुई हां तुहाडे नाल प्रोग्राम सर्जरी स्वेयर दे तहत। आओ हुण सांझियां करदे हां अज दे दिन दीआं कुछ खास घटनावां बारे। सब तो पहला तां सारे ही श्रोतियां नूं अज दे दिन यानी कि कृष्ण जन्माष्टमी दीआं बहुत बहुत मुबारकां। ਅਤੇ ਅੱਜ ਦੇ ਦਿਨ 1888 ਦੇ ਵਿੱਚ ਮਹਾਤਮਾ ਗਾਂਧੀ ਜੀ ਨੇ ਉੱਚ ਸਿੱਖਿਆ ਕਾਨੂੰਨ ਦੀ ਪੜ੍ਹਾਈ ਲਈ ਲੰਡਨ ਦੇ ਲਈ ਆਪਣੀ ਜਿਹੜੀ ਸਮੁੰਦਰੀ ਯਾਤਰਾ ਉਹ ਸ਼ੁਰੂ ਕੀਤੀ ਸੀ। ਅਤੇ ਅੱਜ ਦੇ ਦਿਨ ਹੀ 1888 ਦੇ ਵਿੱਚ ਜਾਰਜ ਈਸਟਮੈਨ ਨੇ ਕੋਡੈਕ ਟ੍ਰੇਡਮਾਰਕ ਰਜਿਸਟਰ ਕਰਵਾਇਆ ਅਤੇ ਪਹਿਲੇ ਰੋਲ ਫਿਲਮ ਕੈਮਰੇ ਦਾ ਪੇਟੈਂਟ ਕਰਵਾਇਆ ਸੀ। ਅੱਜ ਦੇ ਹੀ ਦਿਨ 1998 ਦੇ ਵਿੱਚ ਸਟੈਨਫੋਰਡ ਯੂਨੀਵਰਸਿਟੀ ਦੇ ਦੋ ਵਿਦਿਆਰਥੀਆਂ ਲੈਰੀ ਪੇਜ ਅਤੇ ਸਰਗੇਈ ਬ੍ਰਿਨ ਨੇ ਰਸਮੀ ਤੌਰ 'ਤੇ ਗੂਗਲ ਦੀ ਸਥਾਪਨਾ ਕੀਤੀ ਸੀ। ਅਤੇ

1946 ਦੇ ਵਿੱਚ ਭਾਰਤ ਵਿੱਚ ਅੰਤਰਿਮ ਸਰਕਾਰ ਦਾ ਗਠਨ ਅੱਜ ਦੇ ਦਿਨ ਕੀਤਾ ਗਿਆ ਸੀ। ਤੇ ਜੇਕਰ ਗੱਲ ਕਰੀਏ ਅੱਜ ਦੇ ਦਿਨ ਜਨਮੀਆਂ ਸ਼ਖਸੀਅਤਾਂ ਦੀ, ਤਾਂ ਅੱਜ ਦੇ ਦਿਨ ਜਿਨ੍ਹਾਂ ਦਾ ਵੀ ਜਨਮ ਦਿਨ ਹੈ, ਸਭ ਤੋਂ ਪਹਿਲਾਂ ਤਾਂ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ। ਅਤੇ ਜੇਕਰ ਗੱਲ ਕਰੀਏ ਅੱਜ ਦੇ ਦਿਨ ਭਾਰਤ ਦੇ ਮਹਾਨ ਸੁਤੰਤਰਤਾ ਸੰਗਰਾਮੀ, ਅਰਥ ਸ਼ਾਸਤਰੀ ਅਤੇ ਗ੍ਰੈਂਡ ਓਲਡ ਮੈਨ ਆਫ ਇੰਡੀਆ ਵਜੋਂ ਜਾਣੇ ਜਾਂਦੇ ਦਾਦਾ ਭਾਈ ਨਾਰੋਜੀ ਦਾ ਜਨਮ 4 ਸਤੰਬਰ 1825 ਨੂੰ ਹੋਇਆ ਸੀ। ਅਤੇ ਮਸ਼ਹੂਰ ਭਾਰਤੀ ਫਿਲਮ ਅਦਾਕਾਰ ਰਿਸ਼ੀ ਕਪੂਰ ਦਾ ਜਨਮ ਵੀ ਅੱਜ ਦੇ ਦਿਨ ਹੋਇਆ ਸੀ। ਤੇ ਰਾਸ਼ਟਰੀ ਪੋਸ਼ਣ ਹਫ਼ਤਾ ਯਾਨੀ ਕਿ ਨੈਸ਼ਨਲ ਨਿਊਟ੍ਰੀਸ਼ਨ ਵੀਕ ਭਾਰਤ ਵਿੱਚ 1 ਸਤੰਬਰ ਤੋਂ 7 ਸਤੰਬਰ ਤੱਕ ਜਿਹੜਾ ਰਾਸ਼ਟਰੀ ਪੋਸ਼ਣ ਹਫ਼ਤਾ ਮਨਾਇਆ ਜਾਂਦਾ ਹੈ। ਤੇ ਥੋੜ੍ਹੀ ਜਿਹੀ ਗੱਲ ਇਸ ਬਾਰੇ ਆਪਾਂ ਕਰਾਂਗੇ ਕਿਉਂਕਿ ਜੇਕਰ ਸਹੀ ਪੋਸ਼ਣ ਹੈ ਤਾਂ ਦੇਸ਼ ਰੋਸ਼ਨ ਹੈ, ਇਹ ਅਕਸਰ ਹੀ ਕਿਹਾ ਜਾਂਦਾ ਹੈ। ਸਿਹਤਮੰਦ ਸਰੀਰ ਵਿੱਚ ਹੀ ਸਿਹਤਮੰਦ ਦਿਮਾਗ ਦਾ ਨਿਵਾਸ ਹੁੰਦਾ, ਕਿਉਂਕਿ ਅੱਜ ਕੱਲ੍ਹ ਅਸੀਂ ਦੇਖ ਰਹੇ ਹਾਂ ਕਿ ਬੱਚੇ ਜਿਹੜੇ ਹੈ ਪੌਸ਼ਟਿਕ ਖਾਣਾ ਨਾ ਖਾ ਕੇ ਬਾਹਰ ਦਾ ਖਾਣਾ ਜਿਹੜਾ ਖਾ ਕੇ ਜ਼ਿਆਦਾ ਖੁਸ਼ ਨੇ, ਜਿਸ ਨਾਲ ਕਈ ਬੱਚੇ ਜਿਹੜੇ ਹੈ ਉਹ ਕੁਪੋਸ਼ਣ ਦਾ ਸ਼ਿਕਾਰ ਹੁੰਦੇ ਨੇ। ਕਿਉਂਕਿ ਕਈ ਵਾਰੀ ਅਸੀਂ ਅਕਸਰ ਹੀ ਸੋਚਦੇ ਹਾਂ ਹੈ ਨਾ ਕਿ ਜੇ ਬੱਚਾ ਘਰ ਦਾ ਖਾਣਾ ਨਹੀਂ ਖਾ ਰਿਹਾ ਤਾਂ ਕੋਈ ਗੱਲ ਨਹੀਂ, ਜੋ ਖਾਂਦਾ ਉਹਨੂੰ ਖਾਣ ਦਿਓ, ਉਹਦਾ ਢਿੱਡ ਭਰਨ ਦਿਓ। ਪਰ ਨਹੀਂ, ਢਿੱਡ ਭਰਨਾ ਅਤੇ ਵਧੀਆ ਖਾਣਾ ਖਾਣਾ ਇਹਨਾਂ ਗੱਲਾਂ ਦੇ ਵਿੱਚ ਬਹੁਤ ਫਰਕ ਹੈਗਾ। ਤਾਂ ਕਿਉਂਕਿ ਬਾਹਰਲੀਆਂ ਚੀਜ਼ਾਂ ਦੇ ਵਿੱਚ ਸਿਰਫ ਕੈਲਰੀ ਹੁੰਦੀ ਹੈ, ਜਿਹੜੀ ਤਾਕਤ ਨਹੀਂ ਹੁੰਦੀ, ਅਤੇ ਬੱਚਿਆਂ ਦੇ ਵਿਕਾਸ ਲਈ ਵਿਟਾਮਿਨ, ਪ੍ਰੋਟੀਨ, ਕੈਲਸ਼ੀਅਮ ਅਤੇ ਆਇਰਨ ਬਹੁਤ ਜ਼ਰੂਰੀ ਨੇ। ਅਤੇ ਆਪਾਂ ਆਪਣੇ ਬੱਚਿਆਂ ਨੂੰ ਸਹੀ ਪੋਸ਼ਣ ਕਿਵੇਂ ਦੇ ਸਕਦੇ ਹਾਂ ਅਤੇ ਕਿਵੇਂ ਅਸੀਂ ਆਪਣੇ ਬੱਚਿਆਂ ਨੂੰ ਤੰਦਰੁਸਤ ਰੱਖ ਸਕਦੇ ਹਾਂ, ਤਾਂ ਜੀ ਰੰਗ ਬਿਰੰਗੀਆਂ ਸਬਜ਼ੀਆਂ ਅਤੇ ਫਲ ਖਵਾ ਕੇ, ਜਿੰਨਾ ਹੋ ਸਕੇ ਸਾਨੂੰ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਫਲ ਅਤੇ ਸਬਜ਼ੀਆਂ ਦੇਣੇ ਚਾਹੀਦੇ ਨੇ, ਜਿਨ੍ਹਾਂ ਤੋਂ ਕਿ ਸਾਨੂੰ ਵਿਟਾਮਿਨ ਅਤੇ ਮਿਨਰਲ ਮਿਲਦੇ ਨੇ, ਜਿਹੜੇ ਕਿ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵੀ ਦਿੰਦੇ ਨੇ। ਦੁੱਧ, ਦਹੀਂ, ਪਨੀਰ ਜੋ ਕਿ ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਕੈਲਸ਼ੀਅਮ ਦਿੰਦੇ ਨੇ। ਦਾਲਾਂ, ਚਨੇ ਅਤੇ ਅਨਾਜ ਜੋ ਕਿ ਸਰੀਰ ਦੇ ਵਿਕਾਸ ਲਈ ਪ੍ਰੋਟੀਨ ਪ੍ਰਦਾਨ ਕਰਦੇ ਨੇ। ਅਤੇ ਸਭ ਤੋਂ ਜ਼ਰੂਰੀ ਗੱਲ, ਦਿਨ ਵਿੱਚ ਘੱਟੋ ਘੱਟ 8 ਤੋਂ 10 ਗਲਾਸ ਪਾਣੀ ਦੇ ਜ਼ਰੂਰ ਪੀਣੇ ਚਾਹੀਦੇ ਨੇ। ਅਤੇ ਜੰਕ ਫੂਡ ਨੂੰ ਆਪਾਂ ਦੂਰ ਭਜਾਵਾਂਗੇ, ਸਿਹਤਮੰਦ ਦੇਸ਼ ਬਣਾਵਾਂਗੇ।

0: ਆਕਾਸ਼ਵਾਣੀ ਐਫਐਮ ਬਠਿੰਡਾ ਦੇ ਸੂਝਵਾਨ ਤੇ ਸਤਿਕਾਰਯੋਗ ਸਰੋਤਿਓ, ਮਿਤੀ 5 ਸਤੰਬਰ ਦਿਨ ਸ਼ਨੀਵਾਰ ਸ਼ਾਮ 5 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਕਿਸਾਨ ਵਾਣੀ, ਜਿਸ ਦੇ ਤਹਿਤ ਵਿਸ਼ਾ ਰਹੇਗਾ ਝੋਨੇ ਅਤੇ ਨਰਮੇ ਦੀਆਂ ਮੁੱਖ ਬਿਮਾਰੀਆਂ ਤੇ ਉਹਨਾਂ ਦੀ ਰੋਕਥਾਮ। ਅਤੇ ਇਸ ਵਿਸ਼ੇ ਤੇ ਜਾਣਕਾਰੀ ਦੇਣ ਲਈ ਸਟੂਡੀਓ ਵਿੱਚ ਮੌਜੂਦ ਹੋਣਗੇ ਮਾਹਿਰ ਡਾਕਟਰ ਹਰਪ੍ਰੀਤ ਸਿੰਘ, ਜੋ ਕਿ ਖੇਤੀਬਾੜੀ ਵਿਕਾਸ ਅਫਸਰ ਨੇ ਚੱਕ ਫਤਿਹ ਸਿੰਘ ਵਾਲਾ ਵਿਖੇ, ਤੇ ਉਹਨਾਂ ਨਾਲ ਗੱਲਬਾਤ ਕਰਾਂਗੀ ਮੈਂ ਜਾਨੀ ਵੀਰਪਾਲ ਕੌਰ ਧਾਲੀਵਾਲ। ਸਰੋਤਿਓ, ਜੇਕਰ ਤੁਸੀਂ ਇਸ ਵਿਸ਼ੇ ਸੰਬੰਧੀ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਸਾਡੇ ਸਟੂਡੀਓ ਦੇ ਨੰਬਰ 0164-22-40-331 ਤੇ ਪ੍ਰੋਗਰਾਮ ਦੌਰਾਨ ਸੰਪਰਕ ਕਰ ਸਕਦੇ ਹੋ। ਇਸ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਨੇ ਬਲਜੀਤ ਸ਼ਰਮਾ। ਸੋ ਸੁਣਨਾ ਜ਼ਰੂਰ ਮਿਤੀ 5 ਸਤੰਬਰ ਦਿਨ ਸ਼ਨੀਵਾਰ ਸ਼ਾਮ 5 ਵਜੇ ਪ੍ਰੋਗਰਾਮ ਕਿਸਾਨ ਵਾਣੀ।
1: ਲੱਗਦਾ ਖੁਸ਼ਖਬਰੀ ਆਉਣ ਵਾਲੀ ਹੈ।
2: ਖੁਸ਼ਖਬਰੀ ਤਾਂ ਲੋਕਾਂ ਦੀ ਹੁੰਦੀ ਆ, ਸਾਡੀ ਤਾਂ ਦੁੱਖ ਖਬਰੀ ਹੋਵੇਗੀ। ਮੈਨੂੰ ਤੇ ਮੇਰੇ ਘਰ ਵਾਲੇ ਨੂੰ HIV ਹੈ ਤੇ ਮੈਨੂੰ ਡਰ ਹੈ ਕਿ ਮੇਰੇ ਬੱਚੇ ਨੂੰ ਵੀ HIV ਹੋਵੇਗਾ।
1: ਉਹ ਫੇਰ ਤਾਂ ਤੁਹਾਨੂੰ ਦੋ ਖੁਸ਼ਖਬਰੀਆਂ ਦਿੰਨੇ ਆ।
2: ਉਹ ਕਿਵੇਂ ਡਾਕਟਰ ਸਾਹਿਬ?
1: HIV ਨਾਲ ਜੀ ਰਹੀ ਕੋਈ ਵੀ ਲੇਡੀ EVTHS ਪ੍ਰੋਗਰਾਮ ਅਧੀਨ ARV ਦਵਾਈਆਂ ਲੈ ਕੇ ਇੱਕ ਸਿਹਤਮੰਦ ਤੇ HIV ਮੁਕਤ ਬੱਚੇ ਨੂੰ ਜਨਮ ਦੇ ਸਕਦੀ ਹੈ। ਬਸ ਸ਼ਰਤ ਇਹ ਹੈ ਕਿ ਗਰਭਵਤੀ ਹੋਣ ਤੋਂ ਬਾਅਦ ਸਰਕਾਰੀ ਹਸਪਤਾਲ ਵਿੱਚ ਡਾਕਟਰ ਦੀ ਸਲਾਹ ਨਾਲ ਸਮੇਂ ਸਿਰ ਦਵਾਈ ਸ਼ੁਰੂ ਕਰ ਲਈ ਜਾਵੇ ਤੇ ਜਣੇਪਾ ਹਮੇਸ਼ਾ ਹਸਪਤਾਲ ਵਿੱਚ ਹੀ ਕਰਵਾਇਆ ਜਾਵੇ। ਇਹ ਇਲਾਜ ਵੀ ਮੁਫਤ ਹੈ।
2: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
0: ਪ੍ਰੋਗਰਾਮ ਪੈਗਾਮ ਦੀ ਰਿਕਾਰਡਿੰਗ ਸੰਬੰਧੀ ਸੂਚਨਾ। ਮਿਤੀ 6 ਸਤੰਬਰ ਦਿਨ ਐਤਵਾਰ ਨੂੰ ਸਵੇਰੇ 7 ਵਜੇ ਸਰਜਰੀ ਸਵੇਰ ਦੇ ਤਹਿਤ ਪ੍ਰਸਾਰਿਤ ਕੀਤੇ ਜਾਣ ਵਾਲੇ ਸਿਲਸਿਲੇ ਪੈਗਾਮ ਦੀ ਰਿਕਾਰਡਿੰਗ 4 ਸਤੰਬਰ ਦਿਨ ਸ਼ੁੱਕਰਵਾਰ ਨੂੰ ਸ਼ਾਮ 4 ਵਜੇ ਕੀਤੀ ਜਾਏਗੀ। ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਪੈਗਾਮ ਪ੍ਰੋਗਰਾਮ ਵਿੱਚ ਸ਼ਾਮਲ ਕੀਤੇ ਜਾਣ ਤਾਂ ਭੇਜ ਦਿਓ ਆਪਣੇ ਪੈਗਾਮ ਸਾਡੇ ਵਟਸਐਪ ਨੰਬਰ 7710-73-73-146 ਤੇ 4 ਸਤੰਬਰ ਦਿਨ ਸ਼ੁੱਕਰਵਾਰ ਸ਼ਾਮ 4 ਵਜੇ ਤੋਂ ਪਹਿਲਾਂ। ਪ੍ਰੋਗਰਾਮ ਦੇ ਮੇਜ਼ਬਾਨ ਹੋਣਗੇ ਵਿਜੇ ਲਕਸ਼ਮੀ, ਨਿਰਮਾਤਾ ਨਿਰਦੇਸ਼ਕ ਮਨਦੀਪ ਰਜੌਰਾ।

ਜੀ ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਸਰਜਰੀ ਸਵੇਰ ਤੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਚੁੱਕਿਆ 7:20 ਅਤੇ 5 ਸਕਿੰਟ ਦਾ। ਤੇ ਆਓ ਹੁਣ ਸੁਣਦੇ ਹਾਂ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੇ, ਜੋ ਕਿ ਆਧਾਰਿਤ ਹੈ ਅਦਾਕਾਰਾ ਕ੍ਰਿਸ਼ਮਾ ਕਪੂਰ ਤੇ।

ਅਦਾਕਾਰੀ ਸਿਰਫ ਪੇਸ਼ਾ ਨਹੀਂ ਸਗੋਂ ਪਰਿਵਾਰ ਦੀ ਵਿਰਾਸਤ ਸੀ। 25 ਜੂਨ 1974 ਨੂੰ ਮੁੰਬਈ ਵਿੱਚ ਜਨਮੀ ਕ੍ਰਿਸ਼ਮਾ ਕਪੂਰ ਦੇ ਪਿਤਾ ਰਣਧੀਰ ਕਪੂਰ ਅਤੇ ਮਾਤਾ ਬਬੀਤਾ ਦੋਨੇ ਹੀ ਹਿੰਦੀ ਫਿਲਮ ਇੰਡਸਟਰੀ ਨਾਲ ਜੁੜੇ ਹੋਏ ਸਨ। ਉਸਦੀ ਛੋਟੀ ਭੈਣ ਕਰੀਨਾ ਵੀ ਬਾਅਦ ਵਿੱਚ ਭਾਰਤੀ ਸਿਨੇਮਾ ਦੀ ਵੱਡੀ ਅਦਾਕਾਰਾ ਬਣੀ। ਕ੍ਰਿਸ਼ਮਾ ਦੇ ਦਾਦਾ ਰਾਜ ਕਪੂਰ ਹਿੰਦੀ ਫਿਲਮਾਂ ਦੇ ਸਭ ਤੋਂ ਪ੍ਰਭਾਵਸ਼ਾਲੀ ਕਲਾਕਾਰਾਂ ਵਿੱਚੋਂ ਇੱਕ ਸਨ। ਰਾਜ ਕਪੂਰ ਨੇ ਅਦਾਕਾਰ, ਨਿਰਦੇਸ਼ਕ ਅਤੇ ਨਿਰਮਾਤਾ ਵਜੋਂ ਆਪਣੀ ਵੱਖਰੀ ਪਛਾਣ ਬਣਾਈ। ਉਹਨਾਂ ਦੀਆਂ ਫਿਲਮਾਂ ਵਿੱਚ ਆਮ ਆਦਮੀ ਦੀ ਜ਼ਿੰਦਗੀ, ਪਿਆਰ, ਸਮਾਜਿਕ ਅਸਮਾਨਤਾ ਅਤੇ ਮਨੁੱਖੀ ਭਾਵਨਾਵਾਂ ਨੂੰ ਖਾਸ ਥਾਂ ਮਿਲਦੀ ਸੀ। ਇਸ ਕਰਕੇ ਕ੍ਰਿਸ਼ਮਾ ਦੇ ਬਚਪਨ ਵਿੱਚ ਹੀ ਸਿਨੇਮਾ ਦੀ ਦੁਨੀਆਂ ਉਸਦੇ ਆਲੇ ਦੁਆਲੇ ਮੌਜੂਦ ਸੀ। ਕਪੂਰ ਪਰਿਵਾਰ ਦੀ ਫਿਲਮੀ ਵਿਰਾਸਤ ਉਸਦੇ ਪੜਦਾਦਾ ਪ੍ਰਿਥਵੀ ਰਾਜ ਕਪੂਰ ਤੋਂ ਵੀ ਜੁੜਦੀ ਹੈ। ਪ੍ਰਿਥਵੀ ਰਾਜ ਕਪੂਰ ਨੇ ਭਾਰਤੀ ਰੰਗਮੰਚ ਅਤੇ ਸਿਨੇਮਾ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ। ਉਹਨਾਂ ਤੋਂ ਬਾਅਦ ਰਾਜ ਕਪੂਰ, ਸ਼ਮੀ ਕਪੂਰ ਅਤੇ ਸ਼ਸ਼ੀ ਕਪੂਰ ਨੇ ਫਿਲਮਾਂ ਵਿੱਚ ਆਪਣੀ ਆਪਣੀ ਪਛਾਣ ਬਣਾਈ। ਇਸ ਤਰ੍ਹਾਂ ਕ੍ਰਿਸ਼ਮਾ ਨੂੰ ਇੱਕ ਅਜਿਹੀ ਵਿਰਾਸਤ ਮਿਲੀ ਜਿਸ ਦੀਆਂ ਜੜ੍ਹਾਂ ਭਾਰਤੀ ਸਿਨੇਮਾ ਦੇ ਸ਼ੁਰੂਆਤੀ ਦੌਰ ਤੱਕ ਜਾਂਦੀਆਂ ਸਨ। ਪਰ ਇਸ ਵਿਰਾਸਤ ਨਾਲ ਉਮੀਦਾਂ ਦਾ ਭਾਰ ਵੀ ਜੁੜਿਆ ਹੋਇਆ ਸੀ। ਦਰਸ਼ਕਾਂ ਲਈ ਕਪੂਰ ਪਰਿਵਾਰ ਦਾ ਨਾਮ ਆਪਣੇ ਆਪ ਵਿੱਚ ਇੱਕ ਪਛਾਣ ਸੀ। ਜਦੋਂ ਕ੍ਰਿਸ਼ਮਾ ਨੇ ਅਦਾਕਾਰੀ ਨੂੰ ਆਪਣਾ ਕਰੀਅਰ ਬਣਾਉਣ ਦਾ ਫੈਸਲਾ ਕੀਤਾ ਤਾਂ ਉਸ ਤੋਂ ਇਹ ਵੀ ਉਮੀਦ ਕੀਤੀ ਗਈ ਕਿ ਉਹ ਪਰਿਵਾਰ ਦੀ ਇੱਜ਼ਤ ਅਤੇ ਕਲਾਤਮਕ ਵਿਰਾਸਤ ਨੂੰ ਅੱਗੇ ਲੈ ਕੇ ਜਾਵੇਗੀ। ਉਸਦੀ ਮਾਂ ਬਬੀਤਾ ਨੇ ਕ੍ਰਿਸ਼ਮਾ ਅਤੇ ਕਰੀਨਾ ਦੀ ਜ਼ਿੰਦਗੀ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ। ਬਬੀਤਾ ਖੁਦ ਵੀ ਆਪਣੇ ਸਮੇਂ ਦੀ ਜਾਣੀ ਪਛਾਣੀ ਅਦਾਕਾਰ ਰਹੀ ਸੀ। ਇਸ ਲਈ ਕ੍ਰਿਸ਼ਮਾ ਨੂੰ ਘਰ ਵਿੱਚ ਹੀ ਕੈਮਰੇ ਦੇ ਸਾਹਮਣੇ ਕੰਮ ਕਰਨ, ਉਹਨਾਂ ਦੇ ਫਿਲਮਾਂ ਦੇ ਮਾਹੌਲ ਅਤੇ ਅਦਾਕਾਰੀ ਦੀਆਂ ਬਾਰੀਕੀਆਂ ਬਾਰੇ ਜਾਣਨ ਦਾ ਮੌਕਾ ਮਿਲਿਆ। ਬਚਪਨ ਤੋਂ ਹੀ ਕ੍ਰਿਸ਼ਮਾ ਵਿੱਚ ਪ੍ਰਦਰਸ਼ਨ ਅਤੇ ਕਲਾ ਪ੍ਰਤੀ ਰੁਚੀ ਦਿਖਾਈ ਦਿੰਦੀ ਸੀ, ਪਰ ਉਸਦਾ ਫਿਲਮਾਂ ਵਿੱਚ ਆਉਣਾ ਸਿਰਫ ਪਰਿਵਾਰਕ ਨਾਮ ਦਾ ਨਤੀਜਾ ਨਹੀਂ ਸੀ। ਉਸਨੇ ਬਹੁਤ ਛੋਟੀ ਉਮਰ ਦੇ ਵਿੱਚ ਆਪਣੀ ਪਛਾਣ ਬਣਾਉਣ ਦਾ ਫੈਸਲਾ ਕੀਤਾ। ਇਹ ਫੈਸਲਾ ਉਸ ਸਮੇਂ ਹੋਰ ਵੀ ਮਹੱਤਵਪੂਰਨ ਸੀ ਕਿਉਂਕਿ ਕਪੂਰ ਪਰਿਵਾਰ ਦੀਆਂ ਔਰਤਾਂ ਲਈ ਫਿਲਮ ਇੰਡਸਟਰੀ ਵਿੱਚ ਕੰਮ ਕਰਨ ਦੀ ਪਰੰਪਰਾ ਉਸਦੇ ਪਰਿਵਾਰ ਦੇ ਮਰਦਾਂ ਨਾਲੋਂ ਕਾਫੀ ਵੱਖਰੀ ਸੀ। ਕ੍ਰਿਸ਼ਮਾ ਨੇ ਆਪਣੇ ਪਰਿਵਾਰ ਦੀ ਵਿਰਾਸਤ ਨੂੰ ਸਿਰਫ ਨਾਮ ਵਜੋਂ ਨਹੀਂ ਲਿਆ, ਸਗੋਂ ਉਸ ਨੂੰ ਆਪਣੇ ਕਰੀਅਰ ਦੀ ਨੀਂਹ ਬਣਾਇਆ। ਉਸਨੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਕਪੂਰ ਨਾਮ ਦਰਵਾਜ਼ਾ ਖੋਲ ਸਕਦਾ ਹੈ, ਪਰ ਦਰਸ਼ਕਾਂ ਦੇ ਦਿਲ ਵਿੱਚ ਥਾਂ ਆਪਣੀ ਕਾਬਲੀਅਤ ਨਾਲ ਹੀ ਬਣਾਈ ਜਾਂਦੀ ਹੈ। ਉਸਦੇ ਬਚਪਨ ਦੀ ਇਹ ਫਿਲਮੀ ਪਿਛੋਕੜ ਅੱਗੇ ਚੱਲ ਕੇ ਉਸਦੇ ਅਦਾਕਾਰੀ ਦੇ ਸਫ਼ਰ ਵਿੱਚ ਬਹੁਤ ਕੰਮ ਆਈ। ਕੈਮਰੇ ਦੀ ਦੁਨੀਆ ਉਸਦੇ ਲਈ ਅਜਨਬੀ ਨਹੀਂ ਸੀ, ਪਰ ਜਦੋਂ ਉਹ ਖੁਦ ਕੈਮਰੇ ਸਾਹਮਣੇ ਆਈ ਤਾਂ ਉਸ ਨੂੰ ਆਪਣੀ ਪ੍ਰਤਿਭਾ ਸਾਬਤ ਕਰਨੀ ਪਈ।

ਇਸ ਤਰ੍ਹਾਂ ਕਰਿਸ਼ਮਾ ਕਪੂਰ ਦਾ ਬਚਪਨ ਫਿਲਮੀ ਚਮਕ ਪਰਿਵਾਰਕ ਵਿਰਾਸਤ ਵੱਡੀਆਂ ਉਮੀਦਾਂ ਦੇ ਵਿਚਕਾਰ ਬੀਤਿਆ। ਇਹੀ ਪਿਛੋਕੜ ਉਸਦੀ ਆਉਣ ਵਾਲੀ ਜ਼ਿੰਦਗੀ ਅਤੇ ਕਰੀਅਰ ਦੀ ਕਹਾਣੀ ਨੂੰ ਸਮਝਣ ਲਈ ਸਭ ਤੋਂ ਮਹੱਤਵਪੂਰਨ ਕੜੀ ਬਣਦੀ ਹੈ। ਪਰ ਕਰਿਸ਼ਮਾ ਨੇ ਅਦਾਕਾਰੀ ਨੂੰ ਆਪਣੇ ਕਰੀਅਰ ਵਜੋਂ ਚੁਣ ਕੇ ਇੱਕ ਨਵਾਂ ਰਸਤਾ ਬਣਾਇਆ। ਉਸ ਸਮੇਂ ਇੱਕ ਨੌਜਵਾਨ ਕੁੜੀ ਲਈ ਫਿਲਮ ਇੰਡਸਟਰੀ ਵਿੱਚ ਆਪਣਾ ਕਰੀਅਰ ਬਣਾਉਣਾ ਆਸਾਨ ਨਹੀਂ ਸੀ। ਕਰਿਸ਼ਮਾ ਨੇ ਕਾਫੀ ਛੋਟੀ ਉਮਰ ਵਿੱਚ ਪੜ੍ਹਾਈ ਛੱਡ ਕੇ ਫਿਲਮ

ਸ਼ੁਰੂਆਤੀ ਦੌਰ ਵਿਚ ਉਨ੍ਹਾਂ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਪਰ ਆਪਣੀ ਮਿਹਨਤ ਅਤੇ ਅਦਾਕਾਰੀ ਦੇ ਹੁਨਰ ਨਾਲ ਉਹ ਹੌਲੀ ਹੌਲੀ ਦਰਸ਼ਕਾਂ ਦੇ ਦਿਲਾਂ ਵਿਚ ਜਗ੍ਹਾ ਬਣਾਉਣ ਲੱਗ ਪਈ। 1992 ਵਿਚ ਉਨ੍ਹਾਂ ਨੇ ਜਿਗਰ ਵਰਗੀ ਫਿਲਮ ਵਿਚ ਕੰਮ ਕੀਤਾ ਅਤੇ 1993 ਵਿਚ ਅਨਾੜੀ ਨੇ ਉਨ੍ਹਾਂ ਨੂੰ ਵੱਡੀ ਪਛਾਣ ਦਵਾਈ। ਇਸ ਤੋਂ ਬਾਅਦ ਰਾਜਾ ਬਾਬੂ, ਅੰਦਾਜ਼, ਆਪਣਾ ਆਪਣਾ, ਸੁਰਾਗ, ਕੁਲੀ ਨੰਬਰ 1, ਸਾਜਨ ਚੱਲੇ ਸਸੁਰਾਲ ਅਤੇ ਜੀਤ ਵਰਗੀਆਂ ਫਿਲਮਾਂ ਨੇ ਉਨ੍ਹਾਂ ਨੂੰ 1990 ਦੇ ਦਹਾਕੇ ਦੀਆਂ ਪ੍ਰਮੁੱਖ ਅਦਾਕਾਰਾਵਾਂ ਵਿਚ ਸ਼ਾਮਿਲ ਕਰ ਦਿੱਤਾ। ਕ੍ਰਿਸ਼ਮਾ ਕਪੂਰ ਦੇ ਕਰੀਅਰ ਵਿਚ ਸਭ ਤੋਂ ਵੱਡਾ ਮੋੜ 1996 ਦੀ ਫਿਲਮ ਰਾਜਾ ਹਿੰਦੁਸਤਾਨੀ ਨਾਲ ਆਇਆ। ਇਸ ਫਿਲਮ ਵਿਚ ਉਨ੍ਹਾਂ ਨੇ ਆਮਿਰ ਖਾਨ ਨਾਲ ਕੰਮ ਕੀਤਾ। ਇਹ ਫਿਲਮ ਬਹੁਤ ਵੱਡੀ ਵਪਾਰਕ ਸਫਲਤਾ ਬਣੀ ਅਤੇ ਕ੍ਰਿਸ਼ਮਾ ਦੀ ਅਦਾਕਾਰੀ ਨੂੰ ਵੀ ਬਹੁਤ ਪਸੰਦ ਕੀਤਾ ਗਿਆ। ਇਸ ਭੂਮਿਕਾ ਲਈ ਉਨ੍ਹਾਂ ਨੇ ਆਪਣਾ ਪਹਿਲਾ ਫਿਲਮ ਫੇਅਰ ਸਰਵੋਤਮ ਅਦਾਕਾਰ ਅਵਾਰਡ ਜਿੱਤਿਆ।

ਇਸ ਤੋਂ ਅਗਲੇ ਹੀ ਸਾਲ 1997 ਵਿੱਚ ਕ੍ਰਿਸ਼ਮਾ ਕਪੂਰ ਨੇ ਦਿਲ ਤੋਂ ਪਾਗਲ ਹੈ ਵਿੱਚ ਸ਼ਾਹਰੁਖ ਖਾਨ ਅਤੇ ਮਾਧੁਰੀ ਦੀਕਸ਼ਿਤ ਨਾਲ ਕੰਮ ਕੀਤਾ। ਫਿਲਮ ਵਿੱਚ ਉਹਨਾਂ ਨੇ ਨਿਸ਼ਾ ਦਾ ਕਿਰਦਾਰ ਨਿਭਾਇਆ। ਉਹਨਾਂ ਦੀ ਅਦਾਕਾਰੀ ਨੂੰ ਬਹੁਤ ਪ੍ਰਸ਼ੰਸਾ ਮਿਲੀ ਅਤੇ ਇਸ ਭੂਮਿਕਾ ਲਈ ਉਹਨਾਂ ਨੂੰ ਨੈਸ਼ਨਲ ਫਿਲਮ ਅਵਾਰਡ ਅਤੇ ਫਿਲਮ ਫੇਅਰ ਸਰਵੋਤਮ ਸਹਾਇਕ ਅਦਾਕਾਰ ਅਵਾਰਡ ਮਿਲਿਆ।

ਕ੍ਰਿਸ਼ਮ ਕਪੂਰ ਨੇ ਕਾਮੇਡੀ ਫਿਲਮਾਂ ਵਿੱਚ ਵੀ ਆਪਣੀ ਵੱਖਰੀ ਪਛਾਣ ਬਣਾਈ। ਨਿਰਦੇਸ਼ਕ ਡੇਵਿਡ ਧਵਨ ਨਾਲ ਉਹਨਾਂ ਦੀ ਜੋੜੀ ਨੇ ਕਈ ਹਿੱਟ ਫਿਲਮਾਂ ਦਿੱਤੀਆਂ। ਹੀਰੋ ਨੰਬਰ 1, ਬੀਵੀ ਨੰਬਰ 1 ਅਤੇ ਦੁਲਹਨ ਹਮ ਲੈ ਜਾਏਂਗੇ ਵਰਗੀਆਂ ਫਿਲਮਾਂ ਵਿੱਚ ਉਹਨਾਂ ਦੀ ਕਾਮੇਡੀ ਟਾਈਮਿੰਗ ਅਤੇ ਚੁਸਤ ਅਦਾਕਾਰੀ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ। ਕ੍ਰਿਸ਼ਮਾ ਕਪੂਰ ਦੀ ਅਦਾਕਾਰੀ ਸਿਰਫ ਗਲੈਮਰ ਅਤੇ ਕਾਮੇਡੀ ਤੱਕ ਸੀਮਿਤ ਨਹੀਂ ਰਹੀ, ਉਹਨਾਂ ਨੇ ਗੰਭੀਰ ਅਤੇ ਚੁਣੌਤੀਪੂਰਨ ਭੂਮਿਕਾਵਾਂ ਵੀ ਨਿਭਾਈਆਂ। 2000 ਵਿੱਚ ਉਹਨਾਂ ਦੀ ਫਿਲਮ ਆਈ ਫਿਜ਼ਾ। ਇਸ ਵਿੱਚ ਉਹਨਾਂ ਨੇ ਇੱਕ ਅਜਿਹੀ ਭੈਣ ਦਾ ਕਿਰਦਾਰ ਨਿਭਾਇਆ ਜੋ ਆਪਣੇ ਗੁੰਮ ਹੋਏ ਭਰਾ ਦੀ ਭਾਲ ਕਰਦੀ ਹੈ। ਇਸ ਭੂਮਿਕਾ ਲਈ ਉਹਨਾਂ ਨੇ ਫਿਲਮ ਫੇਅਰ ਸਰਵੋਤਮ ਅਦਾਕਾਰ ਅਵਾਰਡ ਜਿੱਤਿਆ। ਇਸ ਤੋਂ ਬਾਅਦ ਸੰਨ 2001 ਦੇ ਵਿੱਚ ਆਈ ਜ਼ੁਬੈਦਾ ਨੇ ਉਹਨਾਂ ਦੀ ਅਦਾਕਾਰੀ ਦੇ ਇੱਕ ਹੋਰ ਗੰਭੀਰ ਪੱਖ ਨੂੰ ਸਾਹਮਣੇ ਲਿਆਂਦਾ। ਫਿਲਮ ਵਿੱਚ ਉਹਨਾਂ ਨੇ ਜ਼ੁਬੈਦਾ ਦਾ ਮੁੱਖ ਕਿਰਦਾਰ ਨਿਭਾਇਆ। ਇਸ ਭੂਮਿਕਾ ਲਈ ਇਹਨਾਂ ਨੂੰ ਫਿਲਮ ਫੇਅਰ ਕ੍ਰਿਟਿਕਸ ਅਵਾਰਡ ਫਾਰ ਬੈਸਟ ਐਕਟਰੈਸ ਮਿਲਿਆ। ਫਿਲਮ ਨੂੰ ਵੀ ਆਲੋਚਕਾਂ ਵੱਲੋਂ ਕਾਫੀ ਪ੍ਰਸ਼ੰਸਾ ਮਿਲੀ।

इस तो बाद फिल्म हम साथ साथ हैं, बीवी नंबर वन, दुल्हन हम ले जाएंगे, शक्ति, द पावर वर्गियां फिल्मां विच भी यादगार इन्हां ने काम किया। उन्हां दीआं भूमिकावां विच रोमांस, कॉमेडी, ड्रामा ते गंभीरता हर रंग देखण नूं मिलिया। 2003 ਵਿੱਚ ਕ੍ਰਿਸ਼ਮਾ ਨੇ ਕਾਰੋਬਾਰੀ ਸੰਜੇ ਕਪੂਰ ਨਾਲ ਵਿਆਹ ਕੀਤਾ। ਉਹਨਾਂ ਦੇ ਦੋ ਬੱਚੇ ਹਨ। 2004 ਤੋਂ ਉਹਨਾਂ ਨੇ ਫਿਲਮਾਂ ਵਿੱਚ ਕੁਝ ਸਮੇਂ ਲਈ ਬ੍ਰੇਕ ਲਿਆ। ਇਸ ਦੌਰਾਨ ਉਹ ਟੈਲੀਵਿਜ਼ਨ ਨਾਲ ਵੀ ਜੁੜੇ ਰਹੇ ਅਤੇ ਕ੍ਰਿਸ਼ਮਾ ਦਾ ਮਿਰਾਕਲਜ਼ ਆਫ ਡੈਸਟਨੀ ਨਾਮਕ ਸੀਰੀਅਲ ਵਿੱਚ ਮੁੱਖ ਭੂਮਿਕਾ ਨਿਭਾਈ। ਉਹਨਾਂ ਨੇ ਕਈ ਰਿਐਲਿਟੀ ਸ਼ੋਅਜ਼ ਵਿੱਚ ਜੱਜ ਵਜੋਂ ਕੰਮ ਕੀਤਾ। ਕਈ ਸਾਲਾਂ ਬਾਅਦ ਕ੍ਰਿਸ਼ਮਾ ਨੇ ਫਿਲਮਾਂ ਵਿੱਚ ਵਾਪਸੀ ਕੀਤੀ। 2012 ਵਿੱਚ ਉਹ ਡੇਂਜਰਸ ਇਸ਼ਕ ਵਿੱਚ ਨਜ਼ਰ ਆਈ। ਇਸ ਤੋਂ ਬਾਅਦ ਉਹ ਵੈਬ ਸੀਰੀਜ਼ ਮੈਂਟਲ ਹੁੱਡ ਅਤੇ 2024 ਦੀ ਮਿਸਟਰੀ ਥ੍ਰਿਲਰ ਮਰਡਰ ਮੁਬਾਰਕ ਵਿੱਚ ਵੀ ਦਿਖਾਈ ਦਿੱਤੀ। ਇਹਨਾਂ ਨੂੰ ਆਪਣੇ ਕਰੀਅਰ ਦੌਰਾਨ ਕਈ ਵੱਡੇ ਸਨਮਾਨ ਵੀ ਮਿਲੇ। ਉਹਨਾਂ ਨੇ 4 ਫਿਲਮਫੇਅਰ ਅਵਾਰਡ ਜਿੱਤੇ ਤੇ ਨੈਸ਼ਨਲ ਫਿਲਮ ਅਵਾਰਡ ਵੀ ਉਹਨਾਂ ਦੇ ਨਾਮ ਹੈ। ਜੇਕਰ ਉਹਨਾਂ ਦੇ ਕਰੀਅਰ ਦੀਆਂ ਖਾਸ ਅਤੇ ਯਾਦਗਾਰ ਫਿਲਮਾਂ ਦੀ ਗੱਲ ਕਰੀਏ ਤਾਂ ਰਾਜਾ ਹਿੰਦੁਸਤਾਨੀ, ਦਿਲ ਤੋਂ ਪਾਗਲ ਹੈ, ਫਿਜ਼ਾ ਅਤੇ ਜ਼ੁਬੈਦਾ, ਇਹ ਫਿਲਮਾਂ ਉਹਨਾਂ ਦੇ ਕਰੀਅਰ ਦੀਆਂ ਖਾਸ ਤੇ ਯਾਦਗਾਰ ਫਿਲਮਾਂ ਮੰਨੀਆਂ ਜਾਂਦੀਆਂ ਨੇ।

ਕ੍ਰਿਸ਼ਮਾ ਕਪੂਰ ਦੀ ਕਹਾਣੀ ਇੱਕ ਅਜਿਹੀ ਅਦਾਕਾਰ ਦੀ ਕਹਾਣੀ ਹੈ ਜਿਸ ਨੇ ਇੱਕ ਮਸ਼ਹੂਰ ਫਿਲਮੀ ਪਰਿਵਾਰ ਤੋਂ ਆਉਣ ਦੇ ਬਾਵਜੂਦ ਆਪਣੀ ਵੱਖਰੀ ਪਛਾਣ ਬਣਾਈ। 1990 ਦੇ ਦਹਾਕੇ ਵਿੱਚ ਉਹ ਬਾਲੀਵੁੱਡ ਦੀਆਂ ਸਭ ਤੋਂ ਲੋਕਪ੍ਰਿਯ ਅਦਾਕਾਰਾਂ ਵਿੱਚ ਸ਼ਾਮਲ ਹੋਈ ਅਤੇ ਬਾਅਦ ਵਿੱਚ ਗੰਭੀਰ ਕਿਰਦਾਰਾਂ ਰਾਹੀਂ ਇਹ ਸਾਬਿਤ ਕੀਤਾ ਕਿ ਉਹ ਸਿਰਫ ਇੱਕ ਗਲੈਮਰਸ ਅਦਾਕਾਰਾ ਨਹੀਂ ਸਗੋਂ ਇੱਕ ਬਹੁਪੱਖੀ ਅਤੇ ਪ੍ਰਤਿਭਾਸ਼ਾਲੀ ਕਲਾਕਾਰ ਵੀ ਨੇ। ਉਨ੍ਹਾਂ ਦਾ ਫਿਲਮੀ ਸਫ਼ਰ ਅੱਜ ਵੀ ਭਾਰਤੀ ਸਿਨੇਮਾ ਵਿੱਚ ਇੱਕ ਮਹੱਤਵਪੂਰਨ ਅਧਿਆਇ ਵਜੋਂ ਯਾਦ ਕੀਤਾ ਜਾਂਦਾ ਹੈ। ਸਰੋਤਿਓ, ਕ੍ਰਿਸ਼ਮਾ ਕਪੂਰ ਨੇ ਅਣਗਿਣਤ ਫਿਲਮਾਂ ਦੇ ਵਿੱਚ ਕੰਮ ਕੀਤਾ ਤੇ ਇੱਕ ਸਾਲ ਦੇ ਵਿੱਚ ਉਹਨਾਂ ਨੇ ਕਈ ਕਈ ਫਿਲਮਾਂ ਦੇ ਵਿੱਚ ਕੰਮ ਕੀਤਾ। ਆਓ ਇੱਕ ਨਜ਼ਰ ਮਾਰ ਲਈਏ ਉਹਨਾਂ ਦੁਆਰਾ ਕੀਤੀਆਂ ਹੋਈਆਂ ਫਿਲਮਾਂ ਤੇ। 1991 ਦੇ ਵਿੱਚ ਉਹਨਾਂ ਦਾ ਕਰੀਅਰ ਸ਼ੁਰੂ ਹੋਇਆ ਫਿਲਮ ਪ੍ਰੇਮ ਕੈਦੀ ਦੇ ਨਾਲ। 1992 ਵਿੱਚ ਫਿਲਮ ਸਪਨੇ ਸਾਜਨ ਕੇ, ਨਿਸ਼ਚੈ, ਪੁਲਿਸ ਆਫਿਸਰ ਦੀਦਾਰ ਤੇ ਜਿਗਰ। 1993 ਵਿੱਚ ਉਹਨਾਂ ਦੀਆਂ ਫਿਲਮਾਂ ਆਈਆਂ ਜਾਗ੍ਰਤੀ, ਮੁਕਾਬਲਾ, ਅਨਾੜੀ, ਸੰਗਰਾਮ, ਸ਼ਕਤੀਮਾਨ ਤੇ ਧਨਵਾਨ ਤੇ 1994 ਦੇ ਵਿੱਚ ਰਾਜਾ ਬਾਬੂ ਦੁਲਾਰਾ, ਪ੍ਰੇਮ ਸ਼ਕਤੀ, ਖੁਦਾਰ ਅੰਦਾਜ਼, ਆਤਿਸ਼, ਸੁਹਾਗ, ਅੰਦਾਜ਼ ਆਪਣਾ ਆਪਣਾ ਤੇ ਗੋਪੀ ਕਿਸ਼ਨ।

1995 ਵਿੱਚ ਇਹਨਾਂ ਦੀ ਫਿਲਮ ਆਈਆਂ ਜਵਾਬ, ਮੈਦਾਨੇ ਜੰਗ ਤੇ ਕੁਲੀ ਨੰਬਰ 1। 1996 ਵਿੱਚ ਮੇਘਾ, ਸਾਜਨ ਚਾਲੀ ਸਸੁਰਾਲ, ਕ੍ਰਿਸ਼ਨਾ, ਜੀਤ, ਬਾਲ ਬ੍ਰਹਮਚਾਰੀ, ਅਜੈ, ਪਾਪੀ ਗੁੜੀਆ, ਰਾਜਾ ਹਿੰਦੁਸਤਾਨੀ, ਸਪੂਤ ਤੇ ਰਕਸ਼ਕ। 1997 ਦੇ ਵਿੱਚ ਜੁੜਵਾ, ਹੀਰੋ ਨੰਬਰ 1, ਲਹੂ ਕੇ ਦੋ ਰੰਗ, ਮ੍ਰਿਤੂਦਾਤਾ, ਦਿਲ ਤੋਂ ਪਾਗਲ ਹੈ। 1999 ਦੇ ਵਿੱਚ ਸਿਲਸਿਲਾ ਹੈ ਪਿਆਰ ਕਾ, ਬੀਵੀ ਨੰਬਰ 1, ਹਸੀਨਾ ਮਾਨ ਜਾਏਗੀ, ਹਮ ਸਾਥ ਸਾਥ ਹੈ ਤੇ ਜਾਨਵਰ। ਸਨ 2000 ਦੇ ਵਿੱਚ ਦੁਲਹਨ ਹਮ ਲੈ ਜਾਏਂਗੇ, ਚਲ ਮੇਰੇ ਭਾਈ, ਹਮ ਤੋ ਮੁਹੱਬਤ ਕਰੇਗਾ, ਫਿਜ਼ਾ ਤੇ ਸ਼ਿਕਾਰੀ। 2001 ਦੇ ਵਿੱਚ ਜ਼ੁਬੈਦਾ ਤੇ ਆਸ਼ਿਕ। 2002 ਵਿੱਚ ਹਸੀਨਾ ਮਾਨ ਜਾਏਗੀ, ਹਾਂ ਮੈਨੇ ਵੀ ਪਿਆਰ ਕੀਆ ਹੈ, ਸ਼ਕਤੀ ਦਾ ਪਾਵਰ ਤੇ ਰਿਸ਼ਤੇ। ਤੇ 2006 ਵਿੱਚ ਮੇਰੇ ਜੀਵਨ ਸਾਥੀ, 2012 ਦੇ ਵਿੱਚ ਡੇਂਜਰਸ ਇਸ਼ਕ ਤੇ ਹੋਰ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਇਹਨਾਂ ਨੇ ਕੰਮ ਕੀਤਾ।

ਸਰੋਤਿਓ, ਅੱਜ ਅਸੀਂ ਗੱਲ ਕੀਤੀ ਭਾਰਤੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਕ੍ਰਿਸ਼ਮਾ ਕਪੂਰ ਦੀ। ਤੇ ਹੁਣ ਇਸ ਦੇ ਨਾਲ ਹੀ ਮੈਨੂੰ ਸੀਮਾ ਮਹਿਰਾ ਨੂੰ ਅੱਜ ਦਾ ਪ੍ਰੋਗਰਾਮ ਫਿਲਮੀ ਅਫਸਾਨੇ ਔਰ ਤਰਾਨੇ ਖਤਮ ਕਰਨ ਦੀ ਦਿਓ ਆ ਗਿਆ। ਫਿਰ ਮਿਲਾਂਗੇ, ਰੱਬ ਰਾਖਾ, ਆਮੀਨ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ।

0: ਹੁਣੇ ਤੁਸੀਂ ਸੁਣ ਰਹੇ ਸੀ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੇ, ਜੋ ਕਿ ਆਧਾਰਿਤ ਸੀ ਅਦਾਕਾਰਾ ਕ੍ਰਿਸ਼ਮਾ ਕਪੂਰ ਤੇ। ਵਾਚਕ ਸਨ ਸੀਮਾ ਮਹਿਰਾ।
1: ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਾਵਨ ਮੌਕੇ ਤੇ ਭਗਤੀ ਸ਼ਰਧਾ ਅਤੇ ਉਤਸ਼ਾਹ ਨਾਲ ਭਰਪੂਰ ਇੱਕ ਖਾਸ ਪੇਸ਼ਕਸ਼ ਲੈ ਕੇ ਆ ਰਿਹਾ ਹੈ ਆਕਾਸ਼ਵਾਣੀ FM ਬਠਿੰਡਾ। ਤੁਸੀਂ ਸੁਣੋਗੇ ਪ੍ਰੋਗਰਾਮ ਘਰ ਪਰਿਵਾਰ ਦੇ ਤਹਿਤ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਸਮਰਪਿਤ ਇਹ ਵਿਸ਼ੇਸ਼ ਪ੍ਰੋਗਰਾਮ ਅੱਜ ਦੁਪਹਿਰ 12:30 ਤੇ। ਇਸ ਪ੍ਰੋਗਰਾਮ ਦੇ ਵਾਚਕ ਰਹਿਣਗੇ ਮਮਤਾ ਅਰੋੜਾ ਅਤੇ ਬਲਜੀਤ ਸ਼ਰਮਾ, ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ। ਤਾਂ ਤਿਆਰ ਹੋ ਜਾਓ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜਨਮ ਉਤਸਵ ਦੀਆਂ ਖੁਸ਼ੀਆਂ ਅਤੇ ਭਗਤੀ ਦੇ ਰੰਗ ਵਿੱਚ ਰੰਗਣ ਦੇ ਲਈ। ਸੁਣਨਾ ਨਾ ਭੁੱਲਣਾ ਪ੍ਰੋਗਰਾਮ ਘਰ ਪਰਿਵਾਰ ਦੇ ਤਹਿਤ ਇਹ ਵਿਸ਼ੇਸ਼ ਪੇਸ਼ਕਸ਼।
2: ਸਰੋਤਿਓ, ਮਿਤੀ 6 ਸਤੰਬਰ ਦਿਨ ਐਤਵਾਰ ਸਵੇਰੇ 10:30 ਤੁਸੀਂ ਸੁਣੋਗੇ ਅਦਬੀ ਪ੍ਰੋਗਰਾਮ ਸੁਖਨ ਦੇ ਵਾਰਸ। ਇਸ ਪ੍ਰੋਗਰਾਮ ਦੇ ਵਿੱਚ ਸਾਡੇ ਮਹਿਮਾਨ ਹੋਣਗੇ ਕਵਿਤਰੀ, ਸ਼ਾਇਰਾ, ਗੀਤਕਾਰਾ ਕੁਲਵਿੰਦਰ ਕੌਰ ਢਿੱਲੋਂ।

0: ਵਾਹ ਉਮਦਾ।
1: ਸੋ ਕੁਲਵਿੰਦਰ ਕੌਰ ਢਿੱਲੋਂ ਹੋਰਾਂ ਦੀ ਤਰਨੁਮ ਦੇ ਵਿੱਚ ਗਾਈਆਂ ਗਈਆਂ ਬਿਹਤਰੀਨ ਗਜ਼ਲਾਂ ਨਜ਼ਮਾਂ ਤੁਸੀਂ ਸੁਣੋਗੇ ਪ੍ਰੋਗਰਾਮ ਸੁਖਨ ਦੇ ਵਾਰਿਸ ਦੇ ਵਿੱਚ। ਸਮਾਂ ਅਤੇ ਤਾਰੀਖ ਇੱਕ ਵਾਰ ਫੇਰ ਨੋਟ ਕਰ ਲਓ, ਮਿਤੀ 6 ਸਤੰਬਰ ਦਿਨ ਐਤਵਾਰ ਸਵੇਰੇ 10:30 ਵਜੇ ਪ੍ਰੋਗਰਾਮ ਸੁਖਨ ਦੇ ਵਾਰਿਸ।
2: ਜੀ ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਸੱਜਰੀ ਸਵੇਰ ਸਟੂਡੀਓ ਦੀ ਘੜੀ ਤੇ ਸਮਾਂ 7:53 ਅਤੇ 47 ਸਕਿੰਟ ਦਾ ਤੇ ਅਖਬਾਰੀ ਸੁਰਖੀਆਂ ਲੈ ਕੇ ਹਾਜ਼ਰ ਹੋ ਚੁੱਕੀ ਹਾਂ ਮੈਂ ਤੁਹਾਡੇ ਨਾਲ ਸੁਖਦੀਪ। ਸ਼ੁਰੂਆਤ ਕਰਾਂਗੇ ਸਥਾਨਕ ਪੰਨੇ ਦੀਆਂ ਸੁਰਖੀਆਂ ਤੋਂ। ਖਬਰ ਲੱਗੀ ਹੈ ਜੀ ਅਜੀਤ ਅਖਬਾਰ ਦੇ ਬਠਿੰਡਾ ਮਾਨਸਾ ਸਫ਼ੇ ਤੋਂ, ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਤਿਆਰੀਆਂ ਜ਼ੋਰਾਂ ਤੇ। ਬਠਿੰਡਾ ਤੋਂ ਖਬਰ ਹੈ, ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਵਿੱਤਰ ਤਿਉਹਾਰ ਨੂੰ ਲੈ ਕੇ ਬਠਿੰਡਾ ਸ਼ਹਿਰ ਵਿੱਚ ਤਿਆਰੀਆਂ ਜ਼ੋਰਾਂ ਤੇ ਨੇ। ਸ਼੍ਰੀ ਕ੍ਰਿਸ਼ਨ ਭਗਤਾਂ ਵਿੱਚ ਇਸ ਤਿਉਹਾਰ ਨੂੰ ਲੈ ਕੇ ਭਾਰੀ ਉਤਸ਼ਾਹ ਅਤੇ ਸ਼ਰਧਾ ਦੇਖਣ ਨੂੰ ਮਿਲ ਰਹੀ ਹੈ। ਇਸੇ ਸਫ਼ੇ ਤੋਂ ਅਗਲੀ ਸੁਰਖੀ ਸਾਂਝੀ ਕਰਾਂਗੇ, ਬਠਿੰਡਾ ਵਿੱਚ ਭਾਦੋਂ ਦੇ ਪਏ ਮੀਂਹ ਨਾਲ ਹੁੰਮਸ ਭਰੀ ਗਰਮੀ ਤੋਂ ਰਾਹਤ। ਬਠਿੰਡਾ ਵਿੱਚ ਭਾਦੋ ਮਹੀਨੇ ਦੇ ਅੱਧ ਤੋਂ ਬਾਅਦ ਪਏ ਮੀਂਹ ਨਾਲ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੀ ਹੈ। ਬਠਿੰਡਾ ਸ਼ਹਿਰ ਵਿੱਚ ਲੰਘੇ ਹਫ਼ਤੇ ਤੋਂ ਪਾਰਾ 35 ਡਿਗਰੀ ਸੈਲਸੀਅਸ ਤੋਂ 37 ਡਿਗਰੀ ਤੱਕ ਚੱਲ ਰਹੀ ਹਵਾ ਵਿੱਚ ਵਧੇਰੀ ਨਮੀ ਕਾਰਨ ਪੈ ਰਹੀ ਹੁੰਮਸ ਭਰੀ ਗਰਮੀ ਨਾਲ ਲੋਕਾਂ ਦਾ ਜਿਉਣਾ ਬੇਹਾਲ ਹੋ ਰਿਹਾ ਸੀ। ਕੱਲ੍ਹ ਦੁਪਹਿਰ 12 ਵਜੇ ਤੋਂ ਬਾਅਦ ਬਠਿੰਡਾ ਸ਼ਹਿਰੀ ਖੇਤਰ ਵਿੱਚ ਪਏ ਮੀਂਹ ਨਾਲ ਮੌਸਮ ਠੰਡਾ ਹੋ ਗਿਆ, ਜਿਸ ਨਾਲ ਲੋਕਾਂ ਵੱਲੋਂ ਗਰਮੀ ਤੋਂ ਛੁਟਕਾਰਾ ਮਹਿਸੂਸ ਕੀਤਾ ਗਿਆ। ਅਗਲੀ ਖਬਰ ਲੱਗੀ ਹੈ ਪੰਜਾਬੀ ਟ੍ਰਿਬਿਊਨ ਦੇ ਮਾਲਵਾ ਸਫ਼ੇ ਤੇ, ਅੰਡਰ ਬ੍ਰਿਜ ਦਾ ਉਦਘਾਟਨ। ਬਠਿੰਡਾ ਸ਼ਹਿਰ ਤੋਂ ਖਬਰ ਹੈ, ਸ਼ਹਿਰ ਦੇ ਪਟਿਆਲਾ ਫਾਟਕ ਰੇਲਵੇ ਕਰਾਸਿੰਗ ਦੇ ਕਰੀਬ 116 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਰੇਲਵੇ ਅੰਡਰ ਬ੍ਰਿਜ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਲੋਕਾਂ ਨੂੰ ਸਮਰਪਿਤ ਕੀਤਾ। ਅੰਡਰ ਬ੍ਰਿਜ ਆਵਾਜਾਈ ਲਈ ਖੁੱਲ੍ਹਣ ਨਾਲ ਇਸ ਰਸਤੇ ਤੋਂ ਰੋਜ਼ਾਨਾ ਲੰਘਣ ਵਾਲੇ ਹਜ਼ਾਰਾਂ ਲੋਕਾਂ ਨੂੰ ਜਾਮ ਅਤੇ ਲੰਮੀ ਉਡੀਕ ਤੋਂ ਰਾਹਤ ਮਿਲਣ ਦੀ ਆਸ ਬੱਝੀ ਹੈ। ਇਸ ਮੌਕੇ ਮੇਅਰ ਨੇ ਅਨਾਜ ਮੰਡੀ ਰੋਡ ਵੀ ਲੋਕਾਂ ਲਈ ਖੋਲ੍ਹ ਦਿੱਤੀ ਹੈ। ਕਰੀਬ 90 ਫੁੱਟ ਚੌੜੀ ਇਸ ਸੜਕ ਦੇ ਨਿਰਮਾਣ ਨਾਲ ਇਲਾਕੇ ਦੇ ਦੁਕਾਨਦਾਰਾਂ, ਵਪਾਰੀਆਂ ਅਤੇ ਵਾਹਨ ਚਾਲਕਾਂ ਨੂੰ ਸਹੂਲਤ ਮਿਲੇਗੀ। ਸੜਕ ਮੁਕੰਮਲ ਹੋਣ ਤੇ ਦੁਕਾਨਦਾਰਾਂ ਨੇ ਵੀ ਰਾਹਤ ਮਹਿਸੂਸ ਕਰਦਿਆਂ ਮੇਅਰ ਦਾ ਧੰਨਵਾਦ ਕੀਤਾ। ਮੇਅਰ ਨੇ ਭਰੋਸਾ ਦਿੱਤਾ ਕਿ ਬਠਿੰਡਾ ਵਿੱਚ ਵਿਕਾਸ ਦੀ ਇਹ ਰਫ਼ਤਾਰ ਅੱਗੇ ਵੀ ਜਾਰੀ ਰਹੇਗੀ। ਖਬਰ ਲੱਗੀ ਹੈ ਪੰਜਾਬੀ ਟ੍ਰਿਬਿਊਨ ਦੇ ਸਫ਼ਾ ਨੰਬਰ 3 ਤੇ, ਸਕੂਲ ਟਰਾਂਸਪੋਰਟ ਆਪਰੇਟਰਾਂ ਵੱਲੋਂ ਮਹਾਂਪੰਚਾਇਤ। ਬਠਿੰਡਾ ਤੋਂ ਹੀ ਖਬਰ ਹੈ, ਸਕੂਲ ਟਰਾਂਸਪੋਰਟ ਆਪਰੇਟਰਾਂ ਨੂੰ ਦਰਪੇਸ਼ ਮੁਸ਼ਕਲਾਂ ਅਤੇ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਵੱਖ ਵੱਖ ਟੈਕਸਾਂ ਅਤੇ ਨਿਯਮਾਂ ਖਿਲਾਫ਼ ਕੱਲ੍ਹ ਇੱਥੇ ਸਕੂਲ ਕਾਲਜ ਬੱਸ ਆਪਰੇਟਰ ਐਸੋਸੀਏਸ਼ਨ ਪੰਜਾਬ ਦੇ ਸੱਦੇ ਤੇ ਮਹਾਂਪੰਚਾਇਤ ਕੀਤੀ ਗਈ ਸੀ। ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਸਰਾਂ ਦੀ ਪ੍ਰਧਾਨਗੀ ਹੇਠ ਮਹਾਂਪੰਚਾਇਤ ਵਿੱਚ ਪੰਜਾਬ ਭਰ ਤੋਂ ਸਕੂਲ ਟਰਾਂਸਪੋਰਟ ਆਪਰੇਟਰਾਂ ਅਤੇ ਡਰਾਈਵਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਮਹਾਂਪੰਚਾਇਤ ਵਿੱਚ ਸਕੂਲ ਟਰਾਂਸਪੋਰਟ ਤੇ ਲਗਾਤਾਰ ਵੱਧ ਰਹੇ ਟੈਕਸਾਂ, ਪਾਸਿੰਗ ਫੀਸਾਂ ਅਤੇ ਨਵੇਂ ਨਿਯਮਾਂ ਕਾਰਨ ਆਪਰੇਟਰਾਂ ਨੂੰ ਆ ਰਹੀਆਂ ਦਿੱਕਤਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸੂਬੇ ਵਿੱਚ ਸਕੂਲ ਟਰਾਂਸਪੋਰਟ ਲਈ ਵੱਖਰੀ ਤੇ ਵਿਸ਼ੇਸ਼ ਨੀਤੀ ਬਣਾਈ ਜਾਵੇ। ਗੁਆਂਢੀ ਸੂਬਿਆਂ ਦੀ ਤਰਜ਼ ਤੇ ਸਕੂਲ ਬੱਸਾਂ ਤੇ ਟੈਕਸ ਅਤੇ ਪਾਸਿੰਗ ਫੀਸਾਂ ਵਿੱਚ ਛੋਟ ਦੇਣ ਨਾਲ ਇੱਕ ਦੇਸ਼ ਇੱਕ ਨੀਤੀ ਲਾਗੂ ਕਰਨ ਦੀ

ਰੁਕ ਕਰਦੇ ਹਾਂ ਅਜੀਤ ਅਖਬਾਰ ਦੇ ਮੁੱਖ ਸਫ਼ੇ ਵੱਲ। ਇੱਕ ਦਿਨ ਵਿੱਚ ਖੰਡ ਦੀਆਂ ਕੀਮਤਾਂ ਵਿੱਚ 500 ਰੁਪਏ ਕੁਇੰਟਲ ਦੀ ਗਿਰਾਵਟ, ਜਲੰਧਰ ਤੋਂ ਖ਼ਬਰ ਲੱਗੀ ਹੈ। ਰੱਖੜੀ ਦੇ ਤਿਉਹਾਰ ਤੋਂ ਪਹਿਲਾਂ ਲਗਾਤਾਰ ਵੱਧ ਰਹੀਆਂ ਖੰਡ ਦੀਆਂ ਕੀਮਤਾਂ ਵਿੱਚ ਹੁਣ ਗਿਰਾਵਟ ਦਰਜ ਕੀਤੀ ਗਈ ਹੈ। ਇੱਕ ਹੀ ਦਿਨ 'ਚ ਕੀਮਤਾਂ ਵਿੱਚ 500 ਰੁਪਏ ਪ੍ਰਤੀ ਕੁਇੰਟਲ ਦੀ ਕਮੀ ਆਈ ਹੈ। ਇਸ ਨਾਲ ਵਪਾਰੀਆਂ ਦੇ ਨਾਲ ਨਾਲ ਆਮ ਲੋਕਾਂ ਨੂੰ ਵੀ ਰਾਹਤ ਮਿਲੀ ਹੈ। ਰੱਖੜੀ ਤੋਂ ਪਹਿਲਾਂ ਥੋਕ ਬਾਜ਼ਾਰ ਵਿੱਚ ਖੰਡ ਦੀ ਕੀਮਤ ਕਰੀਬ 4400 ਰੁਪਏ ਪ੍ਰਤੀ ਕੁਇੰਟਲ ਤੋਂ ਵੱਧ ਕੇ ਲਗਭਗ 7000 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚ ਗਈ ਸੀ, ਜਿਸ ਕਾਰਨ ਮਠਿਆਈਆਂ ਅਤੇ ਹੋਰ ਖਾਣ ਪੀਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਵਿੱਚ ਵਾਧਾ ਦੇਖਣ ਨੂੰ ਮਿਲਿਆ ਸੀ। ਰੁਕ ਕਰਦੇ ਹਾਂ ਪੰਜਾਬੀ ਟ੍ਰਿਬਿਊਨ ਦੇ ਮੁੱਖ ਸਫ਼ੇ ਤੇ। ਇਮੇਜ਼ਿੰਗ ਉਪਗ੍ਰਹਿ ਦੀ ਲਾਂਚਿੰਗ ਅੱਜ, ਸ਼੍ਰੀ ਹਰੀਕੋਟਾ ਤੋਂ ਖ਼ਬਰ ਲੱਗੀ ਹੈ। ਭਾਰਤੀ ਪੁਲਾੜ ਖੋਜ ਸੰਗਠਨ ਨੇ ਧਰਤੀ ਦੀ ਨਿਗਰਾਨੀ ਕਰਨ ਵਾਲੇ ਅਤਿ ਆਧੁਨਿਕ ਉਪਗ੍ਰਹਿ ਤੇ ਪ੍ਰੋਜੈਕਟ ਲਈ ਉਲਟੀ ਗਿਣਤੀ ਸ਼ੁਰੂ ਕਰ ਦਿੱਤੀ ਹੈ। 51.7 ਮੀਟਰ ਲੰਬਾ ਇਹ ਰਾਕੇਟ 4 ਸਤੰਬਰ ਨੂੰ ਤੜਕੇ 2:55 ਵਜੇ ਚੇਨਈ ਤੋਂ ਤਕਰੀਬਨ 135 ਕਿਲੋਮੀਟਰ ਦੂਰ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਦੇ ਦੂਜੇ ਲਾਂਚ ਪੈਡ ਤੋਂ ਨਿਰਧਾਰਿਤ ਸਮੇਂ ਤੇ ਉਡਾਨ ਭਰੀ। ਇਸਰੋ ਨੇ ਦੱਸਿਆ ਕਿ GSLV-F17 ਭਾਰਤ ਦੇ GSLV ਰਾਕੇਟ ਦੀ 19ਵੀਂ ਉਡਾਨ ਹੋਵੇਗੀ। ਜੀ ਸਰੋਤਿਓ, ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ ਕਿ ਹੋਰ ਅਖਬਾਰੀ ਸੁਰਖੀਆਂ ਤੁਹਾਡੇ ਨਾਲ ਸਾਂਝੀਆਂ ਕਰੀਏ। ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਤਕਨੀਕੀ ਸਹਿਯੋਗ ਲਈ ਧੰਨਵਾਦ ਕਰਨਾ ਚਾਹਾਂਗੇ ਸਮੂਹ ਤਕਨੀਕੀ ਸਟਾਫ ਦਾ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਤੇ ਮੈਨੂੰ ਸੁਖਦੀਪ ਨੂੰ। ਪ੍ਰੋਗਰਾਮ ਇੱਥੇ ਹੀ ਸੰਪੂਰਨ ਕਰਨ ਦੀ ਦਿਓ ਆਗਿਆ। ਧੰਨਵਾਦ।

ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਐਨ 101.1 ਮੈਗਾਹਰਟਜ਼ ਦੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 7:59 ਅਤੇ 14 ਸਕਿੰਟ ਦਾ। ਠੀਕ 8 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ, 8:15 ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮਾਰਨਿੰਗ ਨਿਊਜ਼ ਆਕਾਸ਼ਵਾਣੀ ਦਿੱਲੀ ਤੋਂ, 8:30 ਵਜੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ।

ਉੱਤਰ ਪ੍ਰਦੇਸ਼ ਵਿੱਚ ਭਗਵਾਨ ਕ੍ਰਿਸ਼ਨ ਨਾਲ ਜੁੜੇ ਸ਼ਹਿਰਾਂ ਮਥੁਰਾ ਤੇ ਵਰਿੰਦਾਵਨ ਵਿੱਚ ਵਿਸ਼ਾਲ ਜਨਮ ਅਸ਼ਟਮੀ ਸਮਾਰੋਹ ਦੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਨੇ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅੱਜ ਮਥੁਰਾ ਵਿੱਚ ਜਨਮ ਅਸ਼ਟਮੀ ਸਮਾਰੋਹ ਵਿੱਚ ਸ਼ਾਮਲ ਹੋਣਗੇ। ਸ਼ਰਧਾਲੂਆਂ ਦੀ ਭਾਰੀ ਭੀੜ ਨੂੰ ਦੇਖਦਿਆਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਮ ਅਸ਼ਟਮੀ ਦੇ ਮੌਕੇ ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ। ਸੋਸ਼ਲ ਮੀਡੀਆ ਤੇ ਰਾਸ਼ਟਰਪਤੀ ਨੇ ਕਿਹਾ ਕਿ ਭਗਵਾਨ ਸ੍ਰੀ ਕ੍ਰਿਸ਼ਨ ਦਾ ਜੀਵਨ ਤੇ ਸੰਦੇਸ਼ ਭਾਰਤੀ ਸੱਭਿਆਚਾਰ ਤੇ ਦਰਸ਼ਨ ਵਿੱਚ ਜੀਵਨ ਸ਼ਕਤੀ ਭਰਦੇ ਨੇ। ਉਹਨਾਂ ਅੱਗੇ ਕਿਹਾ ਕਿ ਭਗਵਾਨ ਕ੍ਰਿਸ਼ਨ ਨੇ ਸੱਚਾਈ, ਧਰਮ, ਨਿਆਂ, ਦਇਆ ਤੇ ਨਿਸਵਾਰਥ ਕਾਰਜ ਦਾ ਮਾਰਗ ਦਿਖਾਇਆ। ਉਹਨਾਂ ਸਾਰਿਆਂ ਨੂੰ ਭਗਵਾਨ ਸ੍ਰੀ ਕ੍ਰਿਸ਼ਨ ਦੇ ਦਰਸ਼ਨ ਨੂੰ ਅਪਣਾਉਣ ਅਤੇ ਇੱਕ ਸਮਾਵੇਸ਼ੀ ਤੇ ਵਿਕਸਿਤ ਭਾਰਤ ਦੇ ਨਿਰਮਾਣ ਲਈ ਨਿਰੰਤਰ ਕੰਮ ਕਰਨ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਗਵਾਨ ਸ੍ਰੀ ਕ੍ਰਿਸ਼ਨ ਦੇ ਬ੍ਰਹਮ ਸੰਦੇਸ਼ ਨਿਰਸਵਾਰਥ ਕਾਰਜ ਲਈ ਇੱਕ ਡੂੰਘੀ ਪ੍ਰੇਰਣਾ ਨੂੰ ਦਰਸਾਉਂਦੇ ਨੇ, ਜਿਸ ਨੇ ਮਨੁੱਖਤਾ ਦਾ ਨਿਰੰਤਰ ਮਾਰਗ ਦਰਸ਼ਨ ਕੀਤਾ ਹੈ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਵੀ ਜਨਮ ਅਸ਼ਟਮੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਨੇ। ਉਹਨਾਂ ਕਿਹਾ ਕਿ ਭਗਵਦ ਗੀਤਾ ਜੀਵਨ ਵਿੱਚ ਫਰਜ਼, ਨੈਤਿਕਤਾ, ਨਿਆਂ, ਹਿੰਮਤ ਅਤੇ ਸੰਤੁਲਨ ਦਾ ਰਸਤਾ ਦਿਖਾਉਂਦੀ ਹੈ। ਉਪ ਰਾਸ਼ਟਰਪਤੀ

0: ਤੇ ਪੰਜਾਬ ਯੂਨੀਵਰਸਿਟੀ ਦੇ ਐਕਸ ਆਫੀਸ਼ੀਓ ਚਾਂਸਲਰ ਸੀ ਪੀ ਰਾਧਾ ਕ੍ਰਿਸ਼ਨਨ ਅੱਜ ਚੰਡੀਗੜ੍ਹ ਯੂਨੀਵਰਸਿਟੀ ਦਾ ਦੌਰਾ ਕਰਨਗੇ। ਐਡਵਾਂਸਡ ਇੰਸਟਰੂਮੈਂਟੇਸ਼ਨ ਫੈਸਿਲਿਟੀ ਦਾ ਉਦਘਾਟਨ ਵੀ ਕਰਨਗੇ। ਉਪ ਰਾਸ਼ਟਰਪਤੀ ਪੰਜਾਬ ਯੂਨੀਵਰਸਿਟੀ ਟੈਕ ਇਨੋਵੇਸ਼ਨ ਫੋਰਮ ਦਾ ਵੀ ਉਦਘਾਟਨ ਕਰਨਗੇ, ਜੋ ਯੂਨੀਵਰਸਿਟੀ ਦੇ ਖੋਜ ਕਾਢ ਅਤੇ ਸਟਾਰਟਅਪ ਇਕੋਸਿਸਟਮ ਨੂੰ ਮਜ਼ਬੂਤ ਕਰਨ ਵਿੱਚ ਇੱਕ ਵੱਡਾ ਕਦਮ ਹੈ। ਸੁਪਰੀਮ ਕੋਰਟ ਅੱਜ ਨਵੀਂ ਦਿੱਲੀ ਵਿੱਚ ਬ੍ਰਿਕਸ ਚੀਫ ਜਸਟਿਸ ਫੋਰਮ ਦੀ ਮੇਜ਼ਬਾਨੀ ਕਰੇਗਾ। ਬ੍ਰਿਕਸ ਮੈਂਬਰ ਦੇਸ਼ਾਂ ਅਤੇ ਭਾਈਵਾਲ ਦੇਸ਼ਾਂ ਦੇ ਚੀਫ ਜਸਟਿਸ ਸੁਪਰੀਮ ਕੋਰਟਾਂ ਦੇ ਮੁਖੀ ਅਤੇ ਸੀਨੀਅਰ ਨਿਆਇਕ ਪ੍ਰਤੀਨਿਧ ਇਸ ਸਮਾਗਮ ਵਿੱਚ ਹਿੱਸਾ ਲੈਣਗੇ। ਇਸ ਫੋਰਮ ਵਿੱਚ ਨਿਆਂ ਪ੍ਰਣਾਲੀ, ਅੰਤਰਰਾਸ਼ਟਰੀ ਵਿਵਾਦਾਂ ਦੇ ਹੱਲ, ਤਕਨਾਲੋਜੀ ਅਤੇ ਨਿਰੰਤਰ ਵਿਕਾਸ ਨਾਲ ਸੰਬੰਧਿਤ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਜਾਏਗਾ। ਭਾਰਤ ਦੇ ਚੀਫ ਜਸਟਿਸ ਸੂਰਿਆਕਾਂਤ, ਰੂਸ, ਚੀਨ, ਮਿਸਰ, ਇੰਡੋਨੇਸ਼ੀਆ, ਸੰਯੁਕਤ ਅਰਬ ਅਮੀਰਾਤ, ਬੈਲਾਰੂਸ, ਕਜ਼ਾਕਿਸਤਾਨ, ਦੱਖਣੀ ਅਫਰੀਕਾ, ਇਰਾਨ ਅਤੇ ਉਜ਼ਬੇਕਿਸਤਾਨ ਦੇ ਨਿਆਂਇਕ ਵਫਦਾਂ ਦੇ ਮੁਖੀਆਂ ਨਾਲ ਦੁਵੱਲੀਆਂ ਮੀਟਿੰਗਾਂ ਕਰਨਗੇ। ਕ੍ਰਿਕਟ ਵਿੱਚ ਭਾਰਤ ਨੇ ਮਹਿਲਾ ਏਸ਼ੀਆ ਕੱਪ ਦੇ 7ਵੇਂ ਮੈਚ ਵਿੱਚ ਹਾਂਗਕਾਂਗ ਦੀ ਟੀਮ 'ਤੇ 137 ਦੌੜਾਂ ਦੀ ਵੱਡੀ ਜਿੱਤ ਦਰਜ ਕੀਤੀ ਹੈ। ਇਸ ਜਿੱਤ ਨਾਲ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਟੌਸ ਹਾਰਨ ਤੋਂ ਬਾਅਦ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਨੇ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਦਾਨਾ ਦੇ ਸੈਂਕੜੇ ਦੀ ਬਦੌਲਤ 5 ਵਿਕਟਾਂ 'ਤੇ 193 ਦੌੜਾਂ ਬਣਾਈਆਂ। ਸਮ੍ਰਿਤੀ ਨੇ ਸਿਰਫ 64 ਗੇਂਦਾਂ 'ਤੇ 124 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਜਵਾਬ ਵਿੱਚ ਵਿਰੋਧੀ ਟੀਮ 16.2 ਓਵਰਾਂ ਵਿੱਚ ਸਿਰਫ 56 ਦੌੜਾਂ 'ਤੇ ਢੇਰ ਹੋ ਗਈ। ਭਾਰਤ ਵੱਲੋਂ ਦੀਪਤੀ ਸ਼ਰਮਾ ਨੇ 3 ਵਿਕਟਾਂ ਲਈਆਂ। ਹੁਣ ਭਾਰਤ ਭਲ ਕੇ ਪਾਕਿਸਤਾਨ ਵਿਰੁੱਧ ਆਪਣਾ ਆਖਰੀ ਗਰੁੱਪ ਮੈਚ ਖੇਡੇਗਾ। ਬੈਡਮਿੰਟਨ ਵਿੱਚ ਭਾਰਤ ਦੇ ਕਿਦਾਂਬੀ ਸ਼੍ਰੀਕਾਂਤ ਦਾ ਚਾਈਨਾ ਮਾਸਟਰ ਸੁਪਰ 750 ਦੇ ਪੁਰਸ਼ ਸਿੰਗਲਸ ਕੁਆਟਰ ਫਾਈਨਲ ਵਿੱਚ ਅੱਜ ਹਾਂਗਕਾਂਗ ਦੇ ਲੀਊ ਚੂਕ ਯੂ ਨਾਲ ਮੁਕਾਬਲਾ ਹੋਏਗਾ। ਸ਼੍ਰੀਕਾਂਤ ਨੇ ਕੱਲ੍ਹ ਕੈਨੇਡਾ ਦੇ ਵਿਸ਼ਵ ਨੰਬਰ 9 ਵਿਕਟਰ ਲਾਈ ਨੂੰ ਹਰਾ ਕੇ ਕੁਆਟਰ ਫਾਈਨਲ ਵਿੱਚ ਜਗ੍ਹਾ ਬਣਾਈ। ਭਾਰਤ ਦੇ ਸਾਤਵਿਕ ਸਾਈਰਾਜ ਰੰਕੀ ਰੈਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਪੋਪੋਵ ਭਰਾਵਾਂ ਦੀ ਫਰਾਂਸੀਸੀ ਜੋੜੀ ਨੂੰ ਹਰਾ ਕੇ ਕੁਆਟਰ ਫਾਈਨਲ ਵਿੱਚ ਪਹੁੰਚ ਗਈ ਹੈ। ਇਸ ਦੌਰਾਨ ਧਰੁਵ ਕਪਲਾ ਅਤੇ ਤ੍ਰਿਸ਼ਾ ਕਰਾਸਟੋ ਦੀ ਮਿਕਸ ਡਬਲ ਜੋੜੀ ਹਾਰ ਤੋਂ ਬਾਅਦ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਨੇ ਅੱਜ ਤੜਕੇ ਧਰਤੀ ਦੇ ਨਿਰੀਖਣ ਲਈ ਉਪਗ੍ਰਹਿ EOS-05 ਦਾ ਸਫਲ ਪ੍ਰੀਖਣ ਕੀਤਾ ਹੈ। ਸਰਕਾਰ ਨੇ ਵਿਦੇਸ਼ੀ ਚੰਦਨ ਨਿਯਮ ਸੋਧ ਬਿੱਲ 2026 ਦੀ ਜਾਂਚ ਲਈ 31 ਮੈਂਬਰੀ ਸਾਂਝੀ ਸੰਸਦੀ ਕਮੇਟੀ ਦਾ ਗਠਨ ਕੀਤਾ ਹੈ। ਭਾਰਤ ਨੇ ਨੇਪਾਲ ਛਾੜ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਅਤੇ ਬਚਾਅ ਕਾਰਜ ਲਈ ਰਾਹਤ ਸਮੱਗਰੀ ਨਾਲ ਭਰੇ 2 ਹੋਰ ਜਹਾਜ਼ ਭੇਜੇ ਨੇ। ਭਗਵਾਨ ਕ੍ਰਿਸ਼ਨ ਦੇ ਜਨਮ ਦਿਵਸ ਦਾ ਤਿਉਹਾਰ ਜਨਮ ਅਸ਼ਟਮੀ ਅੱਜ ਦੇਸ਼ ਭਰ ਵਿੱਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਤੇ ਕ੍ਰਿਕਟ ਵਿੱਚ ਭਾਰਤੀ ਮਹਿਲਾ ਟੀਮ ਹਾਂਗਕਾਂਗ ਨੂੰ ਹਰਾ ਕੇ ਮਹਿਲਾ ਏਸ਼ੀਆ ਕੱਪ ਦੇ ਸੈਮੀਫਾਈਨਲ 'ਚ ਪਹੁੰਚ ਗਈ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਦੁਪਹਿਰ ਬਾਅਦ 1:10 'ਤੇ ਹੋਏਗਾ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। ਆਕਾਸ਼ਵਾਣੀ FM ਬਠਿੰਡਾ, FM 101.1 MHz ਦੇ ਸਟੂਡੀਓ ਦੀ ਘੜੀ ਦੇ ਸਮਾਂ ਹੋ ਰਿਹਾ 8:40 ਅਤੇ 7 ਸਕਿੰਟ ਦਾ। ਹੁਣ ਵੇਲਾ ਇਹ ਪ੍ਰੋਗਰਾਮ ਮਹਿਕ ਪੰਜਾਬੀ ਦਾ। ਜੀ ਸਰੋਤਿਓ, ਪ੍ਰੋਗਰਾਮ ਮਹਿਕ ਪੰਜਾਬ ਦੀ ਲੈ ਕੇ ਹਾਜ਼ਰ ਹਾਂ ਮੈਂ ਆਪ ਸਭ ਦੀ ਰੇਡੀਓ ਦੋਸਤ ਸੁਖਦੀਪ। ਮੇਰੇ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਅੱਜ ਦੇ ਪ੍ਰੋਗਰਾਮ ਦੇ ਤਹਿਤ ਹੋਵੇਗਾ ਸਿਲਸਿਲਾ ਪ੍ਰਦੇਸ਼ਿਕ ਸੰਗੀਤ ਦਾ, ਤੇ ਆਓ ਫਿਰ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਰਾਜਸਥਾਨੀ ਗੀਤ ਦੇ ਨਾਲ, ਜਿਸ ਨੂੰ ਆਵਾਜ਼ ਦਿੱਤੀ ਹੈ ਆਰਤੀ ਮੁਖਰਜੀ ਨੇ।

ਜੀ ਸਰੋਤਿਓ, ਪ੍ਰੋਗਰਾਮ ਮਹਿਕ ਪੰਜਾਬ ਦੀ ਤਹਿਤ ਤੁਸੀਂ ਆਨੰਦ ਮਾ ਰਹੇ ਹੋ ਪ੍ਰਦੇਸ਼ਿਕ ਸੰਗੀਤ ਦਾ, ਅਤੇ ਹੁਣੇ ਤੁਸੀਂ ਆਨੰਦ ਮਾਣਿਆ ਰਾਜਸਥਾਨੀ ਗੀਤ ਦਾ, ਜਿਸ ਨੂੰ ਆਵਾਜ਼ਾਂ ਦਿੱਤੀਆਂ ਸਨ ਧੀਰਾ ਘੋਸ਼ ਅਤੇ ਬਾਬੂ ਲਾਲ ਨੇ। ਅਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਦਾ ਪ੍ਰੋਗਰਾਮ ਦੇ ਵਿੱਚ ਆਖਰੀ ਹਰਿਆਣਵੀ ਗੀਤ, ਜਿਸ ਨੂੰ ਆਵਾਜ਼ ਦਿੱਤੀ ਹੈ ਸੁਮਿਤ ਗੋਸਵਾਮੀ ਨੇ।

ਇਸ ਗੀਤ ਦੇ ਨਾਲ ਹੀ ਪ੍ਰੋਗਰਾਮ ਮਹਿਕ ਪੰਜਾਬੀ ਦਾ ਵੇਲਾ ਇੱਥੇ ਹੀ ਸੰਪੂਰਨ ਹੁੰਦਾ ਹੈ। ਮੈਨੂੰ ਸੁਖਦੀਪ ਨੂੰ ਪ੍ਰੋਗਰਾਮ ਖਤਮ ਕਰਨ ਦੀ ਦਿਓ ਇਜਾਜ਼ਤ। ਧੰਨਵਾਦ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ 101.1 ਮੈਗਾਹਰਟਜ਼ ਦੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 8:59 ਅਤੇ 30 ਸਕਿੰਟ ਦਾ। ਠੀਕ 9 ਵਜੇ ਤੋਂ ਲੈ ਕੇ 10 ਵਜੇ ਤੱਕ ਰਿਲੇ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ 9 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਤਰਲੋਕ ਤੇ 9:30 ਵਜੇ ਪ੍ਰੋਗਰਾਮ ਆਜ ਕੇ ਫਨਕਾਰ।

ਪ੍ਰੋਗਰਾਮ ਗੀਤ ਪਟਾਰਾ ਦੇ ਤਹਿਤ ਹੁਣੇ ਤੁਸੀਂ ਸੁਣ ਰਹੇ ਸੀ ਪਲਵੰਤ ਜਸਵਿੰਦਰ ਯਮਲਾ ਦੀ ਆਵਾਜ਼ ਦੇ ਵਿੱਚ ਧਾਰਮਿਕ ਗੀਤ। ਗੀਤ ਰਚਨਾ ਸੀ ਬਲਵੰਤ ਸਿੰਘ ਗਿੱਲ ਦੀ। ਤੇ ਆਓ ਹੁਣ ਸੁਣਦੇ ਹਾਂ ਅਗਲਾ ਧਾਰਮਿਕ ਗੀਤ ਅਮਰਜੋਤ ਕੌਰ ਦੀ ਆਵਾਜ਼ ਦੇ ਵਿੱਚ। ਗੀਤ ਰਚਨਾ ਦੇਬੀ ਮਖਸੂਸਪੁਰੀ ਦੀ ਤੇ ਸੰਗੀਤ ਦਿੱਤਾ ਚਰਨਜੀਤ ਆਹੂਜਾ ਨੇ।

ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਸੂਝਵਾਨ ਤੇ ਸਤਿਕਾਰਯੋਗ ਸਰੋਤਿਓ, ਮਿਤੀ 5 ਸਤੰਬਰ ਦਿਨ ਸ਼ਨੀਵਾਰ ਸ਼ਾਮ 5 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਕਿਸਾਨ ਵਾਣੀ, ਜਿਸ ਦੇ ਤਹਿਤ ਵਿਸ਼ਾ ਰਹੇਗਾ ਝੋਨੇ ਅਤੇ ਨਰਮੇ ਦੀਆਂ ਮੁੱਖ ਬਿਮਾਰੀਆਂ ਤੇ ਉਹਨਾਂ ਦੀ ਰੋਕਥਾਮ। ਅਤੇ ਇਸ ਵਿਸ਼ੇ ਤੇ ਜਾਣਕਾਰੀ ਦੇਣ ਲਈ ਸਟੂਡੀਓ ਵਿੱਚ ਮੌਜੂਦ ਹੋਣਗੇ ਮਾਹਿਰ ਡਾਕਟਰ ਹਰਪ੍ਰੀਤ ਸਿੰਘ, ਜੋ ਕਿ ਖੇਤੀਬਾੜੀ ਵਿਕਾਸ ਅਫਸਰ ਨੇ ਚੱਕ ਫਤਿਹ ਸਿੰਘ ਵਾਲਾ ਵਿਖੇ, ਤੇ ਉਹਨਾਂ ਨਾਲ ਗੱਲਬਾਤ ਕਰਾਂਗੀ ਮੈਂ ਜਾਣੀ ਵੀਰਪਾਲ ਕੌਰ ਧਾਲੀਵਾਲ। ਸਰੋਤਿਓ, ਜੇਕਰ ਤੁਸੀਂ ਇਸ ਵਿਸ਼ੇ ਸੰਬੰਧੀ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਸਾਡੇ ਸਟੂਡੀਓ ਦੇ ਨੰਬਰ 0164-22-4331 ਤੇ ਪ੍ਰੋਗਰਾਮ ਦੌਰਾਨ ਸੰਪਰਕ ਕਰ ਸਕਦੇ ਹੋ। ਇਸ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਨੇ ਬਲਜੀਤ ਸ਼ਰਮਾ। ਸੋ ਸੁਣਨਾ ਜ਼ਰੂਰ ਮਿਤੀ 5 ਸਤੰਬਰ ਦਿਨ ਸ਼ਨੀਵਾਰ ਸ਼ਾਮ 5 ਵਜੇ ਪ੍ਰੋਗਰਾਮ ਕਿਸਾਨ ਵਾਣੀ।

ਜੀ ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਗੀਤ ਪਟਾਰਾ ਅਤੇ ਤੁਸੀਂ ਆਨੰਦ ਮਾਣ ਰਹੇ ਹੋ ਸਦਾਬਹਾਰ ਪੰਜਾਬੀ ਗੀਤਾਂ ਦਾ। ਅਤੇ ਹੁਣੇ ਤੁਸੀਂ ਆਨੰਦ ਮਾਣ ਰਹੇ ਸੀ ਇਸ ਗੀਤ ਦਾ। AS ਕੰਗ ਦੀ ਆਵਾਜ਼ ਦੇ ਵਿੱਚ ਗੀਤ ਰਚਨਾ ਸੀ ਸੋਨੀ ਦੀ ਅਤੇ ਸੰਗੀਤ ਦਿੱਤਾ ਸੀ ਚਰਨਜੀਤ ਆਹੂਜਾ ਨੇ। ਅਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ, ਮੁਹੰਮਦ ਸਦੀਕ ਅਤੇ ਰਣਜੀਤ ਕੌਰ ਦੀਆਂ ਆਵਾਜ਼ਾਂ ਦੇ ਵਿੱਚ। ਗੀਤ ਰਚਨਾ ਬਾਬੂ ਸਿੰਘ ਮਾਨ ਦੀ ਅਤੇ ਸੰਗੀਤ ਦਿੱਤਾ ਹੈ KS ਨਰੂਲਾ ਨੇ।

ਆਕਾਸ਼ਵਾਣੀ ਦੇ ਸੂਝਵਾਨ ਸਰੋਤਿਓ, ਪ੍ਰੋਗਰਾਮ ਪਿੰਡਾਂ ਆਲੇ ਤੇ ਸ਼ਹਿਰਾਂ ਆਲੇ ਦੇ ਅੰਤਰਗਤ ਮਿਤੀ 4 ਸਤੰਬਰ 2026 ਦਿਨ ਸ਼ੁੱਕਰਵਾਰ ਤੁਸੀਂ ਸੁਣੋਗੇ ਜਿੱਤ ਦਾ ਭਰੋਸਾ।

ਸਰੋਤਿਓ ਵਾਚਕ ਸੰਪਾਦਨ ਤੇ ਨਿਰਮਾਤਾ ਨਿਰਦੇਸ਼ਕ ਹੋਣਗੇ ਗੁਰਦੀਪ ਗਿੱਲ ਤੇ ਬਲਜੀਤ ਸ਼ਰਮਾ। ਦੋਸਤੋ, ਇੱਕ ਨਵੀਂ ਆਸ, ਨਵੀਂ ਮਿਹਨਤ, ਨਵੀਂ ਉਮੀਦ ਦੇ ਨਾਲ ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਤੇ ਗੁਰਦੀਪ ਗਿੱਲ, ਇੱਕ ਨਵਾਂ ਵਿਸ਼ਾ ਆਪ ਜੀ ਨੂੰ ਇਸ ਵਿਸ਼ੇ ਨੂੰ ਸੁਣ ਕੇ ਸਿੱਖਣ ਨੂੰ ਮਿਲੇਗਾ। ਨੋਟ ਕਰ ਲਓ, ਵਿਸ਼ਾ ਸਾਡਾ ਰਹੇਗਾ ਜਿੱਤ ਦਾ ਭਰੋਸਾ ਭਾਗ ਪਹਿਲਾ, ਮਿਤੀ 4 September 2026, ਦਿਨ ਸ਼ੁੱਕਰਵਾਰ, ਪ੍ਰਸਾਰਣ ਸਮਾਂ ਰਹੇਗਾ ਸ਼ਾਮ 5 ਵਜੇ।

ਜੀ, ਪ੍ਰੋਗਰਾਮ ਚੱਲ ਰਿਹਾ ਗੀਤ ਪਟਾਰਾ, ਅਤੇ ਤੁਸੀਂ ਆਨੰਦ ਮਾਣ ਰਹੇ ਹੋ ਸਦਾਬਹਾਰ ਪੰਜਾਬੀ ਗੀਤਾਂ ਦਾ ਮੇਰੇ ਨਾਲ, ਯਾਨੀ ਕਿ ਆਪਣੀ ਰੇਡੀਓ ਤੋਂ ਸੁਖਦੀਪ ਦੇ ਨਾਲ। ਸਟੂਡੀਓ ਦੀ ਘੜੀ 'ਤੇ ਸਮਾਂ ਹੋ ਚੁੱਕਿਆ 10:39 ਅਤੇ 40 ਸਕਿੰਟ ਦਾ, ਅਤੇ ਹੁਣੇ ਤੁਸੀਂ ਆਨੰਦ ਮਾਣ ਰਹੇ ਸੀ ਕੁਲਦੀਪ ਮਾਣਕ ਦੀ ਆਵਾਜ਼ ਦੇ ਵਿੱਚ ਇਸ ਗੀਤ ਦਾ। ਗੀਤ ਰਚਨਾ ਸੀ ਅਲਬੇਲ ਬਰਾੜ ਦੀ ਅਤੇ ਸੰਗੀਤ ਦਿੱਤਾ ਸੀ ਚਰਨਜੀਤ ਆਹੂਜਾ ਨੇ। ਅਤੇ ਆਓ ਹੁਣ ਸੁਣਦੇ ਹਾਂ ਸਵਰਨ ਲਤਾ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਅਗਲਾ ਗੀਤ। ਗੀਤ ਰਚਨਾ ਸਾਜਨ ਰਾਏਕੋਟੀ ਦੀ ਅਤੇ ਸੰਗੀਤ ਦਿੱਤਾ ਹੈ ਕੇ ਪੰਨਾ ਲਾਲ ਨੇ।

ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਪੈਗਾਮ ਪ੍ਰੋਗਰਾਮ ਵਿੱਚ ਸ਼ਾਮਲ ਕੀਤੇ ਜਾਣ ਤਾਂ ਭੇਜ ਦਿਓ ਆਪਣੇ ਪੈਗਾਮ ਸਾਡੇ ਵਟਸਐਪ ਨੰਬਰ 77173 73146 ਤੇ 4 ਸਤੰਬਰ ਦਿਨ ਸ਼ੁੱਕਰਵਾਰ ਸ਼ਾਮ 4 ਵਜੇ ਤੋਂ ਪਹਿਲਾਂ ਪ੍ਰੋਗਰਾਮ ਦੇ ਮੇਜ਼ਬਾਨ ਹੋਣਗੇ ਵਿਜੇ ਲਕਸ਼ਮੀ ਨਿਰਮਾਤਾ ਨਿਰਦੇਸ਼ਕ ਮਨਦੀਪ ਰਜੌਰਾ।

0: ਹੁਣੇ ਤੁਸੀਂ ਆਨੰਦ ਮਾਣ ਰਹੇ ਸੀ ਸੁਰਿੰਦਰ ਕੌਰ ਦੀ ਆਵਾਜ਼ ਦੇ ਵਿੱਚ ਇਸ ਗੀਤ ਦਾ। ਗੀਤ ਰਚਨਾ ਸੀ ਸ਼ਿਵ ਕੁਮਾਰ ਬਟਾਲਵੀ ਦੀ ਅਤੇ ਸੰਗੀਤ ਦਿੱਤਾ ਸੀ ਕੇ ਪੰਨਾ ਲਾਲ ਨੇ। ਅਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਗੀਤ ਪਟਾਰਾ ਦੇ ਤਹਿਤ ਅਗਲਾ ਗੀਤ ਸੁਰਿੰਦਰ ਸੀਮਾ ਦੀ ਆਵਾਜ਼ ਦੇ ਵਿੱਚ। ਚਤੁਰ ਸਿੰਘ ਪਰਵਾਨਾ ਦੇ ਲਿਖੇ ਇਸ ਗੀਤ ਨੂੰ ਸੰਗੀਤਬੱਧ ਕੀਤਾ ਹੈ KS ਨਰੂਲਾ ਨੇ।
1: ਮੇਰਾ ਮਾਹੀ ਟੁਰ ਗਿਆ ਮੇਲੇ, ਮੇਰੀ ਸੱਸ ਲਿਆਈ ਕਰੇਲੇ। ਮੇਰਾ ਮਾਹੀ ਟੁਰ ਗਿਆ ਮੇਲੇ, ਮੇਰੀ ਸੱਸ ਲਿਆਈ ਕਰੇਲੇ। ਮੇਰੀ ਨਣਦ ਮਿਲਾਏ ਤੜਕੇ ਨੀ ਮੇਰੀ ਵਾਰੀ ਆਈ, ਪਤੀਲਾ ਖੜਕੇ ਨੀ ਮੇਰੀ ਵਾਰੀ ਆਈ, ਪਤੀਲਾ ਖੜਕੇ।

ਸੋ ਕੁਲਵਿੰਦਰ ਕੌਰ ਢਿੱਲੋਂ ਹੋਰਾਂ ਦੀ ਤਰਨਮ ਦੇ ਵਿੱਚ ਗਾਈਆਂ ਗਈਆਂ ਬਿਹਤਰੀਨ ਗਜ਼ਲਾਂ ਨਜ਼ਮਾਂ ਤੁਸੀਂ ਸੁਣੋਗੇ ਪ੍ਰੋਗਰਾਮ ਸੁਖਨ ਦੇ ਵਾਰਿਸ ਦੇ ਵਿੱਚ। ਸਮਾਂ ਅਤੇ ਤਾਰੀਖ ਇੱਕ ਵਾਰ ਫੇਰ ਨੋਟ ਕਰ ਲਓ, ਮਿਤੀ 6 ਸਤੰਬਰ ਦਿਨ ਐਤਵਾਰ ਸਵੇਰੇ 10:30 ਵਜੇ ਪ੍ਰੋਗਰਾਮ ਸੁਖਨ ਦੇ ਵਾਰਿਸ।

ਹੁਣੇ ਤੁਸੀਂ ਸੁਣ ਰਹੇ ਸੀ ਨਰਿੰਦਰ ਬੀਬਾ ਦੀ ਆਵਾਜ਼ ਦੇ ਵਿੱਚ ਇਹ ਗੀਤ। ਗੀਤ ਰਚਨਾ ਸੀ ਬਾਬੂ ਸਿੰਘ ਮਾਨ ਦੀ ਅਤੇ ਸੰਗੀਤ ਦਿੱਤਾ ਸੀ ਬੇਲੀ ਰਾਮ ਨੇ। ਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਜਗਮੋਹਨ ਕੌਰ ਦੀ ਆਵਾਜ਼ ਦੇ ਵਿੱਚ। ਗੀਤ ਰਚਨਾ ਜਸਵੰਤ ਸੰਧੀਲਾ ਦੀ ਅਤੇ ਸੰਗੀਤ ਦਿੱਤਾ ਚਰਨਜੀਤ ਆਹੂਜਾ ਨੇ।

ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਗੀਤ ਪਿਟਾਰਾ ਦਾ ਆਖਰੀ ਗੀਤ, ਮੁਹੰਮਦ ਸਦੀਕ ਅਤੇ ਰਣਜੀਤ ਕੌਰ ਦੀਆਂ ਆਵਾਜ਼ਾਂ ਦੇ ਵਿੱਚ। ਗੀਤ ਰਚਨਾ ਬਾਬੂ ਸਿੰਘ ਮਾਨ ਦੀ ਅਤੇ ਸੰਗੀਤ ਦਿੱਤਾ ਚਰਨਜੀਤ ਆਹੂਜਾ ਨੇ।

ਇਸ ਗੀਤੇ ਨਾਲ ਹੀ ਪ੍ਰੋਗਰਾਮ ਗੀਤ ਪਟਾਰਾ ਇੱਥੇ ਹੀ ਸੰਪੂਰਨ ਕਰਨ ਦੀ ਮੈਨੂੰ ਸੁਖਦੀਪ ਨੂੰ ਦਿਓ ਇਜਾਜ਼ਤ। ਧੰਨਵਾਦ। ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 10:59 ਅਤੇ

12 ਸਕਿੰਟ ਦਾ। ਠੀਕ 11 ਵਜੇ ਰਿਲੇ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। 11:05 ਤੋਂ ਲੈ ਕੇ 12 ਵਜੇ ਤੱਕ ਰਿਲੇ ਕਰਾਂਗੇ ਆਕਾਸ਼ਵਾਣੀ ਰੇਨਬੋ ਦਿੱਲੀ ਦੇ ਪ੍ਰਸਾਰਣ।

ਹੁਣੇ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਐਫ ਐਮ ਰੇਨਬੋ ਦਿੱਲੀ ਦੇ ਪ੍ਰਸਾਰਣ। ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ। ਸਟੂਡੀਓ ਦੀ ਘੜੀ ਤੇ ਸਮਾਂ 11:59 ਤੇ 32 ਸਕਿੰਟ। ਠੀਕ 12 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖ਼ਬਰਾਂ ਦਾ ਬੁਲੇਟਿਨ ਤੇ

0: Hari Murmu and Prime Minister Narendra Modi have extended their greetings on the occasion of Janmashtami. In women's cricket, Indian team has entered the semi-finals of the T20 Asia Cup after a massive 137-run victory over Hong Kong in Dubai last night. Batting first, India scored 193 for 5 in 20 overs, powered by Smriti Mandhana's historic 124 off just 64 balls. And with that, we end this news bulletin.
1: ਹੁਣੀ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਐਫਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ 12:10 ਤੇ 30 ਸਕਿੰਟ ਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਲੈਟਸ ਟਾਕ ਐਂਡ ਡਾਂਸ। ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਅਮਰਜੀਤ ਮਾਨ ਤੇ ਮੇਰੇ ਵੱਲੋਂ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਕਾਸ਼ਵਾਣੀ FM ਬਠਿੰਡਾ ਦੇ ਪਿਆਰੇ ਸਰੋਤਿਓ, 5 ਸਤੰਬਰ ਦਿਨ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਤੁਸੀਂ ਸੁਣੋਗੇ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ।

ਆਕਾਸ਼ਵਾਣੀ ਦੇ ਸੂਝਵਾਨ ਸਰੋਤਿਓ, ਪ੍ਰੋਗਰਾਮ ਪਿੰਡਾਂ ਆਲੇ ਤੇ ਸ਼ਹਿਰਾਂ ਆਲੇ ਦੇ ਅੰਤਰਗਤ ਮਿਤੀ 4 ਸਤੰਬਰ 2026 ਦਿਨ ਸ਼ੁੱਕਰਵਾਰ ਤੁਸੀਂ ਸੁਣੋਗੇ ਜਿੱਤ ਦਾ ਭਰੋਸਾ।

ਸਰੋਤਿਓ ਵਾਚਕ ਸੰਪਾਦਨ ਤੇ ਨਿਰਮਾਤਾ ਨਿਰਦੇਸ਼ਕ ਹੋਣਗੇ ਗੁਰਦੀਪ ਗਿੱਲ ਤੇ ਬਲਜੀਤ ਸ਼ਰਮਾ। ਦੋਸਤੋ, ਇੱਕ ਨਵੀਂ ਆਸ, ਨਵੀਂ ਮਿਹਨਤ, ਨਵੀਂ ਉਮੀਦ ਦੇ ਨਾਲ ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਤੇ

ਦੀਪ ਗਿੱਲ, ਇੱਕ ਨਵਾਂ ਵਿਸ਼ਾ ਆਪ ਜੀ ਨੂੰ ਇਸ ਵਿਸ਼ੇ ਨੂੰ ਸੁਣ ਕੇ ਸਿੱਖਣ ਨੂੰ ਮਿਲੇਗਾ। ਨੋਟ ਕਰ ਲੋ, ਵਿਸ਼ਾ ਸਾਡਾ ਰਹੇਗਾ ਜਿੱਤ ਦਾ ਭਰੋਸਾ ਭਾਗ ਪਹਿਲਾ, ਮਿਤੀ 4 ਸਪਟੈਂਬਰ 2026, ਦਿਨ ਸ਼ੁੱਕਰਵਾਰ, ਪ੍ਰਸਾਰਣ ਸਮਾਂ ਰਹੇਗਾ ਸ਼ਾਮ 5 ਵਜੇ।

0: FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਤੇ ਸਮਾਂ 12:30 ਤੇ ਹੁਣ ਪੇਸ਼ ਹੈ ਪ੍ਰੋਗਰਾਮ ਘਰ ਪਰਿਵਾਰ।
1: ਪ੍ਰੋਗਰਾਮ ਘਰ ਪਰਿਵਾਰ।

0: ਮਨ ਦੇ ਕਿਸੇ ਦੇ ਜਨਮ ਜਾਂ ਸੱਚਾਈ ਲਈ ਲੜਿਆ ਯੁੱਧ ਵੀ ਹੋ ਸਕਦਾ ਹੈ, ਜਿਵੇਂ ਦੁਸ਼ਹਿਰੇ ਦਾ ਤਿਉਹਾਰ ਵੀ ਅੱਛਾਈ ਦੀ ਬੁਰਾਈ ਤੇ ਜਿੱਤ ਦਾ ਪ੍ਰਤੀਕ ਹੈ। ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨਾਲ ਵੀ ਇੱਕ ਇਤਿਹਾਸਿਕ ਪਿਛੋਕੜ ਜੁੜਿਆ ਹੋਇਆ ਹੈ। ਜਨਮ ਅਸ਼ਟਮੀ ਦਾ ਤਿਉਹਾਰ ਆਮ ਤੌਰ ਤੇ ਭਗਵਾਨ ਸ਼੍ਰੀ ਵਿਸ਼ਨੂੰ ਜੀ ਦੇ 8ਵੇਂ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਜੀ ਦੇ ਜਨਮ ਦੇ ਰੂਪ ਵਿੱਚ ਵੀ ਮਨਾਇਆ ਜਾਂਦਾ ਹੈ। ਆਮ ਤੌਰ ਤੇ ਇਹ ਤਿਉਹਾਰ ਦੇਸੀ ਮਹੀਨੇ ਭਾਦਰੋਂ ਵਿੱਚ ਮਨਾਇਆ ਜਾਂਦਾ ਹੈ। ਇਹ ਤਿਉਹਾਰ ਆਮ ਤੌਰ ਤੇ ਅਗਸਤ ਜਾਂ ਸਤੰਬਰ ਮਹੀਨੇ 'ਚ ਮਨਾਇਆ ਜਾਂਦਾ ਹੈ।
1: ਇਸ ਸ਼ੁਭ ਤਿਉਹਾਰ ਦੇ ਮੌਕੇ ਤੇ ਲੋਕ ਨਵੇਂ ਨਵੇਂ ਕੱਪੜੇ ਬਣਾਉਂਦੇ ਨੇ, ਆਪਣੇ ਘਰਾਂ ਦੀ ਸਜਾਵਟ ਰੰਗਾਂ ਨਾਲ ਕੀਤੀ ਜਾਂਦੀ ਹੈ। ਇਸ ਤਿਉਹਾਰ ਨੂੰ ਇੱਕ ਜਸ਼ਨ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਅਲੱਗ ਅਲੱਗ ਇਲਾਕਿਆਂ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਦੇ ਜਨਮ ਦਿਵਸ ਦੇ ਸੰਬੰਧ ਵਿੱਚ ਝਾਕੀਆਂ ਕੱਢੀਆਂ ਜਾਂਦੀਆਂ ਹੈ। ਧਾਰਮਿਕ ਸਥਾਨ ਤੇ ਪੂਜਾ ਅਰਚਨਾ ਕੀਤੀ ਜਾਂਦੀ ਹੈ। ਭਗਵਾਨ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਦੀ ਮੂਰਤੀ ਪੂਜਾ ਕੀਤੀ ਜਾਂਦੀ ਹੈ। ਇਸ ਨੂੰ ਦੁੱਧ, ਘਿਓ, ਦਹੀਂ, ਮੱਖਣ ਅਤੇ ਗੰਗਾ ਜਲ ਨਾਲ ਇਸ਼ਨਾਨ ਕਰਾਇਆ ਜਾਂਦਾ ਹੈ। ਇਸ ਉਪਰੰਤ ਭਗਵਾਨ ਜੀ ਦੀ ਮੂਰਤੀ ਨੂੰ ਇੱਕ ਪਾਲਣੇ ਵਿੱਚ ਪਾ ਕੇ ਝੂਲਾ ਝੁਲਾਇਆ ਜਾਂਦਾ ਹੈ ਤੇ ਭਜਨ ਕੀਰਤਨ ਕੀਤਾ ਜਾਂਦਾ ਹੈ। ਡਾਂਡੀਆ ਅਤੇ ਨਾਚ ਵੀ ਕੀਤਾ ਜਾਂਦਾ ਹੈ। ਲੋਕ ਇਸ ਤਿਉਹਾਰ ਤੇ ਝੂਮ ਉੱਠਦੇ ਨੇ। ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਬਾਲ ਰਾਸ ਲੀਲਾ ਅਤੇ ਉਹਨਾਂ ਦੇ ਰਾਧਾ ਪ੍ਰੇਮ ਨੂੰ ਦਰਸਾਉਂਦੀਆਂ ਹੋਈਆਂ ਝਾਕੀਆਂ ਕੱਢੀਆਂ ਜਾਂਦੀਆਂ ਨੇ। ਇਸ ਤਿਉਹਾਰ ਨਾਲ ਇੱਕ ਬਹੁਤ ਹੀ ਮਸ਼ਹੂਰ ਭਜਨ ਗਾਇਆ ਜਾਂਦਾ ਹੈ, ਉਹ ਕੁਝ ਇਸ ਤਰ੍ਹਾਂ ਹੈ।
0: ਰਾਧੇ ਰਾਧੇ ਜਪੋ ਚਲੇ ਆਏਂਗੇ ਬਿਹਾਰੀ, ਰਾਧੇ ਰਾਧੇ ਜਪੋ ਚਲੇ ਆਏਂਗੇ ਬਿਹਾਰੀ।

ਆਪਣੇ ਇਸ ਉਦੇਸ਼ ਦੀ ਪੂਰਤੀ ਲਈ ਉਹਨਾਂ ਨੇ ਜੋ ਵੀ ਉਚਿਤ ਸਮਝਿਆ ਉਹੀ ਕੀਤਾ। ਉਹਨਾਂ ਨੇ ਕਰਮ ਕਰਨ ਨੂੰ ਸਭ ਤੋਂ ਉੱਪਰ ਮੰਨਿਆ। ਕੁਰਕਸ਼ੇਤਰ ਦੀ ਰਣਭੂਮੀ ਵਿੱਚ ਸ਼੍ਰੀ ਅਰਜਨ ਨੂੰ ਕਰਮ ਗਿਆਨ ਦਿੰਦੇ ਹੋਏ ਉਹਨਾਂ ਨੇ ਗੀਤਾ ਆਪਣੇ ਮੁਖ ਤੋਂ ਉਚਾਰੀ, ਜੋ ਕਿ ਹਿੰਦੂ ਧਰਮ ਚ ਸ਼੍ਰੀ ਮੱਦ ਭਗਵਤ ਗੀਤਾ ਵਜੋਂ ਸਭ ਤੋਂ ਮਹੱਤਵਪੂਰਨ ਗ੍ਰੰਥ ਮੰਨਿਆ ਜਾਂਦਾ ਹੈ। ਉਹਨਾਂ ਦੇ ਜੀਵਨ ਕਾਲ ਵਿੱਚ ਧਰਤੀ ਦੁਸ਼ਟਾਂ ਤੇ ਪਤਿਤ ਲੋਕਾਂ ਦੇ ਭਾਰ ਥੱਲੇ ਦੱਬੀ ਹੋਈ ਸੀ। ਉਸ ਭਾਰ ਨੂੰ ਹੌਲਾ ਕਰਨ ਲਈ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਇੱਕ ਨਵਾਂ ਜੀਵਨ ਦਰਸ਼ਨ ਪੇਸ਼ ਕੀਤਾ ਤੇ ਧਰਮ ਦੇ ਅਸਲ ਅਰਥ ਲੋਕਾਂ ਨੂੰ ਸਮਝਾਏ। ਹਿੰਦੂ ਪ੍ਰਾਚੀਨ ਕਥਾ ਅਨੁਸਾਰ ਭਗਵਾਨ ਕ੍ਰਿਸ਼ਨ ਦਾ ਜਨਮ ਮਥੁਰਾ ਦੇ ਰਾਜੇ ਕੰਸ ਦਾ ਅੰਤ ਕਰਨ ਲਈ ਹੋਇਆ ਸੀ। ਕੰਸ ਸ਼੍ਰੀ ਕ੍ਰਿਸ਼ਨ ਜੀ ਦੀ ਮਾਤਾ ਦੇਵਕੀ ਜੀ ਦਾ ਸਕਾ ਭਰਾ ਸੀ। ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਭਾਦਰੋਂ ਮਹੀਨੇ ਦੀ ਵਧੀ ਦੀ 8 ਤਰੀਕ ਨੂੰ ਹੋਇਆ ਸੀ ਤੇ ਉਦੋਂ ਤੋਂ ਇਹ ਦਿਨ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਸਦੀਆਂ ਤੋਂ ਚਲੇ ਆ ਰਹੇ ਇਸ ਤਿਉਹਾਰ ਨੂੰ ਅੱਜ ਵੀ ਭਾਰਤੀ ਪਰੰਪਰਾ ਵਿੱਚ ਉਸੇ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਜਿਵੇਂ ਪ੍ਰਾਚੀਨ ਸਮਿਆਂ 'ਚ ਮਨਾਇਆ ਜਾਂਦਾ ਸੀ।

ਜਨਮਅਸ਼ਟਮੀ ਦੇ ਮੌਕੇ ਉੱਤੇ ਪੁਰਖ ਅਤੇ ਔਰਤਾਂ ਵਰਤ ਰੱਖਦੇ ਹਨ, ਮੰਦਰਾਂ ਵਿੱਚ ਪੂਜਾ ਅਰਚਨਾ ਕਰਦੇ ਨੇ। ਇਸ ਮੌਕੇ ਮੰਦਰਾਂ ਅਤੇ ਘਰਾਂ ਨੂੰ ਸੁੰਦਰ ਢੰਗ ਨਾਲ ਸਜਾਇਆ ਜਾਂਦਾ ਹੈ। ਇਸ ਦਿਨ ਜਗ੍ਹਾ ਜਗ੍ਹਾ ਤੁਹਾਨੂੰ ਝਾਕੀਆਂ ਤੇ ਕ੍ਰਿਸ਼ਨ ਲੀਲਾਵਾਂ ਦੇਖਣ ਨੂੰ ਮਿਲਦੀਆਂ ਨੇ। ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਇਹ ਤਿਉਹਾਰ ਵੱਖ ਵੱਖ ਤਰੀਕਿਆਂ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ਮਥੁਰਾ ਨਗਰੀ ਭਗਤੀ ਦੇ ਰੰਗਾਂ ਨਾਲ ਰੰਗੀ ਜਾਂਦੀ ਹੈ। ਮਥੁਰਾ, ਬ੍ਰਿੰਦਾਵਨ ਅਤੇ ਉੱਤਰ ਪ੍ਰਦੇਸ਼ ਦੇ ਵੱਖ ਵੱਖ ਸ਼ਹਿਰਾਂ ਵਿੱਚ ਤੁਹਾਨੂੰ ਇਸ ਦਿਨ ਕ੍ਰਿਸ਼ਨ ਲੀਲਾਵਾਂ ਅਤੇ ਰਾਸ ਲੀਲਾਵਾਂ ਵੇਖਣ ਨੂੰ ਮਿਲਣਗੀਆਂ। ਮਹਾਰਾਸ਼ਟਰ ਵਿੱਚ ਮਟਕਾ ਤੋੜਨ ਦੀ ਰੀਤ ਪ੍ਰਚਲਿਤ ਹੈ। ਕਈ ਹਿੱਸਿਆਂ ਵਿੱਚ ਇਸ ਦਿਨ ਝਾਕੀਆਂ ਰਾਹੀਂ ਲੋਕਾਂ ਨੂੰ ਉਹਨਾਂ ਦੇ ਬਾਲ ਜੀਵਨ ਨੂੰ ਦਿਖਾਇਆ ਜਾਂਦਾ ਹੈ। ਹਿੰਦੂ ਮਤ ਵਿੱਚ ਜਨਮਅਸ਼ਟਮੀ ਦਾ ਵਰਤ ਸਾਰੀਆਂ ਇੱਛਾਵਾਂ ਪੂਰਨ ਕਰਨ ਲਈ ਮਨਾਇਆ ਜਾਂਦਾ ਹੈ। ਕਿਹਾ ਜਾਂਦਾ ਹੈ ਜੋ ਵਿਅਕਤੀ ਜਨਮਅਸ਼ਟਮੀ ਦਾ ਵਰਤ ਰੱਖਦਾ ਹੈ ਉਹ ਐਸ਼ਵਰਿਆ ਅਤੇ ਮੁਕਤੀ ਨੂੰ ਪ੍ਰਾਪਤ ਕਰਦਾ ਹੈ। ਹਿੰਦੂ ਮਾਨਤਾ ਅਨੁਸਾਰ ਭਗਵਾਨ ਵਿਸ਼ਨੂੰ ਨੇ ਹੁਣ ਤੱਕ 23 ਅਵਤਾਰ ਧਾਰੇ ਨੇ। ਇਹਨਾਂ ਅਵਤਾਰਾਂ ਵਿੱਚੋਂ ਉਹਨਾਂ ਦਾ ਸਭ ਤੋਂ ਮਹੱਤਵਪੂਰਨ ਅਵਤਾਰ ਸ਼੍ਰੀ ਕ੍ਰਿਸ਼ਨ ਜੀ ਦਾ ਹੀ ਸੀ। ਸ਼੍ਰੀ ਕ੍ਰਿਸ਼ਨ ਜੀ ਨੂੰ ਲੀਲਾਵਾਂ ਦਾ ਸਿਰਤਾਜ ਮੰਨਿਆ ਜਾਂਦਾ ਹੈ। ਉਹਨਾਂ ਦਾ ਪੂਰਾ ਬਚਪਨ ਵੱਖ ਵੱਖ ਲੀਲਾਵਾਂ ਨਾਲ ਭਰਿਆ ਹੋਇਆ ਹੈ। ਸ਼੍ਰੀ ਕ੍ਰਿਸ਼ਨ ਜੀ ਦੀਆਂ ਲੀਲਾਵਾਂ ਦਾ ਜੋ ਵਿਸਥਾਰ ਸਹਿਤ ਵਰਣਨ ਭਗਵਤ ਗ੍ਰੰਥ ਵਿੱਚ ਕੀਤਾ ਗਿਆ ਹੈ, ਉਸ ਦੇ ਵਿੱਚ ਲੋਕਾਈ ਲਈ ਵੱਡਾ ਸੁਨੇਹਾ ਲੁਕਿਆ ਹੋਇਆ ਹੈ। ਸ਼੍ਰੀ ਕ੍ਰਿਸ਼ਨ ਹਰ ਪੱਖੋਂ ਸੰਪੂਰਨ ਨੇ ਅਤੇ ਸਾਨੂੰ ਇਹੀ ਸੁਨੇਹਾ ਦਿੰਦੇ ਨੇ ਕਿ ਅਸੀਂ ਉਹਨਾਂ ਤੋਂ ਸਿੱਖ ਕੇ ਆਪਣੇ ਆਪ ਨੂੰ ਵੀ ਸੰਪੂਰਨ ਕਰੀਏ। ਉਹ ਸਾਰਿਆਂ ਨੂੰ ਸੁੱਖ ਦੇਣਾ ਚਾਹੁੰਦੇ ਨੇ, ਸਭ ਦੇ ਨਾਲ ਰਹਿਣਾ ਚਾਹੁੰਦੇ ਨੇ, ਸਭ ਦਾ ਖਿਆਲ ਰੱਖਣਾ ਜਾਣਦੇ ਨੇ। ਆਪਣੀਆਂ ਲੀਲਾਵਾਂ ਵਿੱਚ ਉਹਨਾਂ ਨੇ ਇਹੀ ਕੁਝ ਵਿਆਖਿਆ ਕੀਤੀ ਹੈ। ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜਨਮ ਅਤੇ ਬਾਲ ਜੀਵਨ ਦਾ ਜੋ ਵਰਣਨ ਸਾਨੂੰ ਪ੍ਰਾਪਤ ਹੈ ਉਹ ਮੂਲ ਤੌਰ ਤੇ ਭਗਵਤ ਗ੍ਰੰਥ ਵਿੱਚੋਂ ਹੈ। ਇਸ ਤਰ੍ਹਾਂ ਸ਼੍ਰੀ ਕ੍ਰਿਸ਼ਨ ਜੀ ਦਾ ਸਮੁੱਚਾ ਜੀਵਨ ਕਾਲ ਅਤੇ ਧਰਮ ਦਰਸ਼ਨ ਲੋਕਾਈ ਨੂੰ ਜਿੱਥੇ ਨਿਆਰੀ ਸੇਧ ਪ੍ਰਾਪਤ ਕਰਦਾ ਹੈ ਉੱਥੇ ਉਸ ਦਾ ਪੈਰ ਪੈਰ ਤੇ ਮਾਰਗ ਦਰਸ਼ਨ ਵੀ ਕਰਦਾ ਹੈ।

ਜਦੋਂ ਜਦੋਂ ਵੀ ਮਾਨਵਤਾ ਤੇ ਸੰਕਟ ਆਉਂਦਾ ਏ, ਚਾਰੇ ਪਾਸੇ ਅਧਰਮ ਅਤੇ ਅੰਧਕਾਰ ਦਾ ਬੋਲਬਾਲਾ ਹੁੰਦਾ ਏ। ਫਿਰ ਨਿਰਾਕਾਰ ਬ੍ਰਹਮ ਆਪਣੇ ਭਗਤਾਂ ਦੀ ਰੱਖਿਆ ਤੇ ਧਰਮ ਦੀ ਪ੍ਰਤਿਸ਼ਠਾ ਨੂੰ ਵਧਾਉਣ ਲਈ ਸਾਕਾਰ ਰੂਪ ਚ ਪ੍ਰਗਟ ਹੁੰਦੇ ਨੇ। ਭਾਦਰੋਂ ਮਹੀਨੇ ਦੇ ਕ੍ਰਿਸ਼ਨ ਪੱਖ

ਸਾਰੇ ਕਰਾਉਣ ਵਾਲੀਆਂ ਨੇ। ਭਗਵਾਨ ਸ਼੍ਰੀ ਕ੍ਰਿਸ਼ਨ ਅਰਜੁਨ ਦੇ ਪ੍ਰਤੀ ਸ਼੍ਰੀ ਗੀਤਾ ਜੀ ਵਿੱਚ ਕਹਿੰਦੇ ਨੇ ਕਿ ਮੇਰੇ ਜਨਮ ਤੇ ਕਰਮ ਦੈਵੀ ਅਰਥਾਤ ਅਲੌਕਿਕ ਅਤੇ ਨਿਰਮਲ ਨੇ। ਇਸ ਪ੍ਰਕਾਰ ਜੋ ਮਨੁੱਖ ਤੱਤ ਤੋਂ ਜਾਣ ਲੈਂਦਾ ਏ, ਉਹ ਸ਼ਰੀਰ ਨੂੰ ਤਿਆਗ ਕੇ ਫਿਰ ਪੁਨਰ ਜਨਮ ਨੂੰ ਪ੍ਰਾਪਤ ਨਹੀਂ ਹੁੰਦਾ, ਸਗੋਂ ਮੈਨੂੰ ਹੀ ਪ੍ਰਾਪਤ ਹੁੰਦਾ ਹੈ। ਭਗਵਾਨ ਦੇ ਜਨਮ ਅਤੇ ਕਰਮ ਨੂੰ ਤੱਤ ਤੋਂ ਜਾਣਨ ਦਾ ਮਤਲਬ ਹੈ ਕਿ ਭਗਵਾਨ ਕੁਦਰਤ ਨੂੰ ਆਪਣੇ ਅਧੀਨ ਕਰਕੇ ਆਪਣੀ ਯੋਗ ਮਾਇਆ ਰਾਹੀਂ ਪ੍ਰਗਟ ਹੁੰਦੇ ਨੇ। ਸਰਵ ਭੂਤਾਂ ਦੀ ਪਰਮ ਗਤ ਤੇ ਪਰਮ ਆਸਰੇ ਭਗਵਾਨ ਸ਼੍ਰੀ ਕ੍ਰਿਸ਼ਨ ਧਰਮ ਦੀ ਸਥਾਪਨਾ ਤੇ ਸੰਸਾਰ ਦਾ ਉਦਾਰ ਕਰਨ ਦੇ ਪ੍ਰਯੋਜਨ ਨਾਲ ਹੀ ਪ੍ਰਗਟ ਹੁੰਦੇ ਨੇ। ਜਦੋਂ ਸੰਪੂਰਨ ਪ੍ਰਿਥਵੀ ਦੁਸ਼ਟਾਂ ਤੇ ਪਤਿਤਾਂ ਦੇ ਭਾਰ ਤੋਂ ਪੀੜਤ ਸੀ ਤੇ ਪਾਪੀਆਂ ਦੇ ਬੋਝ ਨਾਲ ਪੂਰੀ ਤਰ੍ਹਾਂ ਨਾਲ ਦੱਬ ਚੁੱਕੀ ਸੀ, ਉਦੋਂ ਪ੍ਰਿਥਵੀ ਤੇ ਸੰਪੂਰਨ ਦੇਵਤਿਆਂ ਵੱਲੋਂ ਮਾਨਵਤਾ ਨੂੰ ਬਚਾਉਣ ਲਈ ਭਗਵਾਨ ਵਾਸੂਦੇਵ ਤੋਂ ਪ੍ਰਿਥਵੀ ਨੂੰ ਅਧਰਮੀ ਲੋਕਾਂ ਤੋਂ ਮੁਕਤ ਕਰਵਾਉਣ ਲਈ ਪ੍ਰਾਰਥਨਾ ਕੀਤੀ ਗਈ। ਭਗਵਾਨ ਦਾ ਸ਼ਿਸ਼ੂ ਚਰਿੱਤਰ ਗੋਕੁਲ ਚ ਤੇ ਬਾਲ ਚਰਿੱਤਰ ਵ੍ਰਿੰਦਾਵਨ ਚ ਹੋਣ ਦਾ ਬਿਰਤਾਂਤ ਸਾਨੂੰ ਮਿਲਦਾ ਹੈ। ਗੋਕੁਲ ਚ ਪੂਤਨਾ ਵੱਧ, ਸ਼ਕਟ ਭੰਜਨ ਤ੍ਰਿਣਾਵਰਤ ਵੱਧ ਤੇ ਵ੍ਰਿੰਦਾਵਨ ਚ ਬਕਾਸੁਰ ਅਕਾਸੁਰ ਤੇ ਤੇਨੁਕਾ ਅਸਰ ਅਸਰਾਂ ਦੇ ਅੰਤ ਦਾ ਵਰਣਨ ਸਾਨੂੰ ਸ਼੍ਰੀਮਦ ਭਾਗਵਤ ਤੋਂ ਪ੍ਰਾਪਤ ਹੁੰਦਾ ਹੈ। ਇਸ ਦੇ ਇਲਾਵਾ ਕਾਲੀਆ ਨਾਗ ਦਾ ਹੰਕਾਰ ਚਕਨਾ ਚੂਰ ਕਰਕੇ ਤੇ ਗੋਵਰਧਨ ਪੂਜਾ ਦਾ ਆਰੰਭ ਕਰਕੇ ਇੰਦਰ ਦੇ ਹੰਕਾਰ ਨੂੰ ਮਿਟਾਉਣ ਲਈ ਲੀਲਾਵਾਂ ਵੀ ਵ੍ਰਿੰਦਾਵਨ ਚ ਸੰਪੂਰਨ ਹੋਈਆਂ। ਇੱਥੇ ਹੀ ਬ੍ਰਹਮਾ ਜੀ ਨੂੰ ਵੀ ਸ਼੍ਰੀ ਬਾਲ ਕ੍ਰਿਸ਼ਨ ਭਗਵਾਨ ਦੇ ਪੂਰਨ ਬ੍ਰਹਮ ਹੋਣ ਦਾ ਗਿਆਨ ਮਿਲਿਆ। ਫਿਰ ਮਥੁਰਾ ਤੋਂ ਕੰਸ ਦਾ ਸਾਜਿਸ਼ੀ ਸੱਦਾ ਪ੍ਰਾਪਤ ਹੋਣ ਤੇ ਭਗਵਾਨ ਉੱਥੇ ਪਹੁੰਚ ਕੇ ਨਾ ਸਿਰਫ ਅਤਿਆਚਾਰੀ ਕੰਸ ਦਾ ਵੱਧ ਕਰਦੇ ਨੇ, ਸਗੋਂ ਆਪਣੇ ਮਾਤਾ ਪਿਤਾ ਨੂੰ ਬੰਦੀ ਖਾਨੇ ਚੋਂ ਮੁਕਤ ਵੀ ਕਰਵਾਉਂਦੇ ਨੇ। ਇਸ ਪਿੱਛੋਂ ਦਵਾਰਕਾ ਚ ਆਪਣੇ ਰਾਜ ਦੀ ਸਥਾਪਨਾ ਕਰਕੇ ਦਵਾਰਕਾ ਅਧੀਸ਼ ਅਖਵਾਉਂਦੇ ਨੇ।

0: ਯੁਗਾਂ ਤੋਂ ਜਿਸ ਪਲ ਦੀ ਤਤ ਵਿਗਿਆਨੀਆਂ ਨੂੰ ਜੋ ਉਡੀਕ ਸੀ ਕਿ ਭਗਵਾਨ ਖੁਦ ਆਪਣੇ ਮੁਖਾਰ ਬਿੰਦ ਚੋਂ ਵੇਦਾਂ ਪੁਰਾਣਾਂ ਤੇ ਉਪਨਿਸ਼ਦਾਂ ਦੇ ਸਾਰ ਗਰਭਿਤ ਗਿਆਨਾਂ ਨੂੰ ਬਿਆਨ ਕਰਨ, ਚਿਰਕਾਲ ਤੋਂ ਗਿਆਨ, ਭਗਤੀ, ਵੈਰਾਗ, ਕਰਮ, ਸੰਨਿਆਸ, ਤਿਆਗ ਵਿਸ਼ਿਆਂ ਤੇ ਭਗਵਾਨ ਦੇ ਫੈਸਲੇ ਦੀ ਉਡੀਕ ਕਰ ਰਹੇ ਬ੍ਰਹਮ ਦੇਵਤਾਵਾਂ ਨੂੰ ਸ਼੍ਰੀਮਦ ਭਗਵਤ ਗੀਤਾ ਜੀ ਦਾ ਦੁਰਲਭ ਅਤੇ ਗੂੜ ਗਿਆਨ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਤੋਂ ਪ੍ਰਾਪਤ ਹੋਇਆ।
1: ਕੁਰੂਕਸ਼ੇਤਰ ਦਾ ਮਹਾ ਸੰਗਰਾਮ ਆਰੰਭ ਹੋਣ ਤੋਂ ਪਹਿਲਾਂ ਯੁੱਧ ਭੂਮੀ ਤੋਂ ਬੇਮੁਖ ਹੋ ਰਹੇ ਅਰਜੁਨ ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਆਪਣੇ ਕਰਮਾਂ ਤੇ ਫਰਜ਼ਾਂ ਦਾ ਮਹਾਨ ਉਪਦੇਸ਼ ਦੇ ਕੇ ਸੰਪੂਰਨ ਵਿਸ਼ਵ ਲਈ ਕਲਿਆਣ ਦਾ ਮਾਰਗ ਪੱਧਰਾ ਕੀਤਾ ਤੇ ਅਰਜੁਨ ਦੇ ਮੋਹ ਨੂੰ ਨਾ ਸਿਰਫ ਦੂਰ ਕੀਤਾ ਸਗੋਂ ਆਪਣੇ ਵਿਸ਼ਵ ਰੂਪ ਦੇ ਦਰਸ਼ਨ ਕਰਵਾ ਕੇ ਆਪਣੇ ਪੂਰਨ ਬ੍ਰਹਮ ਹੋਣ ਦਾ ਪਰਿਚੇ ਦਿੱਤਾ। ਸ਼੍ਰੀ ਅਰਜੁਨ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਵਿਸ਼ਵ ਰੂਪ ਨੂੰ ਕੁਦਰਤੀ ਅੱਖਾਂ ਦੁਆਰਾ ਵੇਖਣ ਚ ਸਮਰੱਥ ਨਹੀਂ ਸੀ, ਇਸ ਲਈ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਉਹਨਾਂ ਨੂੰ ਦੈਵੀ ਚਕਸ਼ੂ ਪ੍ਰਦਾਨ ਕੀਤੇ। ਭਗਵਾਨ ਸ਼੍ਰੀ ਕ੍ਰਿਸ਼ਨ ਨੇ ਕਿਹਾ, ਉਸ ਅਵਿਨਾਸ਼ੀ ਪਾਰ ਬ੍ਰਹਮ ਦਾ, ਅੰਮ੍ਰਿਤ ਦਾ, ਨਿਤ ਸਨਾਤਨ ਧਰਮ ਦਾ ਤੇ ਅਖੰਡ ਇੱਕ ਰਸ ਆਨੰਦ ਦਾ ਆਸਰਾ ਮੈਂ ਹਾਂ। ਭਗਵਾਨ ਕਹਿੰਦੇ ਨੇ ਕਿ ਮੇਰੇ ਨਾਲੋਂ ਵੱਖਰਾ ਹੋਰ ਕੋਈ ਕਾਰਨ ਨਹੀਂ ਹੈ, ਮੈਂ ਹੀ ਇਸ ਜਗਤ ਦਾ ਪ੍ਰਭਾਵ ਤੇ ਪਰਲੋਆ। ਭਗਵਾਨ ਸ਼੍ਰੀ ਕ੍ਰਿਸ਼ਨ ਆਪਣੇ ਪ੍ਰਾਣ ਸ਼ਕਤੀ ਸ਼੍ਰੀ ਰਾਧਾ ਜੀ ਦੇ ਸੰਗ ਦਵੇ ਭੁਜ ਰੂਪ ਦੇ ਗੋਕੁਲ ਧਾਮ ਚ ਅਤੇ ਚਤੁਰ ਭੁਜ ਸ਼੍ਰੀ ਹਰਿ ਵਿਸ਼ਨੂੰ ਜੀ ਦੇ ਰੂਪ ਚ ਸਨਾਤਨੀ ਦੇਵੀ ਲਕਸ਼ਮੀ ਜੀ ਦੇ ਨਾਲ ਬੈਕੁੰਠ ਚ ਨਿਵਾਸ ਕਰਦੇ ਨੇ। ਭਗਵਾਨ ਸ਼੍ਰੀ ਕ੍ਰਿਸ਼ਨ ਮਿੱਤਰਤਾ ਧਰਮ ਨਿਭਾਉਂਦਿਆਂ ਆਪਣੇ ਪਰਮ ਮਿੱਤਰ ਸਦਾਮਾ ਨੂੰ ਤ੍ਰਿਭਵਨ ਦਾ ਸੁੱਖ ਪ੍ਰਦਾਨ ਕਰਦੇ ਨੇ।

0: ਪ੍ਰੋਗਰਾਮ ਘਰ ਪਰਿਵਾਰ ਦੇ ਤਹਿਤ ਹੁਣੇ ਤੁਸੀਂ ਸੁਣ ਰਹੇ ਸੀ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਸਮਰਪਿਤ ਆਕਾਸ਼ਵਾਣੀ FM ਬਠਿੰਡਾ ਦੀ ਵਿਸ਼ੇਸ਼ ਪੇਸ਼ਕਸ਼ ਵਾਚਕ ਸੀ ਮਮਤਾ ਅਰੋੜਾ ਤੇ ਬਲਜੀਤ ਸ਼ਰਮਾ ਪ੍ਰੋਗਰਾਮ ਦੇ ਨਿਰਮਾਤਾ ਸ਼੍ਰੀ ਬਲਜੀਤ ਸ਼ਰਮਾ
1: ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕੀ ਫਤਿਹ। ਆਕਾਸ਼ਵਾਣੀ FM ਬਠਿੰਡਾ ਦੇ ਪਿਆਰੇ ਸਰੋਤਿਓ, 5 ਸਤੰਬਰ ਦਿਨ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਤੁਸੀਂ ਸੁਣੋਗੇ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ।

0: दादू एक केड़ा पौधा है?
1: टेंजरीन बहुत मीठा होता है, तोड़ी ना। हाँ, फ्री फॉरेन ट्रिप लिंक ते क्लिक करो, हुणे कर दा।
0: दादू रुको, लिंक ते क्लिक ना करना।
1: क्यों?
0: ए एसएमएस स्कैम है, क्लिक करोगे तो तुहाडे बैंक डिटेल्स होवणगे चोरी।
1: ओ थैंक्स गप्पू, बचा लिया। हाँ, आ ले तेरी समझदारी दा फल।
2: आरबीआई कहंदा है स्मार्ट बनो, कूल रहो।
3: आकाशवाणी FM ਬਠਿੰਡਾ ਦੇ ਸੂਝਵਾਨ ਤੇ ਸਤਿਕਾਰਯੋਗ ਸਰੋਤਿਓ, ਮਿਤੀ 5 ਸਤੰਬਰ ਦਿਨ ਸ਼ਨੀਵਾਰ ਸ਼ਾਮ 5 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਕਿਸਾਨ ਵਾਣੀ, ਜਿਸ ਦੇ ਤਹਿਤ ਵਿਸ਼ਾ ਰਹੇਗਾ ਝੋਨੇ ਅਤੇ ਨਰਮੇ ਦੀਆਂ ਮੁੱਖ ਬਿਮਾਰੀਆਂ ਤੇ ਉਹਨਾਂ ਦੀ ਰੋਕਥਾਮ। ਅਤੇ ਇਸ ਵਿਸ਼ੇ ਤੇ ਜਾਣਕਾਰੀ ਦੇਣ ਲਈ ਸਟੂਡੀਓ ਵਿੱਚ ਮੌਜੂਦ ਹੋਣਗੇ ਮਾਹਿਰ ਡਾਕਟਰ ਹਰਪ੍ਰੀਤ ਸਿੰਘ, ਜੋ ਕਿ ਖੇਤੀਬਾੜੀ ਵਿਕਾਸ ਅਫਸਰ ਨੇ ਚੱਕ ਫਤਿਹ ਸਿੰਘ ਵਾਲਾ ਵਿਖੇ, ਤੇ ਉਹਨਾਂ ਨਾਲ ਗੱਲਬਾਤ ਕਰਾਂਗੀ ਮੈਂ ਜਾਨੀ ਵੀਰਪਾਲ ਕੌਰ ਧਾਲੀਵਾਲ। ਸਰੋਤਿਓ, ਜੇਕਰ ਤੁਸੀਂ ਇਸ ਵਿਸ਼ੇ ਸੰਬੰਧੀ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਸਾਡੇ ਸਟੂਡੀਓ ਦੇ ਨੰਬਰ 0164-22-3031 ਤੇ ਪ੍ਰੋਗਰਾਮ ਦੌਰਾਨ ਸੰਪਰਕ ਕਰ ਸਕਦੇ ਹੋ। ਇਸ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਨੇ ਬਲਜੀਤ ਸ਼ਰਮਾ। ਸੋ ਸੁਣਨਾ ਜ਼ਰੂਰ ਮਿਤੀ 5 ਸਤੰਬਰ ਦਿਨ ਸ਼ਨੀਵਾਰ ਸ਼ਾਮ 5 ਵਜੇ ਪ੍ਰੋਗਰਾਮ ਕਿਸਾਨ ਵਾਣੀ।
4: ਇਸ ਦੇ ਨਾਲ ਹੀ ਪ੍ਰੋਗਰਾਮ ਘਰ ਪਰਿਵਾਰ ਦਾ ਵੇਲਾ ਖਤਮ ਹੁੰਦਾ ਹੈ। ਇਸ ਪ੍ਰੋਗਰਾਮ 'ਚ ਸਾਨੂੰ ਤਕਨੀਕੀ ਸਾਥ ਸਮੂਹ ਟੈਕਨੀਕਲ ਸਟਾਫ ਵੱਲੋਂ ਮਿਲਿਆ। ਪ੍ਰੋਗਰਾਮ ਦੇ ਨਿਰਮਾਤਾ ਸ਼੍ਰੀ ਬਲਜੀਤ ਸ਼ਰਮਾ।
5: ਪ੍ਰੋਗਰਾਮ ਘਰ ਪਰਿਵਾਰ।
4: ਤੁਸੀਂ ਚੁਣ ਕੀਤਾ ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 ਮੈਗਾਹਰਟ। ਸਟੂਡੀਓ ਦੀ ਘੜੀ ਤੇ ਸਮਾਂ 1:09 ਤੇ 15 ਸਕਿੰਟ, ਠੀਕ 1:10 ਤੇ ਤੁਸੀਂ ਸੁਣੋਗੇ ਪ੍ਰਦੇਸ਼ਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। ਖਬਰਾਂ ਦੇ ਲਈ ਕੁਝ ਪਲ ਕਰੋ ਇੰਤਜ਼ਾਰ।

नमस्कार, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਉਪ ਰਾਸ਼ਟਰਪਤੀ ਅਤੇ ਪੰਜਾਬ ਯੂਨੀਵਰਸਿਟੀ ਦੇ ਉਪ ਪ੍ਰਧਾਨ ਤੇ ਐਕਸ ਆਫੀਸ਼ੀਓ ਸੀਪੀ ਰਾਧਾ ਕ੍ਰਿਸ਼ਨਨ ਅੱਜ ਚੰਡੀਗੜ੍ਹ ਯੂਨੀਵਰਸਿਟੀ ਦੇ ਦੌਰੇ ਤੇ ਨੇ। ਇਸ ਮੌਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਹੋ ਰਹੇ ਸਮਾਰੋਹ ਚ

ਸ੍ਰੀ ਰਾਧਾ ਕ੍ਰਿਸ਼ਨ, ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਤੇ ਹੋਰ ਪਤਵੰਤੇ ਵੀ ਸ਼ਾਮਲ ਨੇ। ਉਪ ਰਾਸ਼ਟਰਪਤੀ ਪੰਜਾਬ ਯੂਨੀਵਰਸਿਟੀ ਟੈਕ ਇਨੋਵੇਸ਼ਨ ਫੋਰਮ ਦਾ ਵੀ ਉਦਘਾਟਨ ਕਰਨਗੇ, ਜੋ ਯੂਨੀਵਰਸਿਟੀ ਦੇ ਖੋਜ, ਕਾਢ ਤੇ ਸਟਾਰਟਅਪ ਇਕੋਸਿਸਟਮ ਨੂੰ ਮਜ਼ਬੂਤ ਕਰਨ ਵਿੱਚ ਇੱਕ ਵੱਡਾ ਕਦਮ ਹੈ। ਭਗਵਾਨ ਸ੍ਰੀ ਕ੍ਰਿਸ਼ਨ ਦੇ ਜਨਮ ਦਿਵਸ ਦਾ ਤਿਉਹਾਰ ਜਨਮ ਅਸ਼ਟਮੀ ਅੱਜ ਪੰਜਾਬ ਸਮੇਤ ਦੇਸ਼ ਭਰ ਵਿੱਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।

0: के ਮੰਦਰਾਂ ਅਤੇ ਘਰਾਂ ਨੂੰ ਸਜਾਇਆ ਗਿਆ। ਉੱਤਰ ਪ੍ਰਦੇਸ਼ ਚ ਭਗਵਾਨ ਕ੍ਰਿਸ਼ਨ ਨਾਲ ਜੁੜੇ ਸ਼ਹਿਰਾਂ ਮਥੁਰਾ ਤੇ ਵਰਿੰਦਾਵਨ ਚ ਵਿਸ਼ਾਲ ਜਨਮਅਸ਼ਟਮੀ ਸਮਾਰੋਹ ਦੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਨੇ। ਇਸੇ ਤਹਿਤ ਇਧਰ ਜਲੰਧਰ ਦੇ ਸ੍ਰੀ ਦੇਵੀ ਤਲਾ ਮੰਦਰ ਤੇ ਅੰਮ੍ਰਿਤਸਰ ਦੇ ਪ੍ਰਸਿੱਧ ਦੁਰਗਿਆਣਾ ਮੰਦਰ ਵਿਚ ਵੀ ਸ੍ਰੀ ਕ੍ਰਿਸ਼ਨ ਜਨਮਅਸ਼ਟਮੀ ਨੂੰ ਲੈ ਕੇ ਵਿਸ਼ੇਸ਼ ਤਿਆਰੀਆਂ ਕੀਤੀਆਂ ਗਈਆਂ ਨੇ। ਵਿਸ਼ਵ ਭਰ ਵਿਚ ਭਗਵਾਨ ਸ੍ਰੀ ਕ੍ਰਿਸ਼ਨ ਦਾ ਜਨਮ ਉਤਸਵ ਸ਼ਰਧਾ ਤੇ ਉਤਸਾਹ ਨਾਲ ਮਨਾਇਆ ਜਾਂਦਾ ਹੈ। ਇਸ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜਨਮਅਸ਼ਟਮੀ ਦੇ ਮੌਕੇ ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਗਵਾਨ ਕ੍ਰਿਸ਼ਨ ਦਾ ਜੀਵਨ ਤੇ ਸਿੱਖਿਆਵਾਂ ਭਾਰਤ ਦੀ ਸੱਭਿਆਚਾਰਕ ਤੇ ਦਾਰਸ਼ਨਿਕ ਵਿਰਾਸਤ ਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਕਰਦੀਆਂ ਨੇ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਭਗਵਾਨ ਸ੍ਰੀ ਕ੍ਰਿਸ਼ਨ ਦੇ ਬ੍ਰਹਮ ਸੰਦੇਸ਼ ਨਿਰਸਵਾਰਥ ਕਾਰਜ ਲਈ ਇੱਕ ਡੂੰਘੀ ਪ੍ਰੇਰਣਾ ਨੂੰ ਦਰਸਾਉਂਦੇ ਨੇ, ਜਿਸ ਨੇ ਮਨੁੱਖਤਾ ਦਾ ਨਿਰੰਤਰ ਮਾਰਗ ਦਰਸ਼ਨ ਕੀਤਾ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਨ ਨੇ ਵੀ ਇਸ ਮੌਕੇ ਨਿੱਘੀਆਂ ਸ਼ੁਭਕਾਮਨਾਵਾਂ ਦਿੱਤੀਆਂ ਨੇ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜੇਕਰ ਮੁਲਾਜ਼ਮ ਚਾਹੁੰਦੇ ਨੇ ਤਾਂ ਪੰਜਾਬ ਸਰਕਾਰ ਉਨ੍ਹਾਂ ਨੂੰ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੇ ਬਰਾਬਰ ਤਨਖਾਹ ਤੇ ਡੀਏ ਦਿੱਤਾ ਜਾਵੇਗਾ। ਉਨ੍ਹਾਂ ਸਪਸ਼ਟ ਕੀਤਾ ਕਿ ਸੂਬਾ ਸਰਕਾਰ ਕੇਂਦਰ ਦੇ ਡੀਏ ਦੇ ਬਰਾਬਰ ਡੀਏ ਦੇਣ ਦੀ ਬਜਾਏ ਸਮੁੱਚੀ ਤਨਖਾਹ ਨੂੰ ਕੇਂਦਰ ਦੇ ਬਰਾਬਰ ਕਰਨ ਲਈ ਤਿਆਰ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਉਦਯੋਗ ਤੇ ਵਣਜ ਮੰਤਰੀ ਅਮਨ ਅਰੋੜਾ ਤੇ ਸਮਾਜਿਕ ਸੁਰੱਖਿਆ ਮੰਤਰੀ ਡਾ. ਬਲਜੀਤ ਕੌਰ ਦੀ ਸ਼ਮੂਲੀਅਤ ਵਾਲੇ ਪੰਜਾਬ ਦੇ ਮੰਤਰੀ ਸਮੂਹ ਨੇ ਕਿਹਾ ਕਿ ਕੇਂਦਰ ਵੱਲੋਂ ਵੱਧ ਡੀਏ ਦਿੱਤੇ ਜਾਣ ਦੇ ਬਾਵਜੂਦ ਕਈ ਪ੍ਰਮੁੱਖ ਵਰਗਾਂ ਦੇ ਪੰਜਾਬ ਦੇ ਮੁਲਾਜ਼ਮ ਪਹਿਲਾਂ ਹੀ ਕੇਂਦਰ ਸਰਕਾਰ 'ਚ ਕੰਮ ਕਰ ਰਹੇ ਨੇ ਤੇ ਆਪਣੇ ਹਮਰੁਤਬਾ ਨਾਲੋਂ ਵੱਧ ਤਨਖਾਹ ਲੈ ਰਹੇ ਨੇ। ਮੰਤਰੀਆਂ ਨੇ ਕਿਹਾ ਕਿ ਪੰਜਾਬ ਦੇ ਮੌਜੂਦਾ ਤਨਖਾਹ ਢਾਂਚੇ ਤਹਿਤ ਸੂਬੇ ਵੱਲੋਂ ਆਪਣੇ ਮਾਲਕੀ ਦਾ 51% ਤਨਖਾਹਾਂ ਅਤੇ ਪੈਨਸ਼ਨ ਤੇ ਖਰਚ ਕੀਤਾ ਜਾਂਦਾ ਹੈ, ਜਦਕਿ ਭਾਰਤ ਵਿੱਚ ਇਹ ਔਸਤ 38% ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰ ਵੱਲੋਂ ਡੀਏ 'ਚ 14% ਵਾਧਾ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਸਰਕਾਰੀ ਪੋਲੀਟੈਕਨੀਕਲ ਅਤੇ ITIs ਨੂੰ ਉਦਯੋਗਾਂ ਦੇ ਅਨੁਕੂਲ ਕਾਢਾਂ ਤੇ ਆਧਾਰਿਤ ਤੇ ਰੁਜ਼ਗਾਰ ਮੁਖੀ ਸੰਸਥਾਵਾਂ 'ਚ ਬਦਲਣ ਤੇ ਜ਼ੋਰ ਦਿੱਤਾ ਜਾ ਰਿਹਾ। ਪੰਜਾਬ ਰਾਜ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਬੋਰਡ ਵੱਲੋਂ ਕੱਲ੍ਹ ਖੇਤਰੀ ਉਦਯੋਗਿਕ ਅਕਾਦਮਿਕ ਸੰਮੇਲਨ ਕਰਵਾਇਆ ਗਿਆ, ਜਿਸ ਤਹਿਤ ਤਕਨੀਕੀ ਸਿੱਖਿਆ ਨੂੰ ਉਦਯੋਗ ਦੀਆਂ ਅਸਲ ਜ਼ਰੂਰਤਾਂ ਨਾਲ ਜੋੜਨ ਵਾਸਤੇ ਪ੍ਰਮੁੱਖ ਕੰਪਨੀਆਂ ਤੇ ਉਦਯੋਗਪਤੀਆਂ ਨੂੰ ਇੱਕ ਮੰਚ ਤੇ ਲਿਆਂਦਾ ਗਿਆ। ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸੰਮੇਲਨ ਪੰਜਾਬ ਦੀਆਂ ਸਰਕਾਰੀ ਪੋਲੀਟੈਕਨੀਕਲ ਅਤੇ ITIs 'ਚ ਕੀਤੇ ਜਾ ਰਹੇ ਵਿਆਪਕ ਸੁਧਾਰਾਂ ਦਾ ਇੱਕ ਹਿੱਸਾ ਹੈ, ਜਿਸ ਦਾ ਉਦੇਸ਼ ਅਕਾਦਮਿਕ ਸਮਰੱਥਾਵਾਂ ਤੇ ਰੁਜ਼ਗਾਰ ਲਈ ਲੋੜੀਂਦੇ ਹੁਨਰ ਦਰਮਿਆਨ ਪਾੜੇ ਨੂੰ ਪੂਰਾ ਕਰਨਾ ਹੈ। ਮੰਤਰੀ ਨੇ ਕਿਹਾ ਕਿ ਸਰਕਾਰ ਦਾ ਟੀਚਾ ਪੰਜਾਬ ਨੂੰ ਤਕਨੀਕੀ ਸਿੱਖਿਆ 'ਚ ਨੰਬਰ 1 ਸੂਬਾ ਬਣਾਉਣਾ ਹੈ ਤੇ ਕੋਈ ਵੀ ਵਿਦਿਆਰਥੀ ਆਪਣੇ ਅਦਾਰਿਆਂ ਵਿੱਚੋਂ ਬਿਨਾਂ ਰੁਜ਼ਗਾਰ ਨਹੀਂ ਜਾਣਾ ਚਾਹੀਦਾ। ਸਿੱਖਿਆ ਮੰਤਰੀ ਨੇ ਕਿਹਾ ਕਿ ITIs ਤੇ ਪੋਲੀਟੈਕਨਿਕ ਨੂੰ ਰੁਜ਼ਗਾਰ ਮੁਖੀ ਸੰਸਥਾਵਾਂ 'ਚ ਬਦਲਿਆ ਜਾ ਰਿਹਾ ਹੈ। ਪੰਜਾਬ ਦੇ ਵਿੱਤ ਮੰਤਰੀ ਅਤੇ ਮੁਲਾਜ਼ਮਾਂ ਦੇ ਮਸਲੇ ਹੱਲ ਕਰਨ ਵਾਸਤੇ ਬਣਾਈ ਗਈ ਕੈਬਨਿਟ ਸਬ ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਚੀਮਾ ਨੇ ਕੱਲ੍ਹ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਨਾਲ ਅਹਿਮ ਮੀਟਿੰਗਾਂ ਕੀਤੀਆਂ। ਉਨ੍ਹਾਂ ਦੀਆਂ ਮੰਗਾਂ ਤੇ ਚਿੰਤਾਵਾਂ ਨੂੰ ਸੁਣਦਿਆਂ ਵਿੱਤ ਮੰਤਰੀ ਨੇ ਸਬੰਧਤ ਵਿਭਾਗਾਂ ਨੂੰ ਢੁਕਵੇਂ ਹੱਲ ਲੱਭਣ ਲਈ ਤੁਰੰਤ ਦਿਸ਼ਾ ਨਿਰਦੇਸ਼ ਦਿੱਤੇ ਨੇ। ਜਥੇਬੰਦੀਆਂ ਵੱਲੋਂ ਉਠਾਏ ਗਏ ਮਸਲਿਆਂ ਉੱਤੇ ਵਿਚਾਰ ਕਰਦਿਆਂ ਵਿੱਤ ਮੰਤਰੀ ਨੇ ਸਬੰਧਤ ਵਿਭਾਗਾਂ ਨੂੰ ਜਾਇਜ਼ ਮੰਗਾਂ ਦੇ ਹੱਲ ਸੰਬੰਧੀ ਤਜਵੀਜ਼ਾਂ ਕੈਬਨਿਟ ਸਬ ਕਮੇਟੀ ਨੂੰ ਭੇਜਣ ਦੇ ਨਿਰਦੇਸ਼ ਦਿੱਤੇ। ਕ੍ਰਿਕਟ ਵਿੱਚ ਭਾਰਤ ਨੇ ਮਹਿਲਾ ਏਸ਼ੀਆ ਕੱਪ ਦੇ 7ਵੇਂ ਮੈਚ ਵਿੱਚ ਹਾਂਗਕਾਂਗ ਦੀ ਟੀਮ ਉੱਤੇ 137 ਦੌੜਾਂ ਦੀ ਵੱਡੀ ਜਿੱਤ ਦਰਜ ਕੀਤੀ ਹੈ। ਇਸ ਜਿੱਤ ਨਾਲ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਟੌਸ ਹਾਰਨ ਤੋਂ ਬਾਅਦ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਨੇ ਸਲਾਮੀ ਬੱਲੇਬਾਜ਼ ਸੁਮਿਤੀ ਮੰਧਾਨਾ ਦੇ ਸੈਂਕੜੇ ਦੀ ਬਦੌਲਤ 5 ਵਿਕਟਾਂ ਤੇ 193 ਦੌੜਾਂ ਬਣਾਈਆਂ। ਸੁਮਿਤੀ ਨੇ ਸਿਰਫ 64 ਦੌੜਾਂ ਤੇ 124 ਦੌੜਾਂ ਦਾ ਸ਼ਾਨਦਾਰ ਪਾਰੀ ਖੇਡੀ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਹੈ @AIRNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 ਤੇ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੀ ਪ੍ਰਸਾਰਣ ਸਟੂਡੀਓ।

ਅੱਜ ਦਾ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਲੈ ਕੇ ਹਾਜ਼ਰ ਹਾਂ ਮੈਂ ਅਮਰਜੀਤ ਮਾਨ ਅਤੇ ਮੇਰੇ ਵੱਲੋਂ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਸਿਫਰ 1642 4331 ਨੰਬਰ ਡਾਇਲ ਕਰਕੇ ਸਰੋਤੇ ਪ੍ਰੋਗਰਾਮ 'ਚ ਸ਼ਿਰਕਤ ਕਰ ਸਕਦੇ ਨੇ ਅਤੇ ਸੁਣ ਸਕਦੇ ਨੇ ਆਪਣੇ ਪਸੰਦੀਦਾ ਹਿੰਦੀ ਫਿਲਮੀ ਗੀਤ। ਜੀ ਤੇ ਕਰਦੇ ਹਾਂ ਪ੍ਰੋਗਰਾਮ ਦੀ ਸ਼ੁਰੂਆਤ ਇਸ ਖੂਬਸੂਰਤ ਜੀ ਗੀਤ ਦੇ ਨਾਲ।

0: ਜੀ ਸਟੂਡੀਓ ਦੀ ਘੜੀ ਦੇ ਸਮਾਂ 1:21:25 ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਤੇ ਪ੍ਰੋਗਰਾਮ ਦੀ ਮੇਜ਼ਬਾਨ ਮੈਂ ਅਮਰਜੀਤ ਮਾਨ ਤੇ ਮੇਰੇ ਨਾਲ ਜੁੜ ਚੁੱਕੇ ਨੇ ਇੱਕ ਸਰੋਤਾ।
1: ਹੈਲੋ
2: ਹੈਲੋ ਨਮਸਕਾਰ
1: ਨਮਸਕਾਰ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ ਤੁਸੀਂ ਰੇਡੀਓ ਤੋਂ ਸਾਈਡ ਹੋ ਜਾਓ।
2: ਹਾਂਜੀ
1: ਹਾਂਜੀ ਕੀ ਨਾਮ ਤੇ ਕਿੱਥੋਂ ਗੱਲ ਕਰ ਰਹੇ ਹੋ?
2: ਮੈਂ ਜੀ ਸੋਪਾਰ ਗੋਲ ਮਖਾਣੇ ਤੋਂ ਬੋਲਦਾ
1: ਜੀ ਤੇ ਗੀਤ ਕਿਹੜਾ ਸੁਣੋਗੇ?
2: ਸਾਜਨ ਹੁਣ ਨਹੀਂ ਤੁਝੇ ਦੇਖਾ ਹੈ ਪਹਿਲੀ ਵਾਰ
1: ਜੀ
2: ਦੇਖਾ ਹਲੇ ਬੱਚੇ ਆ ਜੀ ਰੂਸੀ ਸਮਰ ਦੇ ਕੀ ਹੋਈ ਸਾਡਾ ਪ੍ਰੋਗਰਾਮ ਬਹੁਤ ਵਧੀਆ ਸੁਣਦੇ ਆ ਜੀ
1: ਜੀ ਬਹੁਤ ਮੰਨਿਆ ਜੀ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ
2: ਕੌਣ ਇੱਕ ਅਮਰਦਾ ਮਿਲੇਗਾ ਜੀ ਉਸ ਸਮਰ ਤੋਂ ਮਿਲੇਗਾ ਜੀ ਨਹੀਂ ਹੁੰਦਾ।
1: ਹਾਂਜੀ ਹਾਂਜੀ ਗੀਤ ਤੁਹਾਡੇ ਰੇਡੀਓ ਸੈੱਟ ਤੇ ਆ ਰਿਹਾ ਬਹੁਤ ਬਹੁਤ ਸ਼ੁਕਰੀਆ।

0: ਜੀ 0164-22-40-331 ਨੰਬਰ ਡਾਇਲ ਕਰਕੇ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਇੱਕ ਹੋਰ ਸਰੋਤਾ।
1: ਹੈਲੋ,
2: ਹਾਂਜੀ, ਬਹੁਤ ਹੀ ਪਿਆਰ ਤੇ ਸਤਿਕਾਰ, ਆਪਣੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਕੀ ਨਾਮ ਜੀ?
2: ਹਾਂਜੀ, ਬਹੁਤ ਬਹੁਤ ਧੰਨਵਾਦ।
1: ਕੀ ਨਾਮ ਤੇ ਕਿੱਥੋਂ ਗੱਲ ਕਰ ਰਹੇ ਹੋ?
2: ਹਾਂਜੀ ਭੈਣ ਜੀ, ਪਿੰਡ ਮਾਨਬਾਈ ਤੋਂ ਨਛੱਤਰ ਸਿੰਘ ਢਿੱਲੋਂ ਬੋਲਦਾ ਜੀ।
1: ਜੀ, ਗੀਤ ਕਿਹੜਾ ਸੁਣੋਗੇ?
2: ਗੀਤ ਭੈਣ ਜੀ ਸਮਾਧੀ ਫਿਲਮ ਦਾ ਮਤਾ ਜੀ ਵਿਵਾਦ ਚ ਸੁਨਾਰੀਓ ਤੋਂ ਨਾਲ ਹੈਗੇ ਸੁਖਦੀਪ ਗਿੱਲ ਢਿੱਲੋਂ ਤੇ ਨਾਲ ਬਾਬੂ ਸਿੰਘ ਢਿੱਲੋਂ ਗਿੱਦੜਵਾ ਤੋਂ।
1: ਜੀ ਬਹੁਤ ਬਹੁਤ ਸ਼ੁਕਰੀਆ ਜੀ।
2: ਸ਼ੁਕਰੀਆ ਭੈਣ ਜੀ।
1: ਹਾਂਜੀ।

ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਸੂਝਵਾਨ ਤੇ ਸਤਿਕਾਰਯੋਗ ਸਰੋਤਿਓ, ਮਿਤੀ 5 ਸਤੰਬਰ ਦਿਨ ਸ਼ਨੀਵਾਰ ਸ਼ਾਮ 5 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਕਿਸਾਨ ਵਾਣੀ, ਜਿਸ ਦੇ ਤਹਿਤ ਵਿਸ਼ਾ ਰਹੇਗਾ ਝੋਨੇ ਅਤੇ ਨਰਮੇ ਦੀਆਂ ਮੁੱਖ ਬਿਮਾਰੀਆਂ ਤੇ ਉਹਨਾਂ ਦੀ ਰੋਕਥਾਮ, ਅਤੇ ਇਸ ਵਿਸ਼ੇ ਤੇ ਜਾਣਕਾਰੀ ਦੇਣ ਲਈ ਸਟੂਡੀਓ ਵਿੱਚ ਮੌਜੂਦ ਹੋਣਗੇ ਮਾਹਿਰ ਡਾਕਟਰ ਹਰਪ੍ਰੀਤ ਸਿੰਘ, ਜੋ ਕਿ ਖੇਤੀਬਾੜੀ ਵਿਕਾਸ ਅਫਸਰ ਨੇ ਚੱਕ ਫਤਿਹ ਸਿੰਘ ਵਾਲਾ ਵਿਖੇ, ਤੇ ਉਹਨਾਂ ਨਾਲ ਗੱਲਬਾਤ ਕਰਾਂਗੀ ਮੈਂ ਜਾਨੀ ਵੀਰਪਾਲ ਕੌਰ ਧਾਲੀਵਾਲ। ਸਰੋਤਿਓ, ਜੇਕਰ ਤੁਸੀਂ ਇਸ ਵਿਸ਼ੇ ਸੰਬੰਧੀ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਸਾਡੇ ਸਟੂਡੀਓ ਦੇ ਨੰਬਰ 0164-22-4331 ਤੇ ਪ੍ਰੋਗਰਾਮ ਦੌਰਾਨ ਸੰਪਰਕ ਕਰ ਸਕਦੇ ਹੋ। ਇਸ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਨੇ ਬਲਜੀਤ ਸ਼ਰਮਾ, ਸੋ ਸੁਣਨਾ ਜ਼ਰੂਰ।

0: 5 सितंबर दिन शनिवार शाम 5 बजे प्रोग्राम किसान वाणी।
1: जी साढ़े नाल जुड़ चुके ने जी प्रोग्राम दे विच इक श्रोता।
2: हैलो,
3: ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਕੀ ਨਾਮ ਤੇ ਕਿੱਥੋਂ ਗੱਲ ਕਰ ਰਹੇ ਹੋ?
3: ਬਲਜੀਤ ਸਿੰਘ ਮਿਸਤਰੀ, ਪਿੰਡ ਝੋੜ ਰੋਹੀ, ਜ਼ਿਲ੍ਹਾ ਸਰਸਾ ਜੀ।
2: ਜੀ, ਗੀਤ ਕਿਹੜਾ ਸੁਣੋਗੇ ਪ੍ਰੋਗਰਾਮ ਦੇ ਵਿੱਚ?
3: ਮੈਂ ਤੇ ਇਹ ਕਬੂਲ ਤੂੰ ਮੇਰੇ ਤੋਂ ਜੀ।
2: ਜੀ, ਸ਼ੁਕਰੀਆ ਜੀ ਬਹੁਤ ਬਹੁਤ ਕਾਲ ਕਰਨ ਦੇ ਲਈ।
3: ਥੈਂਕ ਯੂ ਜੀ।

0: ਸਟੂਡੀਓ ਦੀ ਘੜੀ ਤੇ ਸਮਾਂ 1:43 ਤੇ 40 ਸਕਿੰਟ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ। ਪ੍ਰੋਗਰਾਮ ਦੀ ਮੇਜ਼ਬਾਨ ਮੈਂ ਅਮਰਜੀਤ ਮਾਨ ਤੇ ਮੇਰੇ ਨਾਲ ਜੁੜ ਚੁੱਕੇ ਨੇ ਇੱਕ ਹੋਰ ਸਰੋਤਾ।
1: ਹੈਲੋ ਹੈਲੋ,
0: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ,
0: ਕੀ ਨਾਮ ਤੇ ਕਿੱਥੋਂ ਗੱਲ ਕਰ ਰਹੇ ਹੋ
1: ਸਿੰਘ ਬੋਲਦਾ ਜੀ? ਉਪਰੋਂ
0: ਜੀ, ਗੀਤ ਕਿਹੜਾ ਸੁਣੋਗੇ
1: ਮੋਰਾ ਫਿਲਮ ਚ ਸੁਣਨਾ ਜੀ?
0: ਜੀ ਗੀਤ ਤੁਹਾਡੇ ਰੇਡੀਓ ਸੈੱਟ ਤੇ ਆ ਰਿਹਾ ਹੈ। ਪ੍ਰੋਗਰਾਮ ਚ ਕਾਲ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
1: ਧੰਨਵਾਦ।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ, ਤੇ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਇੱਕ ਹੋਰ ਸਰੋਤਾ।
1: ਹੈਲੋ,
2: ਹੈਲੋ ਮੈਡਮ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਕੀ ਨਾਮ ਤੇ ਕਿੱਥੋਂ ਗੱਲ ਕਰ ਰਹੇ ਹੋ?
2: ਕ੍ਰਿਸ਼ਨ ਕੁਮਾਰ, ਪਿੰਡ ਮਿੱਡੂ ਫੜਮ ਬੋਲ ਰਹੇ ਮੈਡਮ ਜੀ।
1: ਜੀ, ਗੀਤ ਕਿਹੜਾ ਸੁਣੋ?

0: ਜੀ 0164224331 ਨੰਬਰ ਡਾਇਲ ਹੋ ਚੁੱਕਿਆ ਜੀ।
1: ਹੈਲੋ
2: ਹੈਲੋ
1: ਨਮਸਕਾਰ। ਹਾਂਜੀ ਨਮਸਕਾਰ ਜੀ, ਕੀ ਨਾਮ ਤੇ ਕਿੱਥੋਂ ਗੱਲ ਕਰ ਰਹੇ ਹੋ?
2: ਹਾਂਜੀ ਰਾਜੂ ਅਰੋੜਾ ਬੋਲ ਰਿਹਾ ਜੀ, ਮਲੋੜ ਤੋਂ ਜੀ।
1: ਜੀ ਗੀਤ ਕਿਹੜਾ ਸੁਣੋਗੇ?
2: ਹਾਂਜੀ ਹਰਪ੍ਰੀਤ ਸਿੰਘ ਦਾ ਇੱਕ ਕੋਈ ਵੀ ਗੀਤ ਸੁਣਾ ਦਿਓ ਜੀ।
1: ਜੀ ਸ਼ੁਕਰੀਆ ਜੀ ਕਾਲ ਕਰਨ ਦੇ ਲਈ।

ਇਸ ਗੀਤ ਦੇ ਨਾਲ ਹੀ ਮੈਨੂੰ ਅਮਰਜੀਤ ਮਾਨ ਨੂੰ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਖਤਮ ਕਰਨ ਦੀ ਦਿਓ ਆਗਿਆ। ਨਮਸਕਾਰ। ਇਸ ਪ੍ਰੋਗਰਾਮ 'ਚ ਸਾਨੂੰ ਤਕਨੀਕੀ ਸਾਥ ਸਮੂਹ ਟੈਕਨੀਕਲ ਸਟਾਫ ਵੱਲੋਂ ਮਿਲਿਆ। ਪ੍ਰੋਗਰਾਮ ਦੇ ਨਿਰਮਾਤਾ ਸ਼੍ਰੀ ਬਲਜੀਤ ਸ਼ਰਮਾ। ਤੁਸੀਂ ਚੁਣ ਕੀਤਾ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ। ਸਟੂਡੀਓ ਦੀ ਘੜੀ 'ਤੇ ਸਮਾਂ 1:59 ਤੇ 30 ਸਕਿੰਟ। ਠੀਕ 2 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 2:15 ਤੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਖਬਰਾਂ ਦੇ ਲਈ ਕੁਝ ਪਲ ਕਰੋ ਇੰਤਜ਼ਾਰ।

ਅਮਰਜੀਤ ਮਾਨ ਤੇ ਮੇਰੇ ਵੱਲੋਂ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਸਤੱਤਰ ਇੱਕ ਸੌ ਤਿਹੱਤਰ ਤਿਹੱਤਰ ਇੱਕ ਸੌ ਛਿਆਲੀ ਨੰਬਰ 'ਤੇ ਸਰੋਤੇ ਸਾਨੂੰ ਆਪਣੇ ਵਟਸਐਪ ਸੰਦੇਸ਼ ਭੇਜ ਸਕਦੇ ਨੇ ਅਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸਰੋਤਿਆਂ ਦੁਆਰਾ ਭੇਜੇ ਹੋਏ ਖਤਾਂ ਨੂੰ ਵੀ ਸ਼ਾਮਿਲ ਕਰਾਂਗੇ ਅਤੇ ਇਸ ਤਹਿਤ ਸਰੋਤੇ ਆਪਣੇ ਪਸੰਦੀਦਾ ਪੰਜਾਬੀ ਫਿਲਮੀ ਅਤੇ ਗੈਰ ਫਿਲਮੀ ਪੰਜਾਬੀ ਗੀਤ ਸੁਣ ਸਕਣਗੇ। ਕਰਦੇ ਹਾਂ ਪ੍ਰੋਗਰਾਮ ਦੀ ਸ਼ੁਰੂਆਤ ਇਸ ਖੂਬਸੂਰਤ ਜਿਹੇ ਗੀਤ ਦੇ ਨਾਲ।

0: ਆਕਾਸ਼ਵਾਣੀ ਐਫਐਮ ਬਠਿੰਡਾ ਦੇ ਸੂਝਵਾਨ ਤੇ ਸਤਿਕਾਰਯੋਗ ਸਰੋਤਿਓ, ਮਿਤੀ 5 ਸਤੰਬਰ ਦਿਨ ਸ਼ਨੀਵਾਰ ਸ਼ਾਮ 5 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਕਿਸਾਨ ਵਾਣੀ, ਜਿਸ ਦੇ ਤਹਿਤ ਵਿਸ਼ਾ ਰਹੇਗਾ ਝੋਨੇ ਅਤੇ ਨਰਮੇ ਦੀਆਂ ਮੁੱਖ ਬਿਮਾਰੀਆਂ ਤੇ ਉਹਨਾਂ ਦੀ ਰੋਕਥਾਮ। ਅਤੇ ਇਸ ਵਿਸ਼ੇ ਤੇ ਜਾਣਕਾਰੀ ਦੇਣ ਲਈ ਸਟੂਡੀਓ ਵਿੱਚ ਮੌਜੂਦ ਹੋਣਗੇ ਮਾਹਿਰ ਡਾਕਟਰ ਹਰਪ੍ਰੀਤ ਸਿੰਘ, ਜੋ ਕਿ ਖੇਤੀਬਾੜੀ ਵਿਕਾਸ ਅਫਸਰ ਨੇ ਚੱਕ ਫਤਿਹ ਸਿੰਘ ਵਾਲਾ ਵਿਖੇ, ਤੇ ਉਹਨਾਂ ਨਾਲ ਗੱਲਬਾਤ ਕਰਾਂਗੀ ਮੈਂ ਜਾਨੀ ਵੀਰਪਾਲ ਕੌਰ ਧਾਲੀਵਾਲ। ਸਰੋਤਿਓ, ਜੇਕਰ ਤੁਸੀਂ ਇਸ ਵਿਸ਼ੇ ਸੰਬੰਧੀ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਸਾਡੇ ਸਟੂਡੀਓ ਦੇ ਨੰਬਰ 0164-22-40-331 ਤੇ ਪ੍ਰੋਗਰਾਮ ਦੌਰਾਨ ਸੰਪਰਕ ਕਰ ਸਕਦੇ ਹੋ। ਇਸ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਨੇ ਬਲਜੀਤ ਸ਼ਰਮਾ। ਸੋ ਸੁਣਨਾ ਜ਼ਰੂਰ ਮਿਤੀ 5 ਸਤੰਬਰ ਦਿਨ ਸ਼ਨੀਵਾਰ ਸ਼ਾਮ 5 ਵਜੇ ਪ੍ਰੋਗਰਾਮ ਕਿਸਾਨ ਵਾਣੀ।
1: ਸਟੂਡੀਓ ਦੀ ਘੜੀ ਤੇ ਸਮਾਂ 2:38 ਤੇ 1 ਸਕਿੰਟ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੁਰੀਲੀ ਦੁਪਹਿਰ। ਪ੍ਰੋਗਰਾਮ ਦੀ ਮੇਜ਼ਬਾਨ ਮੈਂ ਅਮਰਜੀਤ ਮਾਨ, ਤੇ ਸੁਣਦੇ ਹਾਂ ਗੀਤ ਨਰਿੰਦਰ ਬੀਬਾ ਤੇ ਪ੍ਰੋਮੀਲਾ ਪੰਮੀ ਦੀਆਂ ਆਵਾਜ਼ਾਂ ਦੇ ਵਿੱਚ। ਇਸ ਗੀਤ ਦੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਜੀ, ਪਿੰਡ ਫੁੱਲੋ ਮਿੱਠੀ ਤੋਂ ਰਾਮ ਸਿੰਘ ਟੇਲਰ, ਲਛਮਣ ਸਿੰਘ ਟੇਲਰ, ਕੁਲਜਿੰਦਰ ਸਿੰਘ, ਮਨਪ੍ਰੀਤ ਕੌਰ, ਜਸਪ੍ਰੀਤ ਜੱਸੀ, ਇਹਨਾਂ ਦੇ ਪੋਤਰੇ ਗੁਣਤਾਜ ਵੀਰ ਸਿੰਘ, ਦੋਤਾ ਸੁਖਮਨ ਵੀਰ ਸਿੰਘ ਪਿੰਡ ਹੁਸਨਰ ਤੋਂ। ਤੇ ਇਸੇ ਗੀਤ ਦੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਜੀ, ਪਟੇਲ ਨਗਰ ਮਲੋਟ ਤੋਂ ਡਾਕਟਰ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ ਜਜੋਰੀਆ, ਗਗਨਦੀਪ ਜਜੋਰੀਆ, ਬੇਬੀ ਆਰਜੂ ਜਜੋਰੀਆ। ਮਸੀਤਾਂ ਡੱਬ ਵਾਲੀ ਤੋਂ ਦਰਸ਼ਨ ਲੋਟ, ਸਰਗੁਣ, ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ ਤੇ ਹਨੀ ਲੋਟ। ਇਸੇ ਗੀਤ ਦੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਜੀ, ਮੁੱਲਾਂਪੁਰ ਦਾਖਾ ਮੰਡੀ ਤੋਂ ਕ੍ਰਿਸ਼ਨ ਗੋਪਾਲ ਸ਼ਰਮਾ, ਰਾਜ ਸ਼ਰਮਾ, ਮੰਜੂ ਸ਼ਰਮਾ, ਆਸ਼ੀਸ਼ ਸ਼ਰਮਾ, ਬਿੱਟੂ ਜੈਨ, ਦੀਪਕ ਜੈਨ, ਰਾਜੇਸ਼ ਜੈਨ, ਅਰੁਣਾ ਜੈਨ, ਗੌਤਮ ਜੈਨ ਤੇ ਨਗੀਨਾ ਜੈਨ। ਇਸੇ ਗੀਤ ਦੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਜੀ, ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ, ਹਾਰਦਿਕ, ਨਿਹਾਰਿਕਾ ਤੇ ਵੰਸ਼ ਬੱਤਾ। ਇਸੇ ਗੀਤ ਦੀ ਫਰਮਾਇਸ਼ ਪਹੁੰਚ ਚੁੱਕੀ ਹੈ ਜੀ, ਗਾਂਧੀ ਚੌਂਕ ਰੋਪੜ ਤੋਂ ਹਰਦੇਵ ਮੀਕਾ, ਬਲਵਿੰਦਰ ਬਿਰਕ, ਜੈਤੇਗ ਬਿਰਕ, ਮੀਕਾ ਬਿਰਕ। ਤੇ ਇਸੇ ਗੀਤ ਦੀ ਫਰਮਾਇਸ਼ ਸਾਡੇ ਕੋਲ ਪਹੁੰਚ ਚੁੱਕੀ ਹੈ ਜੀ, ਪਿੰਡ ਕੋਟਸ਼ਮੀਰ, ਜ਼ਿਲ੍ਹਾ ਬਠਿੰਡਾ ਤੋਂ ਨੇੜੇ ਠਾਕਰਾਂ ਵਾਲਾ ਡੇਰਾ, ਜਥੇਦਾਰ ਪਿਆਰਾ ਸਿੰਘ, ਅਵਤਾਰ ਸਿੰਘ, ਜੱਸੀ ਪੌਵਾਲੀ, ਹਰਦਾਸ ਸਿੰਘ ਪੂਰਾ, ਅਮਰਜੀਤ, ਪ੍ਰਗਟ ਸਿੰਘ ਢਿੱਲੋਂ, ਹਰਲਿੰਦਰ ਸਿੰਘ ਖਿਲੂਕਾ, ਜਗਜੀਤ ਸਿੰਘ ਮੱਟੂ, ਪ੍ਰੀਤਮ ਸਿੰਘ ਬਠਿੰਡਾ। ਇਸੇ ਗੀਤ ਦੀ ਫਰਮਾਇਸ਼ ਸਾਡੇ ਕੋਲ ਪਹੁੰਚ ਚੁੱਕੀ ਹੈ ਜੀ, ਛੱਤੀਸਗੜ੍ਹ ਤੋਂ ਦਤਰੇਂਗੀ, ਭਾਗਵਤ ਵਰਮਾ, ਲੇਵਈ ਤੋਂ ਗੁਲਾਬ ਦਾਸ ਮਾਨਿਕਪੁਰੀ, ਲੱਛਣਪੁਰ ਤੋਂ ਵਿਸ਼ਵਨਾਥ ਸਾਹੂ, ਚਰਡੋਂਗਰੀ ਪਿਪਰੀਆ ਤੋਂ ਦੁਰਗਾ ਰਾਮ ਸਾਹੂ। ਤੇ ਆਓ ਸੁਣਦੇ ਹਾਂ ਇਹਨਾਂ ਸਾਰਿਆਂ ਦੀ ਫਰਮਾਇਸ਼ ਨੂੰ।

ਆਕਾਸ਼ਵਾਣੀ ਦੇ ਸੂਝਵਾਨ ਸਰੋਤਿਓ, ਪ੍ਰੋਗਰਾਮ ਪਿੰਡਾਂ ਆਲੇ ਤੇ ਸ਼ਹਿਰਾਂ ਆਲੇ ਦੇ ਅੰਤਰਗਤ ਮਿਤੀ 4 ਸਤੰਬਰ 2026 ਦਿਨ ਸ਼ੁੱਕਰਵਾਰ ਤੁਸੀਂ ਸੁਣੋਗੇ ਜਿੱਤ ਦਾ ਭਰੋਸਾ।

ਸਰੋਤਿਓ ਵਾਚਕ ਸੰਪਾਦਨ ਤੇ ਨਿਰਮਾਤਾ ਨਿਰਦੇਸ਼ਕ ਹੋਣਗੇ ਗੁਰਦੀਪ ਗਿੱਲ ਤੇ ਬਲਜੀਤ ਸ਼ਰਮਾ। ਦੋਸਤੋ, ਇੱਕ ਨਵੀਂ ਆਸ, ਨਵੀਂ ਮਿਹਨਤ, ਨਵੀਂ ਉਮੀਦ ਦੇ ਨਾਲ ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਤੇ ਗੁਰਦੀਪ ਗਿੱਲ, ਇੱਕ ਨਵਾਂ ਵਿਸ਼ਾ ਆਪ ਜੀ ਨੂੰ ਇਸ ਵਿਸ਼ੇ ਨੂੰ ਸੁਣ ਕੇ ਸਿੱਖਣ ਨੂੰ ਮਿਲੇਗਾ। ਨੋਟ ਕਰ ਲਓ, ਵਿਸ਼ਾ ਸਾਡਾ ਰਹੇਗਾ ਜਿੱਤ ਦਾ ਭਰੋਸਾ ਭਾਗ ਪਹਿਲਾ, ਮਿਤੀ 4 September 2026, ਦਿਨ ਸ਼ੁੱਕਰਵਾਰ, ਪ੍ਰਸਾਰਣ ਸਮਾਂ ਰਹੇਗਾ ਸ਼ਾਮ 5 ਵਜੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਕਾਸ਼ਵਾਣੀ FM ਬਠਿੰਡਾ ਦੇ ਪਿਆਰੇ ਸਰੋਤਿਓ, 5 ਸਤੰਬਰ ਦਿਨ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਤੁਸੀਂ ਸੁਣੋਗੇ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ।

ਪ੍ਰੋਗਰਾਮ ਦੀ ਵਾਚਕ ਮੈਂ ਯਾਨੀ ਗੁਰਦੀਪ ਗਿੱਲ, ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਣਾ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ।

ਸੁਣਦਿਆਂ ਗੀਤ ਹੰਸ ਰਾਜ ਹੰਸ ਦੀ ਆਵਾਜ਼ ਦੇ ਵਿੱਚ। ਇਸ ਗੀਤ ਦੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਜੀ, ਪਿੰਡ ਜਗ੍ਹਾ ਰਾਮ ਤੀਰਥ ਤੋਂ ਲਾਭ ਸਿੰਘ, ਰਤਨ ਖੁਸ਼ਦੀਪ ਸਿੰਘ, ਰਤਨ ਭੋਲਾ ਸਿੰਘ ਬੇਦੀ, ਮੁਹੱਲਾ ਹਲਵਾਇਨ ਸ਼ੇਰਕੁਟ ਜ਼ਿਲ੍ਹਾ ਬਿਜਨੌਰ ਤੋਂ, ਮੁਹੰਮਦ ਵੱਕਾਰ ਫਰੀਦੀ, ਮੁਹੰਮਦ ਇਕਬਾਲ ਫਰੀਦੀ, ਸਿਤਾਰਾ ਬੇਗਮ, ਨਸਰੀਨ, ਪਰਵੀਨ ਰੋਜੀ, ਪਰਵੀਨ ਬਿੱਟੂ ਭਈਆ, ਸਾਜਦਾ ਰਾਣੀ, ਹੀਨਾ ਕੌਸਰ, ਪਿੰਡ ਗਹਿਰੀ ਭਾਗੀ ਤੋਂ ਹਰ ਭਗਵਾਨ, ਸੁਖਜੀਤ, ਗੁਰਜੋਤ, ਹਰਪ੍ਰੀਤ, ਅਜੇ। ਇਸੇ ਗੀਤ ਦੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ, ਪਿੰਡ ਢਾਣ ਸਿੰਘ ਖਾਨਾ ਤੋਂ ਗੁਰਮੀਤ ਸਿੰਘ ਢਿੱਲੋਂ। ਇਸੇ ਗੀਤ ਦੀ ਫਰਮਾਇਸ਼ ਪਹੁੰਚੀ ਹੈ ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਭੁੱਚੋ ਕੈਂਚੀਆਂ, ਬਠਿੰਡਾ ਤੋਂ ਜੌੜਾ ਪਰਿਵਾਰ, ਪ੍ਰੇਮ ਜੌੜਾ, ਪ੍ਰੇਮ ਸਿੰਘ ਜੌੜਾ, ਮਨਜੀਤ ਕੌਰ ਜੌੜਾ, ਕਰਨਵੀਰ, ਕਰਨ, ਦਪਿੰਦਰ, ਵਰਿੰਦਰ, ਕੁਲਦੀਪ, ਸਿਮੂ। ਇਸੇ ਗੀਤ ਦੀ ਫਰਮਾਇਸ਼ ਪਹੁੰਚ ਚੁੱਕੀ ਹੈ ਪਿੰਡ ਸੰਦੋਹਾ ਨੇੜੇ ਮੌੜ ਮੰਡੀ ਤੋਂ ਜਗਰਾਜ ਸਿੰਘ ਕਣਕਵਾਲੀਆ, ਗੰਗਾਰਾਮ ਭੁੱਚੋ ਮੰਡੀ, ਬੂਟਾ ਸਿੰਘ ਰਾਜਾ, ਕੁਲਵੰਤ ਸੇਖੂਕਾ, ਅਮਰੀਕ ਕਪੂਰਕਾ, ਨਾਜ਼ਰ ਜ਼ਮੀਰਕਾ, ਜਥੇਦਾਰ ਜਸਵੰਤ ਸਿੰਘ, ਗੁਰਤੇਜ ਸਿੰਘ ਕਣਕਵਾਲ, ਗੁਰਤੇਜ ਸਿੰਘ ਕਮਾਲੂ। ਇਸ ਗੀਤ ਦੀ ਫਰਮਾਇਸ਼ ਪਹੁੰਚ ਚੁੱਕੀ ਹੈ ਜੀ ਪਿੰਡ ਸਾਵੰਤ ਖੇੜਾ ਨੇੜੇ ਮੰਡੀ ਡੱਬਵਾਲੀ ਤੋਂ ਸਤੀਸ਼ ਕੁਮਾਰ ਬੰਸਲ, ਪਿੰਡ ਬਾਘਾ ਪੁਰਾਣਾ ਤੋਂ ਸਤਨਾਮ ਸਿੰਘ ਰੱਖਰਾ, ਅਮਰਜੀਤ ਕੌਰ ਰੱਖਰਾ ਪੋਤਰਾ, ਤੇਗ ਫਤਿਹ ਸਿੰਘ ਰੱਖਰਾ ਪੋਤਰੀ, ਜਸਗੁਣ ਰੱਖਰਾ। ਇਸੇ ਗੀਤ ਦੀ ਫਰਮਾਇਸ਼ ਪਹੁੰਚ ਚੁੱਕੀ ਜੀ ਰਿੰਗਨੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ ਅਤੇ ਕਰੁਣਾ ਵਰਮਾ। ਆਓ ਸੁਣਦੇ ਹਾਂ ਇਹਨਾਂ ਸਾਰਿਆਂ ਦੀ ਫਰਮਾਇਸ਼ ਨੂੰ।

ਸੁਣਦਿਆਂ ਗੀਤ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਇਸ ਗੀਤ ਦੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਜੀ। ਨੱਤ ਰੋਡ ਤਲਵੰਡੀ ਸਾਬੋ ਤੋਂ ਬੂਟਾ ਸਿੰਘ ਮਾਨ, ਅਮਰਜੀਤ ਕੌਰ ਮਾਨ, ਗੁਰਪ੍ਰੀਤ ਸਿੰਘ ਮਾਨ, ਇਸੇ ਗੀਤ ਦੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ। ਅਮਨਦੀਪ ਸਿੰਘ ਸਿਮਰ, ਪਿੰਡ ਹਠੂਰ, ਜ਼ਿਲ੍ਹਾ ਲੁਧਿਆਣਾ ਤੋਂ, ਪਿੰਡ ਬੁਰਜ ਮਾਨਸਾ ਨੇੜੇ ਮੌੜ ਮੰਡੀ ਤੋਂ, ਰਾਮ ਸਿੰਘ ਤੱਗੜ, ਭਿੰਦਰ ਕੌਰ ਤੱਗੜ, ਕਮਲਪ੍ਰੀਤ ਸਿੰਘ ਤੱਗੜ, ਕਾਕੂ ਜੱਸਲ ਪਿੰਡ ਸ਼ੇਖਪੁਰਾ, ਗੁਰਜੀਤ ਨੰਬਰਦਾਰ ਮਾਨਸਾ ਕਲਾਂ, ਮੰਗੂ ਰਾਜਸਥਾਨੀ ਮੌੜ ਮੰਡੀ, ਮਲਕੀਤ ਧਰਮੇਕਾ ਮਾਨਸਾ ਕਲਾਂ ਅਤੇ ਇਹਨਾਂ ਦਾ ਸਾਰਾ ਤੱਗੜ ਪਰਿਵਾਰ। ਇਸੇ ਗੀਤ ਦੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਜੀ। ਪਿੰਡ ਘੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ, ਸਰਦਾਰ ਮਲਕੀਤ ਸਿੰਘ ਘੁੜਿਆਣਾ, ਮਨਜੀਤ ਕੌਰ ਬਠਿੰਡਾ, ਦਪਿੰਦਰ ਸਿੰਘ ਇਹਨਾਂ ਦੇ ਪੋਤੇ, ਗੁਰਸ਼ਬਦ ਸਿੰਘ, ਜੀਤ ਸਿੰਘ ਘੁੜਿਆਣਾ ਅਤੇ ਸਾਰਾ ਘੁੜਿਆਣਾ ਪਰਿਵਾਰ। ਅਤੇ ਆਓ ਸੁਣਦੇ ਹਾਂ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਇਹ ਗੀਤ।

ਇਸ ਦੇ ਨਾਲ ਹੀ ਪ੍ਰੋਗਰਾਮ ਸੁਰੀਲੀ ਦੁਪਹਿਰ ਦਾ ਵੇਲਾ ਖਤਮ ਹੁੰਦਾ। ਮੈਨੂੰ ਅਮਰਜੀਤ ਮਾਨ ਨੂੰ ਪ੍ਰੋਗਰਾਮ ਖਤਮ ਕਰਨ ਦੀ ਦਿਓ ਆਗਿਆ। ਨਮਸਕਾਰ। ਇਸ ਪ੍ਰੋਗਰਾਮ 'ਚ ਸਾਨੂੰ ਤਕਨੀਕੀ ਸਾਥ ਸਮੂਹ ਟੈਕਨੀਕਲ ਸਟਾਫ ਵੱਲੋਂ ਮਿਲਿਆ। ਪ੍ਰੋਗਰਾਮ ਦੇ ਨਿਰਮਾਤਾ ਸ਼੍ਰੀ ਬਲਜੀਤ ਸ਼ਰਮਾ।

ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟ ਸਟੂਡੀਓ ਦੀ ਘੜੀ ਤੇ ਸਮਾਂ 2:59 ਤੇ 40 ਸਕਿੰਟ ਠੀਕ 3 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਸਖੀ ਸਹੇਲੀ ਅਤੇ 4 ਵਜੇ ਪ੍ਰੋਗਰਾਮ ਹੈਲੋ ਫਰਮਾਇਸ਼ ਵਿਵਿਧ ਭਾਰਤੀ ਮੁੰਬਈ ਤੋਂ ਜੋ ਕਿ 5 ਵਜੇ ਤੱਕ ਜਾਰੀ ਰਹੇਗਾ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਮੁਤਾਬਿਕ ਸ਼ਾਮ ਦੇ 5:14 ਹੋ ਰਹੇ ਨੇ ਤੇ ਹੁਣ ਪੇਸ਼ ਹੈ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ। ਪ੍ਰੋਗਰਾਮ ਲੈ ਕੇ ਮੈਂ ਸੁਨੀਤਾ ਹਾਜ਼ਰ ਹਾਂ। ਮੇਰੇ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ।

ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦੇ ਤਹਿਤ ਤੁਸੀਂ ਅੱਜ ਸੁਣੋਗੇ ਸਿਲਸਿਲਾ ਪਿੰਡਾਂ ਵਾਲੀ। ਵਿਸ਼ਾ ਰਹੇਗਾ ਜਿੱਤ ਦਾ ਭਰੋਸਾ। ਪ੍ਰੋਗਰਾਮ ਪੇਸ਼ ਕਰਨਗੇ ਗੁਰਦੀਪ ਕੌਰ ਤੇ ਬਲਜੀਤ ਸ਼ਰਮਾ। ਸੰਪਾਦਨ ਸਤਪਾਲ ਬਰਾੜ, ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ।

0: ਕਿਵੇਂ ਹੋ ਪਿੰਡਾਂ ਵਾਲਿਓ ਤੇ ਸ਼ਹਿਰਾਂ ਵਾਲਿਓ, ਕਿਵੇਂ ਹੋ ਦੋਸਤੋ? ਚੜ੍ਹਦੀ ਕਲਾ ਚੋਂ ਆਪ ਜੀ ਦੀ ਸਾਰਿਆਂ ਦੀ ਤੰਦਰੁਸਤੀ ਤਰੱਕੀ ਚੜ੍ਹਦੀ ਕਲਾ ਲਈ ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਤੇ ਅੱਜ ਮੇਰੇ ਨਾਲ ਮੇਰੀ ਸਤਿਕਾਰਿਤ ਭੈਣ ਗੁਰਦੀਪ ਕੌਰ ਗਿੱਲ ਜੀ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰ ਨੇ। ਗੁਰਦੀਪ ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ
1: ਜੀ। ਸਤਿ ਸ੍ਰੀ ਅਕਾਲ ਜੀ, ਸਾਰੇ ਹੀ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ।
0: ਗੁਰਦੀਪ, ਬੜੇ ਦਿਨਾਂ ਤੋਂ ਪਿੰਡਾਂ ਵਾਲੇ ਪ੍ਰੋਗਰਾਮ ਦੇ ਵਿੱਚ ਆਪਾਂ ਸਰੋਤਿਆਂ ਦੀ ਫਰਮਾਇਸ਼ ਤੇ ਜਿਹੜੇ ਆਪਣੇ ਹਿੱਟ ਪ੍ਰੋਗਰਾਮ ਸੀ ਉਹਨਾਂ ਦਾ ਮੁੜ ਪ੍ਰਸਾਰਣ ਕਰ ਰਹੇ ਸੀ ਤੇ ਡਿਸਕਸ਼ਨ ਤੋਂ ਬਾਅਦ ਨਵੇਂ ਰੰਗ ਦੇ ਵਿੱਚ ਨਵੀਂ ਆਸ ਦੇ ਨਾਲ ਕਿ ਇਹ ਪ੍ਰੋਗਰਾਮ ਪਿੰਡਾਂ ਵਾਲੇ ਦੋਸਤਾਂ ਨੂੰ ਤੇ ਸ਼ਹਿਰਾਂ ਵਾਲੇ ਵਸਨੀਕਾਂ ਨੂੰ ਜ਼ਰੂਰ ਪਸੰਦ ਆਵੇਗਾ।
1: ਜੀ ਬਿਲਕੁਲ ਜੀ, ਤੇ ਅੱਜ ਦੇ ਆਪਣੇ ਇਸ ਪ੍ਰੋਗਰਾਮ ਦਾ ਵਿਸ਼ਾ ਹੈ ਜੀ, ਜਿੱਤ ਦਾ ਭਰੋਸਾ।
0: ਗੁਰਦੀਪ, ਬੜਾ ਪੋਜ਼ਿਟਿਵ ਵਿਸ਼ਾ ਤੁਸੀਂ ਚੁਣਿਆ, ਜਿੱਤ ਦਾ ਭਰੋਸਾ। ਗੁਰਦੀਪ ਜੀ, ਕਹਿੰਦੇ ਹੁੰਦੇ ਆ ਨਾ ਕਿ ਕਿਸੇ ਅੰਦੋਲਨ ਮੁਹਿੰਮ ਯੁੱਧ ਵਿੱਚ ਜਿੱਤ ਹੋਵੇ ਨਾ ਹੋਵੇ ਪਰ ਜਿੱਤ ਦਾ ਭਰੋਸਾ ਹੋਣਾ ਜ਼ਰੂਰੀ ਹੁੰਦਾ ਹੈ। ਬਹਾਦਰੀ ਜਿੱਤਣ ਵਿੱਚ ਨਹੀਂ ਹੁੰਦੀ ਗੁਰੇ, ਹਾਰ ਨਾ ਮੰਨਣ ਵਿੱਚ ਹੁੰਦੀ ਹੈ। ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ

0: ਦਿਲੋਂ ਧੰਨਵਾਦ ਤੁਹਾਡੇ ਪਿਆਰ ਲਈ।
1: ਘੱਲੂਘਾਰਿਆਂ, ਨਸਲਕੁਸ਼ੀਆਂ, ਫਾਂਸੀਆਂ, ਕਾਲੇ ਪਾਣੀਆਂ ਦੇ ਬਾਵਜੂਦ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਿਰਜਿਆ ਪੰਥ ਅੱਜ ਵੀ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ। ਇਸ ਚੜ੍ਹਦੀ ਕਲਾ ਕਾਰਨ ਹੀ ਚਿੱਤ ਹੋਵੇ, ਹਾਰ ਹੋਵੇ, ਦੁੱਖ ਹੋਵੇ, ਸੁੱਖ ਹੋਵੇ, ਆਨੰਦ ਸਾਹਿਬ ਦਾ ਗਾਇਨ ਕੀਤਾ ਜਾਂਦਾ ਹੈ।
2: ਜੀ ਬਿਲਕੁਲ, ਤੇ ਜ਼ਿੰਦਗੀ ਆਪਣੇ ਆਪ ਵਿੱਚ ਇੱਕ ਜੱਦੋ-ਜਹਿਦ ਹੈ। ਜੱਦੋ-ਜਹਿਦ ਅਤੇ ਸੰਗਰਾਮ ਨਾਲ ਜ਼ਿੰਦਗੀ ਦਿਲਚਸਪ ਹੋ ਜਾਂਦੀ ਹੈ। ਯੁੱਧ ਜਾਂ ਸੰਗਰਾਮ ਦੌਰਾਨ ਲਿੰਗ ਕੋਈ ਹੋਵੇ, ਹਰ ਕੋਈ ਮਰਦ ਬਣ ਜਾਂਦਾ। ਯੁੱਧ ਅਤੇ ਅੰਦੋਲਨ ਵਿੱਚ ਬਿਮਾਰ ਕੋਈ ਨਹੀਂ ਪੈਂਦਾ, ਸ਼ਹੀਦ ਅਨੇਕਾਂ ਹੁੰਦੇ ਨੇ। ਅੰਦੋਲਨ ਵਿੱਚ ਹਰ ਪਲ ਅਰਥਪੂਰਨ ਹੋ ਜਾਂਦਾ, ਸੋਚ ਬਦਲ ਜਾਂਦੀ ਹੈ, ਆਵਾਜ਼ ਵੀ ਬਦਲ ਜਾਂਦੀ ਹੈ, ਨਾਰੇ ਅਤੇ ਜੈਕਾਰੇ ਗੂੰਜਣ ਲੱਗ ਪੈਂਦੇ ਨੇ, ਹਰ ਕੋਈ ਜਥੇਬੰਦ ਤੇ ਲਾਮਬੰਦ ਹੋ ਜਾਂਦਾ। ਸਫਲ ਹੋਣ ਦੇ ਵਿਸ਼ਵਾਸ ਅਤੇ ਆਸ ਨੂੰ ਹੀ ਜਿੱਤ ਦਾ ਭਰੋਸਾ ਕਹਿੰਦੇ ਹੈ। ਵਿਸ਼ਵਾਸ ਅਤੇ ਆਸ ਤੋਂ ਬਿਨਾਂ ਭਵਿੱਖ ਦੇ ਕੋਈ ਅਰਥ ਨਹੀਂ ਹੁੰਦੇ, ਅਤੇ ਭਵਿੱਖ ਦੇ ਭਰੋਸੇ ਤੋਂ ਬਿਨਾਂ ਜੀਵਨ ਦੀ ਕੋਈ ਦਿਸ਼ਾ ਨਹੀਂ ਹੁੰਦੀ।
1: ਬਿਲਕੁਲ ਬਿਲਕੁਲ ਦਰੁਸਤ ਫਰਮਾਇਆ ਗੁਰੀ ਕੀ ਭਰੋਸੇ ਤੋਂ ਬਿਨਾਂ ਆਪਣਾ ਜੀਵਨ ਦਿਸ਼ਾਹੀਨ ਹੈ। ਜਿੱਤ ਦੇ ਭਰੋਸੇ ਨਾਲ ਹੀ ਆਗੂ ਬਗਾਵਤਾਂ ਨੂੰ ਇਨਕਲਾਬ ਅਤੇ ਮੋਰਚਿਆਂ ਨੂੰ ਇਤਿਹਾਸਿਕ ਸੰਗਰਾਮ ਬਣਾ ਦਿੰਦੇ ਨੇ, ਜਦੋਂ ਕਿ ਦੁਚਿੱਤੀਆਂ ਕਾਰਨ ਇਨਕਲਾਬ

ਨੂੰ ਬਗਾਵਤ ਦੱਸ ਕੇ ਕੁਚਲ ਦਿੱਤਾ ਜਾਂਦਾ ਹੈ। ਜਿੱਤ ਦਾ ਗੁਰੀ ਉਹੀ ਹੈ ਜਿਸ ਨੂੰ ਜਿੱਤ ਦਾ ਭਰੋਸਾ ਹੈ, ਹਾਰਦੀ ਦੁਚਿੱਤੀ ਹੈ ਤੇ ਆਪਸੀ ਫੁੱਟ ਹੈ। ਆਗੂਆਂ ਤੋਂ ਬਿਨਾਂ ਬਹੁਤ ਵੱਡੀਆਂ ਮਹੱਤਵਪੂਰਨ ਘਟਨਾਵਾਂ ਹਾਦਸੇ ਹੋ ਨਿਬੜਦੀਆਂ ਨੇ। ਆਦਰਸ਼ਹੀਨ ਅਤੇ ਉਦੇਸ਼ਹੀਨ ਵਿਅਕਤੀ ਤੁਰਦਾ ਤਾਂ ਹੈ ਪਰ ਚੱਲਦਾ ਨਹੀਂ, ਉੱਠਦਾ ਤਾਂ ਹੈ ਪਰ ਜਾਗਦਾ ਨਹੀਂ, ਰੁਕਦਾ ਹੀ ਹੈ ਪਰ ਪਹੁੰਚਦਾ ਨਹੀਂ। ਆਗੂ ਗੁਰੀ ਹਮੇਸ਼ਾ ਬਹਾਦਰ ਹੁੰਦਾ ਹੈ, ਬਹਾਦਰ ਹੋਣ ਕਰਕੇ ਹੀ ਉਸ ਨੂੰ ਆਗੂ ਮੰਨਿਆ ਜਾਂਦਾ ਹੈ।

0: ਆਗੂ ਹੋਣ ਕਰਕੇ ਉਹ ਅੱਗੇ ਰਹਿੰਦਾ ਹੈ। ਅੱਗੇ ਰਹਿਣ ਕਰਕੇ ਹੀ ਉਸ ਨੂੰ ਆਗੂ ਕਿਹਾ ਜਾਂਦਾ ਹੈ ਅਤੇ ਉਸ ਦੀ ਵਿਸ਼ੇਸ਼ ਪਹਿਚਾਣ ਸਥਾਪਿਤ ਹੁੰਦੀ ਹੈ। ਬਹਾਦਰ ਵਿਅਕਤੀ ਵਿਰੋਧੀ ਨੂੰ ਹਰਾਉਣ ਤੋਂ ਪਹਿਲਾਂ ਆਪਣੇ ਸੰਸਿਆਂ ਨੂੰ ਜਿੱਤਿਆ ਕਰਦੇ ਨੇ। ਕੋਈ ਵੀ ਵਿਅਕਤੀ ਸਰੀਰਕ ਬੌਧਿਕ ਬਹਾਦਰੀ ਤੋਂ ਬਿਨਾਂ ਮਹਾਨ ਨਹੀਂ ਬਣਦਾ। ਇਸੇ ਕਰਕੇ ਗੁਰਦੀਪ ਕਿਹਾ ਜਾਂਦਾ ਹੈ ਕਿ ਬਹਾਦਰਾਂ ਅਤੇ ਜੇਤੂਆਂ ਦੇ ਕਾਰਨਾਮੇ ਬੋਲਦੇ ਨੇ, ਗੱਲਾਂ ਨਹੀਂ ਬੋਲਦੀਆਂ। ਬਹਾਦਰੀ ਤੇ ਯੁੱਧ ਦੇ ਪੱਖੋਂ ਸਰੋਤਿਆਂ ਨੂੰ ਆਪਾਂ ਦੱਸ ਦਈਏ, ਸਰੋਤੇ ਵੈਸੇ ਵੀ ਆਪਣੇ ਨਾਲੋਂ ਜ਼ਿਆਦਾ ਇੰਟੈਲੀਜੈਂਟ ਹੈ। ਸਿਕੰਦਰ ਪਹਿਲਾ ਸੀ ਜਿਸ ਦੇ ਨਾਂ ਨਾਲ ਮਹਾਨ ਦਾ ਵਿਸ਼ੇਸ਼ਣ ਜੁੜਿਆ। ਗੁਰੀ ਸਾਰੇ ਸਰੋਤਿਆਂ ਨੂੰ ਵੀ ਪਤਾ ਹੈ ਉਸ ਦੀ ਮਹਾਨਤਾ ਇਸ ਗੱਲ ਵਿੱਚ ਸੀ ਕਿ ਸੰਸਾਰ ਵਿੱਚ ਉਹ ਪਹਿਲਾ ਸੀ ਜਿਸ ਨੇ ਸੰਸਾਰ ਨੂੰ ਜਿੱਤਣ ਦਾ ਸੁਪਨਾ ਵੇਖਿਆ ਸੀ। ਸਿਕੰਦਰ ਨੇ ਹਰੇਕ ਯੁੱਧ ਜਿੱਤਿਆ। ਉਸ ਕੋਲ ਜਿੱਤ ਦਾ ਪੈਂਤੜਾ ਸੀ। ਉਹ ਆਪਣੀ ਫੌਜ ਨਾਲ ਅੱਗੇ ਲੰਘ ਕੇ ਵਿਰੋਧੀ ਫੌਜ ਤੋਂ ਆਪਣੀ ਫੌਜ ਦਾ ਪਿੱਛਾ ਕਰਵਾਉਂਦਾ ਸੀ ਅਤੇ ਉਸ ਤੰਗ ਮੈਦਾਨ ਵਿੱਚ ਪਹੁੰਚ ਜਾਂਦਾ ਸੀ ਜਿੱਥੇ ਉਹ ਆਪਣੀ ਘੋੜ ਸਵਾਰ ਫੌਜ ਦੀ ਵਰਤੋਂ ਕਰਕੇ ਇੱਕ ਦਿਨ ਵਿੱਚ ਜਿੱਤ ਪ੍ਰਾਪਤ ਕਰ ਲੈਂਦਾ ਸੀ।
1: ਤੇ ਦੋਸਤੋ, ਉਹ ਪਿੱਛਾ ਕਰ ਰਹੀ ਦੁਸ਼ਮਣ ਦੀ ਭਾਰੀ ਫੌਜ ਦੇ ਵੱਡੇ ਹਿੱਸੇ ਨੂੰ ਲੜਨ ਦਾ ਅਵਸਰ ਨਹੀਂ ਸੀ ਦਿੰਦਾ। ਭਾਰਤ ਵਿੱਚ ਜਿਸਨੇ ਵੀ ਯੁੱਧ ਵਿੱਚ ਹਾਥੀ ਵਰਤੇ ਉਹ ਹਾਰਿਆ। ਚੁਸਤੀ ਅਤੇ ਫੁਰਤੀ ਜੇਤੂ ਯੋਧੇ, ਆਗੂ ਤੇ ਖਿਡਾਰੀ ਦੇ ਲੱਛਣ ਹੁੰਦੇ ਨੇ। ਬਹਾਦਰ ਅਤੇ ਸਿਆਣਾ ਆਗੂ ਸੁਣਦਾ ਸਾਰਿਆਂ ਨੂੰ ਹੈ ਪਰ ਸੋਚਦਾ ਆਪ ਹੈ। ਉਹ ਸੰਸਿਆਂ ਅਤੇ ਦੁਚਿੱਤੀਆਂ ਤੋਂ ਮੁਕਤ ਹੁੰਦਾ।

0: ਫੇਰ ਦੁਚਿੱਤੀ ਵਿਚ ਹਾਂ ਅਤੇ ਨਾ ਦੋਹਾਂ ਤੋਂ ਡਰ ਲੱਗਦਾ। ਨਿਪੁੰਨ ਆਗੂ ਆਲੋਚਨਾ ਤੋਂ ਨਹੀਂ ਡਰਦੇ, ਸਗੋਂ ਆਲੋਚਨਾ ਨੂੰ ਧਿਆਨ ਨਾਲ ਸੁਣਦੇ ਨੇ। ਇਤਿਹਾਸ ਦੱਸਦਾ ਕਿ ਆਲੋਚਨਾ ਤੋਂ ਬਿਨਾਂ ਮਨੁੱਖ ਨੇ ਸਿਆਣਾ, ਸੱਭਿਅਕ ਅਤੇ ਦਲੇਰ ਨਹੀਂ ਸੀ ਬਣਨਾ। ਵਿਹਾਰਕ ਅਨੁਭਵ ਸਾਬਤ ਕਰਦਾ ਕਿ ਜਦੋਂ ਸਾਰੇ ਤੁਹਾਡੇ ਨਾਲ ਸਹਿਮਤ ਹੁੰਦੇ ਨੇ ਉਦੋਂ ਤੁਹਾਨੂੰ ਆਪਣੇ ਗਲਤ ਹੋਣ ਦੀ ਸੋਝੀ ਹੁੰਦੀ ਹੈ। ਜਦੋਂ ਮਨੁੱਖ ਵਰਤਮਾਨ ਸਥਿਤੀ ਨਾਲ ਅਸੰਤੁਸ਼ਟ ਹੁੰਦਾ ਉਦੋਂ ਹੀ ਉਹ ਸੋਚਦਾ, ਜਦੋਂ ਉਹ ਸੋਚਦਾ ਉਦੋਂ ਹੀ ਸਿਆਣਾ ਬਣਦਾ।
1: ਬਹੁਤ ਖੂਬ।
0: ਤੇ ਵਿਕਾਸ ਕਰਦਾ। ਸੁਤੰਤਰਤਾ ਸੰਗਰਾਮੀਆਂ ਦੀ ਬਹਾਦਰੀ ਅਤੇ ਉਹਨਾਂ ਦੀ ਦੂਰ ਅੰਦੇਸ਼ ਸਿਆਣਪ ਇਸ ਗੱਲ ਵਿਚ ਸੀ ਕਿ ਗੁਲਾਮ ਹਿੰਦੁਸਤਾਨ ਵਿਚ ਰਹਿੰਦਿਆਂ ਉਹਨਾਂ ਨੇ ਆਜ਼ਾਦ ਭਾਰਤ ਦੇ ਸੁਪਨੇ ਵੇਖੇ।

0: ਬਹੁਤ ਖੂਬ ਬਹੁਤ ਖੂਬ ਗੁਰਦੀਪ। ਜ਼ਿੰਦਗੀ ਦਾ ਖੇਤਰ ਕੋਈ ਵੀ ਹੋਵੇ ਗੁਰਦੀਪ, ਸਫਲਤਾ ਦੀ ਵਿਧੀ ਇੱਕੋ ਹੀ ਹੈ। ਸਫਲ ਉਹ ਹੋਵੇਗਾ ਜਿਸ ਵਿੱਚ ਯੋਗਤਾ, ਸੂਝ ਅਤੇ ਹਿੰਮਤ ਹੋਵੇਗੀ। ਜਦੋ ਜਹਿਦ, ਮੋਰਚਾ, ਸੰਗਰਾਮ ਕੋਈ ਵੀ ਹੋਵੇ, ਜਰਨੈਲ ਇੱਕ ਹੋਣਾ ਚਾਹੀਦਾ, ਬਾਕੀ ਉਸਦੇ ਅਧੀਨ ਹੋਣੇ ਚਾਹੀਦੇ ਨੇ। ਜੇ ਸਾਰੇ ਹੀ ਬਰਾਬਰ ਹੋਣਗੇ ਤਾਂ ਉਹ ਆਪਸ ਵਿੱਚ ਲੜਦੇ ਰਹਿਣਗੇ। ਜੇ ਸਾਰੇ ਹੀ ਸਿਆਣੇ ਹੋਣਗੇ ਤਾਂ ਉਹਨਾਂ ਵਿੱਚ ਸਹਿਮਤ ਹੋਣ ਦਾ ਲੱਛਣ ਹੋਣ ਦੀ ਥਾਂ ਦੂਜਿਆਂ ਨੂੰ, ਇੱਕ ਦੂਜੇ ਨੂੰ ਮੂਰਖ ਸਿੱਧ ਕਰਨ ਦੀ ਪ੍ਰਵਿਰਤੀ ਹੋਵੇਗੀ। ਜੇ ਕਿਸੇ ਜਥੇ ਵਿੱਚ ਸਾਰੇ ਹੀ ਗੁਣਵਾਨ ਹੋਣ ਤਾਂ ਉਹ ਜਥਾ ਸ਼ਕਤੀਸ਼ਾਲੀ ਨਹੀਂ, ਕਮਜ਼ੋਰ ਹੋਵੇਗਾ। ਜੇ ਕਿਸੇ ਫੌਜ ਵਿੱਚ ਸਾਰੇ ਹੀ ਹਰੀ ਸਿੰਘ ਨਲੂਏ ਹੋਣ ਤਾਂ ਉਹ ਫੌਜ ਬਹਾਦਰ ਨਹੀਂ ਹੋਵੇਗੀ, ਕਿਉਂਕਿ ਉਹ ਆਪਸ ਵਿੱਚ ਹੀ ਲੜਨਗੇ।
1: ਜੀ, ਤੇ ਜਿਵੇਂ ਵਿਆਜ ਦੀ ਦਰ ਹੁੰਦੀ ਹੈ, ਉਵੇਂ ਹੀ ਜੀਵਨ ਵਿੱਚ ਸਫਲਤਾ ਅਸਫਲਤਾ ਦੀ ਦਰ ਹੁੰਦੀ ਹੈ। ਜਿੱਤ ਅਤੇ ਹਾਰ, ਸਫਲਤਾ ਤੇ ਅਸਫਲਤਾ ਨੂੰ, ਜਿੱਤ ਅਤੇ ਹਾਰ, ਸਫਲਤਾ ਅਤੇ ਅਸਫਲਤਾ ਨੂੰ ਨਖੇੜਨ ਵਾਲਾ ਤੱਤ ਤਿਆਰੀ ਹੁੰਦਾ। ਮੈਚ ਵਿੱਚ, ਯੁੱਧ ਵਿੱਚ ਤੇ ਮੁਕਾਬਲੇ ਵਿੱਚ ਹਾਰ ਜਿੱਤ ਵਾਪਰਦੀ ਰਹਿੰਦੀ ਹੈ। ਹਾਰ ਤੋਂ ਬਿਨਾਂ ਕੋਈ ਜੇਤੂ ਨਹੀਂ ਬਣਦਾ। ਫੌਜ ਵਿੱਚ ਜਾਂ ਮੈਚ ਵਿੱਚ ਲਗਾਤਾਰ 5 ਵਾਰੀ ਜਿੱਤਣ ਵਾਲੇ ਨੂੰ ਮਹਾਨ ਜਰਨੈਲ ਜਾਂ ਅਜਿੱਤ ਟੀਮ ਮੰਨ ਲਿਆ ਜਾਂਦਾ। ਨਿਰਸੰਦੇਹ ਸਫਲਤਾ ਤੇ ਜਿੱਤ ਨਾਲ ਪ੍ਰਸਿੱਧੀ ਮਿਲਦੀ ਹੈ, ਪਰ ਪ੍ਰਸਿੱਧੀ ਮਿਲਣ ਦੀ ਪ੍ਰਸੰਨਤਾ ਤੋਂ ਬਾਅਦ ਇਸ ਦੇ ਗੁਆਚਣ ਦੀ ਪਰੇਸ਼ਾਨੀ ਆਰੰਭ ਹੋ ਜਾਂਦੀ ਹੈ। ਜੇਤੂ ਆਗੂ ਦਾ ਮੁੱਖ ਲੱਛਣ ਸੰਕਟ ਵਿੱਚ ਅਗਵਾਈ ਪ੍ਰਦਾਨ ਕਰਨਾ ਹੁੰਦਾ। ਸੰਕਟ ਵਿੱਚ ਭਾਸ਼ਾ ਦੀ ਸੰਜਮੀ ਅਤੇ ਸਪਸ਼ਟ ਵਰਤੋਂ ਸਥਿਤੀ ਨੂੰ ਸਾਡੇ ਪੱਖ ਵਿੱਚ ਕਰ ਦਿੰਦੀ ਹੈ।
0: ਜੀ ਸਰੋਤਿਓ, ਸੰਕਟ ਦੌਰਾਨ ਬਹੁਤਾ ਬੋਲਣ ਵਾਲੇ ਸਥਿਤੀ ਨੂੰ ਵਿਗਾੜ ਦਿੰਦੇ ਨੇ। ਜਿੱਥੇ ਵੀ ਜਨ ਸਮੂਹ ਹੋਵੇਗਾ ਉੱਥੇ ਇੱਕ ਮਨੋਵਿਗਿਆਨਿਕ ਨੇਮ ਕਾਰਜਸ਼ੀਲ ਹੁੰਦਾ ਹੈ। ਹਰੇਕ ਅੰਦੋਲਨ ਵਿੱਚ ਸਮੁੱਚੇ ਅੰਦੋਲਨ ਦੀ ਪੱਧਰ, ਉਸ ਅੰਦੋਲਨ ਵਿੱਚ ਸ਼ਾਮਿਲ ਲਾਇਕ ਤੋਂ ਲਾਇਕ ਵਿਅਕਤੀ ਦੀ ਪੱਧਰ ਤੱਕ ਉੱਚੀ ਜਾ ਸਕਦੀ ਹੈ, ਅਤੇ ਉਸ ਅੰਦੋਲਨ ਵਿੱਚ ਸ਼ਾਮਿਲ ਨਲਾਇਕ ਤੋਂ ਨਲਾਇਕ ਵਿਅਕਤੀ ਦੀ ਪੱਧਰ ਤੱਕ ਨੀਵੀਂ ਜਾ ਸਕਦੀ ਹੈ।

0: ਅਜਿਹੇ ਅੰਦੋਲਨ ਦੀ ਸਫਲਤਾ ਅਸਫਲਤਾ ਇਨ੍ਹਾਂ ਦੋ ਸਿੱਟਿਆਂ ਵਿਚਕਾਰ ਰਹਿੰਦੀ ਹੈ। ਮਾਣ ਕਰਨ ਯੋਗ ਪ੍ਰਾਪਤੀਆਂ ਅਤੇ ਸ਼ਰਮਸਾਰ ਕਰਨ ਵਾਲੀਆਂ ਘਟਨਾਵਾਂ ਇਸ ਫਾਰਮੂਲੇ ਅਨੁਸਾਰ ਵਾਪਰਨਗੀਆਂ। ਬਹੁਤੇ ਅੰਦੋਲਨਕਾਰੀ ਨਿਰਣਾ ਕਰਨ ਵੇਲੇ ਥਿੜਕ ਜਾਂਦੇ ਨੇ ਕਿਉਂਕਿ ਉਹ ਤਰਕ ਦੀ ਥਾਂ ਭਾਵੁਕਤਾ ਤੋਂ ਪ੍ਰੇਰੇ ਹੁੰਦੇ ਨੇ। ਅੰਦੋਲਨ ਵਿੱਚ ਵਿਧੀ ਹਮਲਾਵਰੀ ਵਰਤੀ ਜਾਂਦੀ ਹੈ। ਆਗੂ ਦਾ ਮੁੱਖ ਲੱਛਣ ਗੁਰੀ ਵਿਦਰੋਹ ਹੁੰਦਾ ਹੈ। ਪਰੰਪਰਾ ਨੂੰ ਪਾਲਣ ਵਾਲੇ ਕਦੇ ਆਗੂ ਨਾਇਕ ਨਹੀਂ ਬਣਦੇ। ਵਿਦਰੋਹ ਵਿੱਚ ਨਵੀਨਤਾ ਹੁੰਦੀ ਹੈ ਜਦੋਂ ਕਿ ਪਰੰਪਰਾ ਵਿੱਚ ਦੁਹਰਾਓ ਹੁੰਦਾ ਹੈ।
1: ਅੰਦੋਲਨ, ਇਕੱਠ, ਸਮਾਗਮ ਕੋਈ ਵੀ ਹੋਵੇ, ਉਸ ਵਿੱਚ ਕੁਝ ਗੁੰਝਲੇ ਵਿਅਕਤੀਆਂ ਦਾ ਵੜਨਾ ਸੁਭਾਵਿਕ ਹੁੰਦਾ। ਇਹਨਾਂ ਦੀ ਹਾਜ਼ਰੀ ਨਾਲ ਸਮੱਸਿਆਵਾਂ ਵੀ ਉਪਜਦੀਆਂ, ਜਿਸ ਕਰਕੇ ਬਹੁਤ ਸਾਰੀ ਸ਼ਕਤੀ ਤੇ ਵਸੀਲੇ ਅਜਾਈ ਜਾਂਦੇ ਹੈ। ਅਜਿਹੇ ਅੰਦੋਲਨਾਂ ਨੂੰ ਮੁੜ ਲੀਹ ਤੇ ਪਾਉਣਾ ਮੁਸ਼ਕਲ ਹੁੰਦਾ। ਮਹਾਨ ਅੰਦੋਲਨਾਂ ਵਿੱਚ ਅਸਫਲ ਹੋਣਾ ਵੀ ਸਫਲਤਾ ਵਰਗਾ ਹੁੰਦਾ।
0: ਗੁਰਦੀਪ, ਘੜੀ ਵੱਲ ਵੇਖੀਏ ਤਾਂ ਇਸ਼ਾਰਾ ਕਰ ਰਹੀ ਹੈ ਕਿ ਸਮਾਂ ਆਪਾਂ ਨੂੰ ਇਜਾਜ਼ਤ ਨਹੀਂ ਦੇ ਰਿਹਾ। ਕਿਉਂ ਨਾ ਆਪਾਂ ਆਪਣੇ ਰੱਬ ਵਰਗੇ, ਆਪਣੇ ਸਿਰਾਂ ਦੇ ਤਾਜ, ਆਪਣੇ ਦਿਲਾਂ ਦੀ ਧੜਕਣ, ਆਪਣੇ ਰੂਹ ਦੇ ਨੇੜੇ ਵਸਦੇ, ਆਪਣੀ ਆਵਾਜ਼, ਆਪਣੇ ਰੱਬ ਵਰਗੇ ਸਰੋਤਿਆਂ ਤੋਂ ਇਹ ਪ੍ਰੋਗਰਾਮ ਸੰਪੂਰਨ ਕਰਨ ਦੀ ਲਈਏ। ਆਗਿਆ, ਫੇਰ ਮਿਲਣ ਦੀ ਆਸ ਨਾਲ ਰੱਬ ਰਾਖਾ, ਆਮੀਨ। ਵਾਚਕ, ਸੰਪਾਦਨ ਤੇ ਨਿਰਮਾਤਾ ਨਿਰਦੇਸ਼ਕ ਗੁਰਦੀਪ ਗਿੱਲ
1: ਤੇ ਬਲਜੀਤ ਸ਼ਰਮਾ।
0: ਵਿਸ਼ੇਸ਼ ਦਿਸ਼ਾ ਨਿਰਦੇਸ਼ ਤੇ ਤਕਨੀਕੀ ਸਹਿਯੋਗ ਵਿਕਾਸ ਭਾਰਦਵਾਜ ਤੇ ਜਸਵਿੰਦਰ ਕੌਰ।

ਜੀ, ਇਹ ਸੀ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦੇ ਤਹਿਤ। ਤੁਸੀਂ ਅੱਜ ਸੁਣਿਆ ਸਿਲਸਿਲਾ ਪਿੰਡਾਂ ਵਾਲੇ, ਵਿਸ਼ਾ ਸੀ ਜਿੱਤ ਦਾ ਭਰੋਸਾ, ਤੇ ਪ੍ਰੋਗਰਾਮ ਪੇਸ਼ ਕਰ ਰਹੇ ਸਨ ਗੁਰਦੀਪ ਕੌਰ ਤੇ ਬਲਜੀਤ ਸ਼ਰਮਾ, ਸੰਪਾਦਨ ਸਤਪਾਲ ਬਰਾੜ, ਨਿਰਮਾਤਾ ਤੇ ਨਿਰਦੇਸ਼ਕ ਬਲਜੀਤ ਸ਼ਰਮਾ।

ਹੁਣੇ ਤੁਸੀਂ ਸੁਣਿਆ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦੇ ਤਹਿਤ ਜਿੱਤ ਦਾ ਭਰੋਸਾ। ਪੇਸ਼ ਕਰ ਰਹੇ ਸਨ ਬਲਜੀਤ ਸ਼ਰਮਾ ਤੇ ਗੁਰਦੀਪ ਕੌਰ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ 101.1 ਮੈਗਾਹਰਟਜ਼ ਤੇ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਹੈ 5:31 ਤੇ 14 ਸੈਕਿੰਡ ਦਾ। ਵੇਲਾ ਹੋ ਰਿਹਾ ਹੈ ਪ੍ਰੋਗਰਾਮ ਗੱਲਾਂ ਚੋਂ ਗੱਲ ਦਾ।

0: ਹਫ਼ਤੇ ਵਾਸਤੇ ਤੁਹਾਨੂੰ ਖਤ ਭੇਜਣ ਲਈ ਪਤਾ ਜਿਹੜਾ ਹੈ ਉਹ ਵੀ ਦੱਸਾਂਗੇ। ਸ਼ੁਰੂਆਤ ਕਰਦੇ ਹਾਂ ਸਾਡੇ ਵਟਸਐਪ ਨੰਬਰ ਤੋਂ। ਸਾਡਾ ਵਟਸਐਪ ਨੰਬਰ ਵਿਜੇ ਮੈਡਮ ਹੈ ਜੀ
1: 77 173 73 146, ਇਹ ਹੈ
0: ਜੀ
1: ਸਾਡਾ ਵਟਸਐਪ ਨੰਬਰ।
0: ਜੀ ਬਿਲਕੁਲ, ਤੇ 0164-2240-331 ਸਾਡਾ ਲੈਂਡਲਾਈਨ ਨੰਬਰ ਹੈ। ਇਸ ਦੇ ਉੱਤੇ ਤੁਸੀਂ ਸਾਨੂੰ ਫੋਨ ਕਰਨਾ ਹੈ, ਤੇ ਸਾਡਾ ਪਤਾ ਜੋ ਹੈ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਮਾਡਲ ਟਾਊਨ ਫੇਜ਼ 1, ਤੇ ਤੁਸੀਂ ਸਾਨੂੰ ਖਤ ਪਾ ਦੇਣੇ। ਸਾਡੇ ਕੋਲ ਬਹੁਤ ਸਾਰੇ ਖਤ ਪਹੁੰਚੇ ਨੇ, ਸਾਡੇ ਸਰੋਤੇ ਸਾਨੂੰ ਅੰਤਰਦੇਸ਼ੀ ਜੋ ਪੱਤਰ ਹੁੰਦੇ ਨੇ ਉਹ ਵੀ ਭੇਜਦੇ ਨੇ, ਪੋਸਟ ਕਾਰਡ ਵੀ ਭੇਜਦੇ ਨੇ। ਸਾਡੇ ਕੋਲ ਬਹੁਤ ਸਾਰੇ ਪੋਸਟ ਕਾਰਡ ਨੇ, ਇਹ ਪੋਸਟ ਕਾਰਡ ਤੁਹਾਡੇ ਵੱਲੋਂ ਭੇਜੇ ਸਾਡੇ ਪ੍ਰੋਗਰਾਮ ਅਤੇ ਸਾਡੇ ਸਟੂਡੀਓ ਦੋਨਾਂ ਦੀ ਸ਼ਾਨ ਵਧਾਉਂਦੇ ਨੇ। ਕਿਉਂਕਿ ਜਦੋਂ ਸਾਡੇ ਵਿਜ਼ਿਟਰ ਆਉਂਦਾ ਹੈ, ਕੋਈ ਆਕਾਸ਼ਵਾਣੀ ਦੇ ਵਿੱਚ ਦੇਖਣ ਆਉਂਦਾ ਹੈ, ਜਾਂ ਸਾਡੇ ਮਹਿਮਾਨ ਜੋ ਪ੍ਰੋਗਰਾਮ ਰਿਕਾਰਡਿੰਗ ਕਰਵਾਉਣ ਆਉਂਦੇ ਆ, ਉਹ ਆ ਕੇ ਵੇਖਦੇ ਨੇ ਕਿ ਅੱਜ ਵੀ ਪੋਸਟ ਕਾਰਡਾਂ ਦਾ ਸਿਲਸਿਲਾ ਬਦਸਤੂਰ ਜਾਰੀ ਹੈ ਆਕਾਸ਼ਵਾਣੀ ਦੇ ਪ੍ਰੋਗਰਾਮ ਸਰੋਤਾ ਮੰਚ ਦੇ ਕਰਕੇ ਜਾਂ ਹੋਰ ਵੱਖ ਵੱਖ ਫਰਮਾਇਸ਼ੀ ਪ੍ਰੋਗਰਾਮਾਂ ਕਰਕੇ, ਤੇ ਚੰਗਾ ਲੱਗਦਾ। ਸੋ ਖਤ ਸਾਨੂੰ ਭੇਜਦੇ ਰਿਹਾ ਕਰੋ ਜੀ। ਵਿਜੇ ਜੀ
1: ਜੀ ਸਰ, ਫਿਰ ਅੱਜ ਕੀ ਹੈ
0: ਜੀ? ਅੱਜ ਤਾਂ ਅਸੀਂ ਸਾਡੇ ਸਰੋਤਿਆਂ ਨੂੰ ਸਵੇਰ ਤੋਂ ਹੀ ਸਾਡੇ ਸਾਰੇ ਹੀ ਪ੍ਰੋਗਰਾਮਾਂ ਰਾਹੀਂ ਵਧਾਈਆਂ ਦੇ ਰਹੇ ਹਾਂ, ਤੇ ਅੱਜ ਵੀ ਅਸੀਂ ਜ਼ਰੂਰ ਸਾਡੇ ਸਰੋਤਿਆਂ ਨੂੰ ਇਸ ਪ੍ਰੋਗਰਾਮ ਰਾਹੀਂ ਵੀ ਵਧਾਈ ਦੇਵਾਂਗੇ। ਹਾਥੀ ਘੋੜਾ ਪਾਲਕੀ ਜੈ
1: ਜੈ
0: ਕਨ੍ਹੈਯਾ
1: ਕਨ੍ਹੈਯਾ
0: ਲਾਲ
1: ਲਾਲ
0: ਕੀ।
1: ਕੀ
0: ਜੀ
1: ਕਹਿੰਦੇ, ਮੁਰਲੀ ਕੀ ਧੁਨ ਮੇ ਜੋ ਸਕੂਨ ਮਿਲਤਾ ਹੈ ਵੋ ਦੁਨੀਆ ਕੀ ਕਿਸੀ ਦੌਲਤ ਮੇ ਕਹਾਂ,
0: ਜੀ
1: ਜਿਸਕੇ ਸਿਰ ਪਰ ਹਾਥ ਹੋ ਕਾਹਨਾ ਕਾ ਉਸਕਾ ਬਿਗੜਾ ਹੋਆ ਮੁਕੱਦਰ ਵੀ ਸਵਰ ਜਾਤਾ ਹੈ। ਸੋ ਰਾਧੇ ਰਾਧੇ ਕਹਿਣੇ ਸੇ ਦਿਲ ਕੋ ਆਰਾਮ ਤੋ ਮਿਲਤਾ ਹੈ, ਕ੍ਰਿਸ਼ਨਾ ਕਾ ਨਾਮ ਲੇਤੇ ਹੀ ਹਰ ਗਮ ਥਮ ਜਾਤਾ ਹੈ। ਸੋ ਸਾਰੇ ਆਕਾਸ਼ਵਾਣੀ ਐਫ ਐਮ ਬਠਿੰਡਾ ਸੁਣ ਰਹੇ ਤਮਾਮ ਸਰੋਤਿਆਂ ਨੂੰ ਅੱਜ ਜਨਮ ਅਸ਼ਟਮੀ ਦੀਆਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ,
0: ਤੇ ਸਾਡੇ ਸਾਰੇ ਹੀ ਸਰੋਤਿਆਂ ਨੇ ਜਿਨ੍ਹਾਂ ਨੇ ਘਰ ਦੇ ਵਿੱਚ ਨੰਨੇ ਮੁੰਨੇ ਬੱਚਿਆਂ ਨੂੰ ਕ੍ਰਿਸ਼ਨਾ ਦੀ ਰਾਧੇ ਰਾਣੀ ਦੀ ਵਰਦੀਆਂ ਦੇ ਵਿੱਚ ਸਜਾਇਆ ਹੋਊਗਾ, ਅਸੀਂ ਉਮੀਦ ਕਰਦੇ ਹਾਂ ਉਹਨਾਂ ਨੇ ਆਪਣੇ ਬੱਚਿਆਂ ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਦੌਰ ਦੀਆਂ ਉਹਨਾਂ ਦੀਆਂ ਜੋ ਸਿੱਖਿਆਵਾਂ ਨੇ ਉਹਨਾਂ 'ਚੋਂ ਵੀ ਕੋਈ ਨਾ ਕੋਈ ਇੱਕ ਸਿੱਖ ਜ਼ਰੂਰ ਉਹਨਾਂ ਨੂੰ ਦੱਸੀ ਹੋਣੀ ਹੈ, ਅਤੇ ਹੁਣ ਤੱਕ ਜੇਕਰ ਨਹੀਂ ਦੱਸੀ ਤਾਂ ਜ਼ਰੂਰ ਉਹ ਦੱਸਣ ਭਗਵਾਨ ਸ਼੍ਰੀ ਕ੍ਰਿਸ਼ਨ ਦੀਆਂ ਜੋ ਸਿੱਖਿਆਵਾਂ ਨੇ, ਜੇਕਰ ਇੱਕ ਵੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਉਤਾਰ ਲਵਾਂਗੇ ਤਾਂ ਅਸੀਂ ਕਾਮਯਾਬ ਹੋ ਜਾਵਾਂਗੇ। ਸਾਡੇ ਸਰੋਤਾ ਜਿਹੜੇ ਨੇ ਉਹ ਹੁਣ ਕਾਮਯਾਬ ਹੋ ਗਏ ਆ ਮੈਡਮ ਜੀ, ਮੈਨੂੰ ਲੱਗਦਾ ਪ੍ਰੋਗਰਾਮ ਦੇ ਵਿੱਚ ਫੋਨ ਮਿਲਾਉਣ ਦੇ ਵਿੱਚ
1: ਜੀ। ਔਰ ਸਰੋਤਾ ਇੱਕ ਸਾਡੇ ਨਾਲ ਟੈਲੀਫੋਨ ਲਾਈਨ ਤੇ ਕਰਦੇ ਆ ਜੀ ਗੱਲ। ਹੈਲੋ ਹੈਲੋ
0: ਜੀ, ਜਦੋਂ ਤੱਕ ਸਾਡੇ ਸਰੋਤਾ ਸਾਡੇ ਨਾਲ ਜੁੜਦੇ ਹੈ ਅਸੀਂ ਖਤ ਪੜ੍ਹ ਲੈਂਦੇ ਹਾਂ ਜੀ। ਖਤ ਨਾਲ ਸ਼ੁਰੂਆਤ ਕਰਾਂਗੇ ਜੀ ਅਸੀਂ।
1: ਜੀ ਬਿਲਕੁਲ ਜੀ, ਸਰੋਤਾ ਮੰਚ ਦੇ ਵਿੱਚ ਸਾਡੇ ਕੋਲ ਖਤ ਪਹੁੰਚ ਚੁੱਕਿਆ ਹੈ, ਤੇ ਖਤ ਦੇ ਨਾਲ ਅਸੀਂ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਜੱਗਾ ਸਿੰਘ ਰਾਮਾ ਮੰਡੀ ਤੋਂ, ਤੇ ਬਲਜੀਤ ਕੌਰ ਤੇ ਇਹਨਾਂ ਦਾ ਪੋਤਰਾ ਤਨਵੀਰ ਸਿੰਘ, ਗੁਰਵੀਰ ਸਿੰਘ, ਮਨਵੀਰ ਸਿੰਘ ਤੇ ਜਸਨੂਰ ਸਿੰਘ, ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਕਹਿ ਰਿਹਾ ਜੀ, ਆਕਾਸ਼ਵਾਣੀ ਬਠਿੰਡਾ ਸੁਣ ਰਹੇ ਤਮਾਮ ਸਰੋਤਿਆਂ ਨੂੰ ਜਨਮ ਅਸ਼ਟਮੀ ਦੀਆਂ ਬਹੁਤ ਬਹੁਤ ਵਧਾਈਆਂ। ਕਹਿੰਦੇ ਆਉਣ ਵਾਲੇ ਸਾਰੇ ਤਿਉਹਾਰਾਂ ਦੀਆਂ ਵੀ ਬਹੁਤ ਬਹੁਤ ਵਧਾਈਆਂ। ਤੇ ਸਰੋਤਾ ਮੰਚ ਦੇ ਵਿੱਚ ਦੱਸ ਰਹੇ ਨੇ, ਕਹਿੰਦੇ ਵੀਰਵਾਰ ਸ਼ਾਮ ਨੂੰ 5:30 ਵਜੇ ਡਾਕਟਰ ਜਗਰੂਪ ਸਿੰਘ ਜੀ MD ਮੈਡੀਸਨ ਦੇ ਨਾਲ ਮਨਦੀਪ ਰਜੌਰਾ ਜੀ ਨੇ ਮੁਲਾਕਾਤ ਕੀਤੀ, ਜਿਸ ਵਿੱਚ ਡਾਕਟਰ ਜਗਰੂਪ ਸਿੰਘ ਨੇ ਬਹੁਤ ਸੌਖੀ ਭਾਸ਼ਾ ਦੇ ਵਿੱਚ ਹੋਣ ਵਾਲੇ ਬਿਨਾਂ ਲੋੜ ਤੋਂ ਖੂਨ ਦੇ ਟੈਸਟਾਂ ਬਾਰੇ, ਸਿਟੀ ਸਕੈਨ ਬਾਰੇ, ਅਲਟਰਾਸਾਊਂਡ ਬਾਰੇ, ਐਕਸਰੇ ਦੇ ਬਾਰੇ ਪੂਰੀ ਜਾਣਕਾਰੀ ਦਿੱਤੀ। ਉਹ ਕਾਫੀ ਵਡਮੁੱਲੀ ਜਾਣਕਾਰੀ
0: ਜੀ, ਸ਼ੁਕਰੀਆ ਜੀ।
1: ਡਾਕਟਰ ਜਗਰੂਪ ਸਿੰਘ ਜੀ ਨੇ ਜਿੰਨੀ ਵਾਰੀ ਵੀ FM ਤੇ ਆ ਕੇ ਗੱਲਬਾਤ ਕੀਤੀ, ਉਹਨਾਂ ਨੇ ਹਮੇਸ਼ਾ ਹੀ ਸਰੋਤਿਆਂ ਨੂੰ ਬੜਾ ਹੀ ਵਧੀਆ ਤਰੀਕੇ ਨਾਲ ਸਮਝਾਇਆ, ਤੇ ਉਹ ਡਾਕਟਰ ਦੀ ਗੱਲ ਕਰ ਰਹੇ ਨੇ ਜੀ, ਕਹਿੰਦੇ ਵਧੀਆ ਤਰੀਕੇ ਨਾਲ ਸਮਝਾਉਂਦੇ ਆ ਔਰ ਸਾਨੂੰ ਸਾਰੀਆਂ ਬਿਮਾਰੀਆਂ ਦਾ ਇਲਾਜ ਜਿਹੜਾ ਹੈ ਉਹ ਦੱਸਦੇ ਨੇ।
0: ਇਹ ਭਾਵੇਂ ਇੱਕ ਰਿਪੀਟ ਪ੍ਰਸਾਰਣ ਸੀਗਾ, ਪਰ ਇਹ ਹਮੇਸ਼ਾ ਕੰਮ ਆਉਣ ਵਾਲਾ ਜੋ ਗੱਲਬਾਤ ਹੈ ਉਹਨਾਂ ਰਿਕਾਰਡ ਕੀਤੀ ਸੀ। ਵਿਜੇ ਜੀ, ਸਾਡੇ ਸਰੋਤਾ ਸਾਡੇ ਨਾਲ ਜੁੜ ਚੁੱਕੇ ਹੈ, ਅਸੀਂ ਖਤ ਨੂੰ ਵਿੱਚ ਹੀ ਇੱਕ ਵਾਰ ਛੱਡ ਕੇ ਫੋਨ ਕਾਲ ਦੇਖਦੇ ਹਾਂ ਕਿੰਨਾ ਦੀ ਆਈ ਹੈ
1: ਜੀ। ਹੈਲੋ ਹੈਲੋ ਹੈਲੋ ਜੀ, ਸਰੋਤਾ 0164-2240-331 ਡਾਇਲ ਕਰ ਸਕਦਾ ਹੈ ਸਾਡੇ ਸਟੂਡੀਓ ਦਾ ਨੰਬਰ, ਤੇ ਹੈਲੋ
2: ਹੈਲੋ
0: ਜੀ, ਤੁਹਾਡੀ ਆਵਾਜ਼ ਆ ਰਹੀ ਹੈ ਪਰ ਬਹੁਤ ਮੱਧਮ ਹੈ ਆਵਾਜ਼ ਤੁਹਾਡੀ।
2: ਹੈਲੋ ਹੈਲੋ
0: ਜੀ, ਆਪਣਾ ਨਾਂ ਦੱਸ ਦਿਓ ਜੀ।
2: ਮੰਦਰ ਸਿੰਘ, ਪਿੰਡ ਲਾਲਣਾ ਜੀ।
0: ਹਾਂਜੀ, ਕੀ ਗੱਲ ਕਰੋਗੇ ਜੀ?
2: ਹਾਂਜੀ, ਮੈਂ ਜੀ ਗੱਲ ਕਰ ਰਿਹਾ ਜੀ, ਆਪਣੇ 12:30 ਵਜੇ ਪ੍ਰੋਗਰਾਮ ਦਿੰਦਿਆਂ ਨੂੰ ਦੂਰ ਪਿਆ ਹੂੰ, ਦੁਬਾਰੇ ਲਾ ਦਿਓ ਜੀ। ਹੈਲੋ
0: ਜੀ ਜੀ ਜੀ
2: ਹੈਲੋ,
0: ਬੋਲਦੇ ਰਹੋ ਜੀ, ਗੱਲ ਕਰਦੇ ਰਹੋ, ਸੁਣ ਰਹੇ ਹਾਂ।

0: ਹਾਂਜੀ ਹਾਂਜੀ
1: ਜੀ
0: ਹਾਂਜੀ ਪ੍ਰੋਗਰਾਮ ਆਇਆ ਸੀ ਜੀ 12:30 ਪ੍ਰੋਗਰਾਮ ਸੀਗਾ ਜੀ ਦੂਰ ਪਿਆ ਹੋ ਪ੍ਰੋਗਰਾਮ ਬਹੁਤ ਵਧੀਆ ਸੀ
1: ਤੁਸੀਂ ਰੇਡੀਓ ਤੋਂ ਪਾਸੇ ਹੋ ਜਾਓ ਪਹਿਲਾਂ ਤਾਂ ਮਗਰ ਰੇਡੀਓ ਦੀ ਆਵਾਜ਼ ਆ ਰਹੀ ਹੈ ਇਸ ਤਰ੍ਹਾਂ
0: ਹਾਂਜੀ ਰੇਡੀਓ ਤੋਂ ਪਾਸੇ
1: ਹਾਂਜੀ ਹੁਣ ਦੱਸੋ ਜੀ
0: ਤੇ ਉਹ ਦੁਬਾਰਾ ਲਾਇਓ ਜੀ
1: ਜ਼ਰੂਰ ਜੀ ਲਗਾਵਾਂਗੇ ਹੋਰ ਕੀ ਗੱਲ ਕਰੋਗੇ ਜੀ ਬੜੀ ਮਿਹਰਬਾਨੀ ਜੀ ਇਹਨਾਂ ਦਾ ਫੋਨ ਹਾਂਜੀ ਧੰਨਵਾਦ ਜੀ ਸੋ ਇਹਨਾਂ ਨੇ ਜਿਹੜੇ ਪ੍ਰੋਗਰਾਮ ਦੀ ਮੰਗ ਕੀਤੀ ਹੈ ਬਿਲਕੁਲ ਜੀ ਦੁਬਾਰਾ ਜ਼ਰੂਰ ਸੁਣਵਾਵਾਂਗੇ ਇਹ ਸਾਰੇ ਹੀ ਪ੍ਰੋਗਰਾਮ ਤੁਸੀਂ ਸੁਣਦੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ 'ਤੇ ਅਤੇ ਅਸੀਂ ਜੋ ਖਤ ਵਿਜੇ ਜੀ ਅਧੂਰਾ ਛੱਡਿਆ ਹੈ ਉਸ ਨੂੰ ਪਹਿਲਾਂ ਪੂਰਾ ਕਰ ਲਈਏ
2: ਬਿਲਕੁਲ ਜੀ ਔਰ ਖਤ ਜਿਹੜਾ ਚੱਲ ਰਿਹਾ ਸੀਗਾ ਜੀ ਸਾਡੇ ਨਾਲ ਜਗਾ ਸਿੰਘ ਰਾਮਾ ਮੰਡੀ ਤੋਂ ਜੁੜੇ ਹੋਏ ਸੀਗੇ ਅੱਗੇ ਕਹਿ ਰਹੇ ਨੇ ਜੀ ਅੱਜ ਅਸੀਂ 12 ਵਜੇ ਜਨਮ ਅਸ਼ਟਮੀ ਦੇ ਸੰਬੰਧ ਦੇ ਵਿੱਚ ਗੱਲਬਾਤ ਸੁਣੀ ਸਰੋਤਿਆਂ ਵੱਲੋਂ ਬਹੁਤ ਪਸੰਦ ਕੀਤੀ ਗਈ ਮੈਂ ਜਗਾ ਸਿੰਘ ਰਾਮਾ ਮੰਡੀ ਤੋਂ ਤੇ ਕਹਿੰਦੇ ਭਗਵਾਨ ਕ੍ਰਿਸ਼ਨ ਜੀ ਦੀ ਸਾਰੀ ਲੀਲਾ ਸ਼੍ਰੀ ਬਲਜੀਤ ਸ਼ਰਮਾ ਜੀ ਨੇ ਵਧੀਆ ਢੰਗ ਨਾਲ ਪੇਸ਼ ਕੀਤੀ ਸਰੋਤਿਆਂ ਦਾ ਦਿਲ ਜਿੱਤ ਲਿਆ ਸਰੋਤਿਆਂ ਨੂੰ ਮੁਲਾਕਾਤ ਸੁਣ ਕੇ ਚਾਹ ਚੜ ਗਿਆ
1: ਜੀ ਬੜੀ ਮਿਹਰਬਾਨੀ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ
2: ਜੀ ਔਰ ਨਾਲ ਹੀ ਨਾਲ ਕਹਿ ਰਹੇ ਆ ਅੱਜ ਸ਼ਾਮ ਜਿਹੜਾ 5 ਵਜੇ ਬਲਜੀਤ ਸ਼ਰਮਾ ਜੀ ਅਤੇ ਮੈਡਮ ਗੁਰਦੀਪ ਗਿੱਲ ਜੀ ਨੇ ਇੱਕ ਵਧੀਆ ਪ੍ਰੋਗਰਾਮ ਪੇਸ਼ ਕੀਤਾ ਇੱਕ ਵਧੀਆ ਐਪੀਸੋਡ ਬਣਾਇਆ ਜਿਸ ਵਿੱਚ ਜਿੱਤਣ ਦਾ ਹੌਸਲਾ ਜਿੱਤਣ ਦੀ ਖੁਸ਼ੀ ਅਤੇ ਪੱਕੇ ਇਰਾਦੇ ਦੇ ਬਲ ਤੇ ਖੁੱਲ੍ਹ ਕੇ ਵਿਚਾਰਾ ਤੇ ਉਹਨਾਂ ਗੱਲ ਕੀਤੀ ਤੇ ਕਹਿੰਦੇ ਇਹ ਪ੍ਰੋਗਰਾਮ ਸਾਨੂੰ ਬਹੁਤ ਵਧੀਆ ਲੱਗਿਆ
1: ਜੀ ਸ਼ੁਕਰੀਆ ਜੀ ਕਿਉਂਕਿ ਜ਼ਿੰਦਗੀ ਦੇ ਵਿੱਚ ਅਸੀਂ ਬਹੁਤ ਸਾਰੇ ਕੰਮ ਕਰਨੇ ਹੁੰਦੇ ਆ ਤੇ ਬਹੁਤ ਸਾਰੇ ਅਜਿਹੇ ਕੰਮ ਕਰਕੇ ਜ਼ਿੰਦਗੀ ਦੇ ਇਸ ਪੜਾਅ ਦੇ ਉੱਤੇ ਪਹੁੰਚੇ ਹੁੰਦੇ ਆ ਤੁਸੀਂ ਮਹਿਸੂਸ ਕਰ ਸਕਦੇ ਹੋ ਕਿ ਹਰ ਪੜਾਅ ਦੇ ਉੱਤੇ ਸਾਨੂੰ ਹੌਸਲੇ ਤੇ ਹਿੰਮਤ ਦੀ ਲੋੜ ਹੁੰਦੀ ਹੈ ਤੇ ਜ਼ਿੰਦਗੀ ਦੇ ਵਿੱਚ ਕਈ ਵਾਰ ਸਥਿਤੀਆਂ ਅਜਿਹੀਆਂ ਵੀ ਆ ਜਾਂਦੀਆਂ ਕਿ
2: ਬਿਨਾਂ ਹੌਸਲੇ ਆਪਣਾ ਮਾਇਕ ਦੂਜੇ ਨੂੰ ਦੇਣਾ ਪੈ ਜਾਂਦਾ ਹੈਗਾ ਫੇਰ ਜਾ ਕੇ ਇੱਕ ਪ੍ਰੋਗਰਾਮ ਜਿਹੜਾ ਮੁਕੰਮਲ ਹੁੰਦਾ ਤੇ ਇੱਕ ਸਰੋਤਾ ਸਾਡੇ ਨਾਲ ਟੈਲੀਫੋਨ ਲਾਈਨ ਤੇ ਜੁੜੇ ਕਰਦੇ ਆ ਜੀ ਗੱਲ ਹੈਲੋ
3: ਮੈਮ ਸਤਿ
2: ਸ਼੍ਰੀ ਅਕਾਲ ਕੌਣ ਬੋਲ ਰਹੇ ਹੋ ਜੀ
3: ਮੈਮ ਮੇਰਾ ਨਾਮ ਅਰਸ਼ਦੀਪ ਆ ਬਾਦਰੀਖਾਨੇ ਤੋਂ ਬੋਲ ਰਿਹਾ ਜੀ
1: ਹਾਂਜੀ ਅਰਸ਼ਦੀਪ ਜੀ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਕੀ ਗੱਲ ਕਰੋਗੇ
3: ਥੈਂਕ ਯੂ ਸਰ
1: ਜੀ ਗੱਲ ਕਰੋ
3: ਮੈਨੂੰ ਤਾਂ ਪ੍ਰੋਗਰਾਮ ਤਾਂ ਵੈਸੇ ਸਾਰੇ ਵਧੀਆ ਲੱਗਦੇ ਆ ਤੇ ਘਰ ਪਰਿਵਾਰ
1: ਜੀ
3: ਜੀ
1: ਬਹੁਤ ਖੂਬ ਬੜੀ ਮਿਹਰਬਾਨੀ ਤੇ ਤੁਸੀਂ ਫੋਨ ਵੀ ਲਾਉਂਦੇ ਰਹਿੰਦੇ ਹੋ ਹਨਾ ਅਸੀਂ ਤੁਹਾਡੇ ਫੋਨ ਵੀ ਸੁਣਦੇ ਰਹਿੰਦੇ ਆ
3: ਹਾਂਜੀ ਸਰ ਮੇਰਾ ਤਾਂ ਪਰ ਮਤਲਬ ਸਰੋਤਾ ਮੰਚ ਜੀ ਮੇਰਾ ਜ਼ਿੰਦਗੀ ਚ ਪਹਿਲੀ ਵਾਰੀ ਲੱਗਿਆ ਸ਼ਾਮ ਸੁਹਾਨੀ ਚ ਘਰ ਪਰਿਵਾਰ ਚ ਤਾਂ ਲੱਗਦਾ ਹੀ ਰਹਿੰਦਾ ਜੀ
1: ਜੀ ਚਲੋ ਬਹੁਤ ਵਧੀਆ ਗੱਲ ਹੈ ਤੇ ਤੁਸੀਂ ਹਮੇਸ਼ਾ ਸਾਡੇ ਪ੍ਰੋਗਰਾਮਾਂ ਦੇ ਵਿੱਚ ਫੋਨ ਕਰਦੇ ਹੋ ਤੁਹਾਨੂੰ ਇਸ ਗੱਲ ਦਾ ਪਤਾ ਹੈ ਕਿ ਪ੍ਰੋਗਰਾਮ ਚ ਫੋਨ ਕਰਨ ਦੇ ਲਈ 15 ਦਿਨਾਂ ਦਾ ਵਕਫਾ ਵੀ ਪਾਉਣਾ ਹੈ ਅਰਸ਼ਦੀਪ ਹੈ ਨਾ
3: ਹਾਂਜੀ ਹਾਂਜੀ ਸਰ ਅਸੀਂ ਰੂਲ ਤੇ ਚੱਲਦੇ ਹਾਂ ਜੀ ਮੈਂ ਤਾਂ ਕਈ ਵਾਰੀ ਮੇਰਾ ਮਹੀਨੇ ਤੋਂ ਹੀ ਲੱਗਦਾ
1: ਜੀ
3: ਤੇ ਘਰ ਪਰਿਵਾਰ ਚ ਮੈਂ 15 ਦਿਨਾਂ ਹਫਤੇ ਬਾਅਦ ਹੀ ਲਾਉਣੀ ਹੈ ਜੀ
1: ਬਹੁਤ ਚੰਗੀ ਗੱਲ ਹੈ ਅਸੀਂ ਤੁਹਾਨੂੰ ਸੁਣਦੇ ਰਹਿੰਦੇ ਹਾਂ ਚੰਗਾ ਲੱਗਦਾ ਸਾਨੂੰ ਵੀ ਸੁਣ ਕੇ ਫਰੀਦਕੋਟ ਜ਼ਿਲ੍ਹੇ ਤੋਂ ਵੀ ਸਾਨੂੰ ਫੋਨ ਆਇਆ
3: ਹਾਂਜੀ ਸਰ ਮੈਂ ਨਾ ਵਿਜੇ ਲਕਸ਼ਮੀ ਮੈਮ ਦੀ ਬਹੁਤ ਵੱਡੀ ਫੈਨ
2: ਹਾਂ ਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਤੁਹਾਡਾ ਦਿਲੋਂ ਧੰਨਵਾਦ ਤੁਸੀਂ
3: ਤੇ ਮੈਮ ਮੈਂ ਨਾ ਜਦੋਂ ਤੁਸੀਂ ਸ਼ਾਮ ਸੁਹਾਨੀ ਸੁਣਦੇ ਨਾ ਮੈਂ ਨਾ ਟਰਾਈ ਕਰਦੀ ਹੁੰਦੀ ਆ ਨਾ ਤੇ ਤੁਹਾਡੇ ਨਾਲ ਕਦੇ ਨੀ ਮੇਰੀ ਗੱਲ ਹੋਈ ਮੇਰੀ ਸਿਸਟਰ ਦੀ ਤੇ ਉਹ ਹਮੇਸ਼ਾ ਹੀ ਮੈਂ ਤੇ ਮੇਰੀ ਸਿਸਟਰ ਤਾਂ ਬਸ ਤੁਹਾਡੀ ਆਵਾਜ਼ ਹੀ ਕਹੀ ਆ
2: ਹਾਏ ਮੈਂ ਮਰ ਜਾਵਾਂ
3: ਹਾਂਜੀ
2: ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਬਸ ਹੁਣ ਅਸੀਂ ਕਹਿ ਸਕਦੇ ਹਾਂ ਆਕਾਸ਼ਵਾਣੀ ਬਠਿੰਡਾ ਤੇ ਅਸੀਂ ਕੁਛ ਹਾਸਿਲ ਕਰ ਲਿਆ ਜੇ ਸਾਡੇ ਸਰੋਤੇ ਸਾਨੂੰ ਇੰਨਾ ਪਿਆਰ ਕਰਦੇ ਆ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ
3: ਜਿਹੜੀ ਤੁਹਾਡੀ ਸ਼ੈਰੋ ਸ਼ੈਰੀ ਹੈ ਨਾ ਸੱਚੀ ਅਸੀਂ ਤਾਂ ਨਾ ਸਾਰੇ ਕੰਮ ਛੱਡ ਦਿੰਦੇ ਪਹਿਲਾਂ ਪੈਗਾਮ ਸੁਣਦੇ ਆ ਤੇ ਮਤਲਬ ਜਿਹੜਾ ਦਲਜੀਤ ਸਰ ਸ਼ਰਮਾ ਜੀ ਸਰ ਹੈ ਨਾ ਸਾਨੂੰ ਉਹ ਵੀ ਬਹੁਤ ਵਧੀਆ ਲੱਗਦੇ ਆ ਜਦੋਂ ਬੋਲਦੇ ਆ ਤੇ ਮਤਲਬ ਕਿਵੇਂ ਪ੍ਰੋਗਰਾਮਾਂ ਨੂੰ ਸਾਰਾ ਡਾਇਰੈਕਟ ਕਰਦੇ ਆ
2: ਨਾ
3: ਸਾਨੂੰ ਬਹੁਤ ਵਧੀਆ ਲੱਗਦਾ
1: ਉਹਨਾਂ ਵੱਲੋਂ ਵੀ ਤੁਹਾਨੂੰ ਬਹੁਤ ਸਾਰਾ ਪਿਆਰ ਤੇ ਦੁਆਵਾਂ
2: ਜੀ ਉਹਨਾਂ ਦਾ ਵੀ ਬਾਕੀ ਬਹੁਤ ਵਧੀਆ ਅੰਦਾਜ਼ ਹੈ
1: ਜੀ
3: ਹਾਂਜੀ ਹਾਂਜੀ ਸਾਨੂੰ ਬਹੁਤ ਵਧੀਆ ਲੱਗਦਾ ਜਦੋਂ ਅਸੀਂ ਸਾਰੇ ਪ੍ਰੋਗਰਾਮ ਸਰ ਦੇ ਮਤਲਬ ਦੇਖਾ ਰੇਖੀ ਵਿੱਚ ਤੁਸੀਂ ਸਾਰੇ ਕਰਦੇ ਹੋ ਨਾ
1: ਤਾਂ
3: ਸਾਨੂੰ ਬਹੁਤ ਵਧੀਆ ਲੱਗਦਾ ਵੀ ਉਹਨਾਂ ਦੀ ਦੇਖਾ ਰੇਖੀ ਚ ਇੰਨੇ ਵਧੀਆ ਪ੍ਰੋਗਰਾਮ ਹੁੰਦੇ ਆ ਜਦੋਂ ਬੋਲਦੇ ਆ ਤੇ ਦੱਸਦੇ ਆ ਨਾ ਸਾਰੀ ਗੱਲ ਕਲੀਅਰ ਜੀ ਤਾਂ ਸਾਨੂੰ ਬਹੁਤ ਵਧੀਆ ਲੱਗਦਾ
1: ਚੰਗੀ ਗੱਲ ਹੈ ਤੁਸੀਂ ਇਸੇ ਤਰ੍ਹਾਂ ਕਰਨਾ ਹੈ ਤੇ ਪੈਗਾਮ ਵੀ ਭੇਜ ਦੇਣਾ ਹੈ ਮੈਡਮ ਵਿਜਯਾ ਨੇ ਪ੍ਰੋਗਰਾਮ ਪੈਗਾਮ ਦੀ ਰਿਕਾਰਡਿੰਗ ਜਿਹੜੀ ਹੈ ਉਹ ਮੁਕੰਮਲ ਕਰ ਲਈ ਹੈ ਪਰ ਜੇਕਰ ਤੁਸੀਂ ਹੁਣ ਵੀ ਪੈਗਾਮ ਭੇਜ ਦਿਓਗੇ ਤਾਂ ਇਹ ਇਸ ਪ੍ਰੋਗਰਾਮ ਤੋਂ ਬਾਅਦ ਜਾਂਦੇ ਜਾਂਦੇ ਤੁਹਾਡਾ ਵੀ ਪ੍ਰੋਗਰਾਮ ਤੇ ਬਾਕੀ ਹੋਰ ਵੀ ਸਰੋਤਾ ਜੇਕਰ ਭੇਜਣਗੇ ਤਾਂ ਉਹਨਾਂ ਦੇ ਵੀ ਪੈਗਾਮ ਇਹ ਰਿਕਾਰਡ ਕਰਕੇ ਉਹਦੇ ਚ ਸ਼ਾਮਲ ਕਰਨਗੇ ਜਿਹੜਾ ਕਿ ਐਤਵਾਰ ਨੂੰ ਚੱਲਣਾ ਹੈ ਸ਼ੁਕਰੀਆ ਫੋਨ ਕਰਨ ਲਈ
2: ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ
1: ਜੀ
2: ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ ਜੀ ਬੁਰਜ ਮਾਨਸਾ ਨੇੜੇ ਮੌਨ ਮੰਡੀ ਤੋਂ ਰਾਮ ਸਿੰਘ ਤਗੜ ਪਿੰਦਰ ਕੌਰ

0: ਬਠਿੰਡਾ ਰੇਡੀਓ ਦਿਨ ਦੁਗਨੀ ਰਾਤ ਚੌਗਨੀ ਤਰੱਕੀ ਕਰੇ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ।
1: ਸ਼ੁਕਰੀਆ ਜੀ, ਬੜੀ ਮਿਹਰਬਾਨੀ, ਬੜੀ ਮਿਹਰਬਾਨੀ। ਅਸੀਂ ਇੱਕ ਵਕਫੇ ਦੇ ਲਈ ਰੁਕਦੇ ਹਾਂ ਵਿਜੇ ਜੀ, ਅਸੀਂ ਇੱਕ ਵਕਫੇ ਤੋਂ ਬਾਅਦ ਸਾਡੇ ਸਰੋਤਿਆਂ ਦੇ ਰੂਬਰੂ ਹੋਵਾਂਗੇ।
0: ਬਿਲਕੁਲ ਜੀ ਬਿਲਕੁਲ, ਉਦੋਂ ਤੱਕ ਅਸੀਂ ਦੱਸ ਦਿੰਦੇ ਹਾਂ, ਉਦੋਂ ਤੱਕ ਅਸੀਂ ਦੱਸ ਦਿੰਦੇ ਹਾਂ 0164-22-43-331 ਡਾਇਲ ਕਰੋ,
1: ਵਕਫਾ ਲਵਾਂਗੇ ਜੀ, ਕੁਝ ਸੰਦੇਸ਼ ਸੁਣਾਂਗੇ।
0: ਸਰੋਤੇ ਹੈ ਨਾ, ਸਾਨੂੰ ਬੜਾ ਪਿਆਰ ਕਰ ਰਿਹਾ, ਨਾਲ ਦੀ ਨਾਲ ਸਾਨੂੰ ਭੇਜ ਰਹੇ ਨੇ। ਸਤਿ ਸ੍ਰੀ ਅਕਾਲ, ਸਾਨੂੰ ਭੇਜੀਏ ਜੀ ਕੁਲਦੀਪ ਸਿੰਘ ਰਤਨ ਦਿਓਣ ਵਾਲੇ ਆਦਰਸ਼ ਨਗਰ ਬਠਿੰਡਾ ਤੋਂ। ਪ੍ਰੋਗਰਾਮ ਜਾਣਕਾਰੀ ਭਰਪੂਰ ਹੁੰਦੇ ਨੇ, ਖਾਸ ਕਰਕੇ ਵਿਜੇ ਲਕਸ਼ਮੀ ਮੈਡਮ ਦੀ ਸੌਂਗ ਸਿਲੈਕਸ਼ਨ ਬਹੁਤ ਸੋਹਣੀ ਹੁੰਦੀ ਹੈ। ਬਹੁਤ ਬਹੁਤ ਸ਼ੁਕਰੀਆ ਜੀ। ਕਹਿੰਦੇ ਚਾਹੇ ਉਹ ਕੋਈ ਵੀ ਪ੍ਰੋਗਰਾਮ ਕਰਨ, ਸੌਂਗ ਬਹੁਤ ਸੋਹਣੇ ਲਗਾਉਂਦੇ ਨੇ। ਸਾਨੂੰ SP ਬਾਲਾ ਸੁਬਰਮਣੀਅਮ ਤੇ ਪੇਸ਼ ਕੀਤਾ ਹੋਇਆ ਪ੍ਰੋਗਰਾਮ ਵੀ ਬਹੁਤ ਪਸੰਦ ਹੈ। ਔਰ ਲੋ ਜੀ, ਬਹੁਤ ਬਹੁਤ ਧੰਨਵਾਦ ਤੁਹਾਨੂੰ SP ਬਾਲਾ ਸੁਬਰਮਣੀਅਮ ਤੇ ਜੋ ਫਿਲਮੀ ਅਫਸਾਨੇ ਤੇ ਤਰਾਨੇ ਪੇਸ਼ ਕੀਤਾ ਗਿਆ ਸੀਗਾ ਮੇਰੇ ਵੱਲੋਂ, ਉਹ ਤੁਹਾਨੂੰ ਪਸੰਦ ਆਇਆ, ਬਹੁਤ ਬਹੁਤ ਸ਼ੁਕਰੀਆ। ਬਾਕੀ ਇਹ ਜਿਹੜਾ ਪ੍ਰੋਗਰਾਮ ਸੀ ਨਾ ਫਿਲਮੀ ਅਫਸਾਨੇ ਤਰਾਨੇ SP ਬਾਲਾ ਸੁਬਰਮਣੀਅਮ ਤੇ, ਮੈਨੂੰ ਬਹੁਤ ਅੱਛਾ ਲੱਗਿਆ ਸੀਗਾ। ਔਰ ਮੈਂ ਕਹਿੰਦੀ ਹਾਂ ਕਿ ਆਪਣੇ ਕੁਝ ਚੁਣਿੰਦਾ ਪ੍ਰੋਗਰਾਮਾਂ ਦੇ ਵਿੱਚ ਮੈਂ ਉਸਨੂੰ ਬਹੁਤ ਅੱਛਾ ਰੈਂਕ ਦਿੰਦੀ ਹਾਂ
1: ਜੀ। ਬਿਲਕੁਲ, ਕਿਉਂਕਿ ਬਾਲਾ ਸੁਬਰਮਣੀਅਮ ਹੋਰਾਂ ਨੂੰ ਮੈਂ ਪਹਿਲੀ ਵਾਰ ਵਿਜੇ ਜੀ ਜਦੋਂ ਮੈਂ ਬੈਂਗਲੌਰ ਗਿਆ ਸੀਗਾ ਸਾਊਥ ਦੇ ਵਿੱਚ, ਉਸ ਟੂਰ 'ਤੇ ਸੀ ਅਤੇ ਮੈਂ ਉਹਨਾਂ ਨੂੰ ਨਿੱਕੇ ਹੁੰਦਿਆਂ ਉੱਥੇ ਸੁਣਿਆ ਸੀਗਾ, ਅਤੇ ਉਸ ਆਵਾਜ਼ ਜਿਹੜੀ ਹੈ ਉਹ ਭਾਵੇਂ ਕਿ ਸਾਊਥ ਇੰਡੀਆ ਨਾਲ ਸੰਬੰਧਿਤ ਹੈ, ਪਰ ਉਹ ਸਾਡੇ ਮੁਲਕ ਦੀ ਇੰਨੀ ਵਧੀਆ ਪੈਰਵੀ ਕਰਦੀ ਹੈ ਉਹ ਆਵਾਜ਼ ਕਿ ਸਾਨੂੰ ਸਾਊਥ ਇੰਡੀਆ ਦਾ ਟੂਰ ਜਿਹੜਾ ਹੈ ਮੇਰਾ ਉਹ ਵੀ ਯਾਦ ਕਰਵਾ ਦਿੰਦੀ।
0: ਔਰ ਸਰ ਇੱਕ ਗੱਲ ਦੱਸਾਂ, ਜਦੋਂ ਅਸੀਂ ਆਕਾਸ਼ਵਾਣੀ ਬਠਿੰਡਾ ਦੇ ਬੀਂਗ ਅਨਾਊਂਸਰ ਕੰਮ ਕਰ ਰਹੇ ਹਾਂ, ਔਰ ਇੱਦਾਂ ਦੇ ਜਦੋਂ ਅਸੀਂ ਇੱਕ ਪ੍ਰੋਗਰਾਮ ਕਰਦੇ ਹਾਂ ਅਤੇ ਐਡੇ ਵਧੀਆ ਜਿਹੜੇ ਅਦਾਕਾਰਾਂ 'ਤੇ ਸਾਨੂੰ ਛਾਣਬੀਨ ਕਰਕੇ ਸਾਨੂੰ ਉਹਨਾਂ ਬਾਰੇ ਇਹੋ ਜਿਹੀਆਂ ਚੀਜ਼ਾਂ ਜਾਣਨ ਨੂੰ ਮਿਲਦੀਆਂ, ਸਾਨੂੰ ਖੁਦ ਨੂੰ ਮੋਟੀਵੇਸ਼ਨ ਮਿਲਦੀ ਆ ਕਿ SP ਬਾਲਾ ਸੁਬਰਮਣੀਅਮ ਨੇ, ਉਹਨਾਂ ਨੇ 24 ਤੋਂ ਵੱਧ ਭਾਸ਼ਾਵਾਂ ਦੇ ਵਿੱਚ ਗੀਤ ਗਾਏ ਹੋਇਆ ਅਤੇ ਪਤਾ ਨਹੀਂ ਕਿੰਨੇ ਹਜ਼ਾਰ ਗੀਤ ਗਾਏ ਨੇ, ਪਲੱਸ ਉਹ ਕਿੰਨੇ ਕਿਲੋਮੀਟਰ ਡੇਲੀ ਦਾ ਸਫ਼ਰ ਤੈਅ ਕਰਦੇ ਸੀਗੇ ਟ੍ਰੇਨ ਦੇ ਰਾਹੀਂ ਆਪਣੀ ਰਿਕਾਰਡਿੰਗ ਦੇ ਲਈ। ਤੋਂ ਸਲਿਊਟ ਕਰਦੇ ਹਾਂ ਜੀ ਉਹਨਾਂ ਨੂੰ, ਔਰ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਪ੍ਰੋਗਰਾਮ ਜਿਹੜਾ ਇੰਨੇ ਸਮੇਂ ਬਾਅਦ ਅੱਜ ਵੀ ਯਾਦ ਆਇਆ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਅਤੇ ਹੁਣ ਗੱਲ ਕਰਦੇ ਹਾਂ ਜੀ ਇੱਕ ਵਕਫੇ ਦੀ, ਅਤੇ ਇੱਕ ਵਕਫੇ ਦੇ ਲਈ ਰੁਕਦੇ ਹਾਂ ਅਸੀਂ, ਔਰ ਸਰੋਤੇ ਸਾਡੇ ਨਾਲ ਜੁੜ ਸਕਦੇ ਨੇ
1: ਜੀ।
2: ਸਾਰਿਆਂ ਲਈ ਸਮਾਜਿਕ ਸੁਰੱਖਿਆ ਅਟਲ ਪੈਨਸ਼ਨ ਯੋਜਨਾ, ਮੋਦੀ ਜੀ ਦਾ ਸੰਕਲਪ।
3: ਯੋਜਨਾ ਉਨ ਨੌਜਵਾਨੋ ਕੇ ਲੀਏ ਹੈ ਤਾਕਿ ਆਪ ਜਬ 60 ਸਾਲ ਕੇ ਹੋਂਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ, ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ।
2: ਅੱਜ ਤੱਕ ਇਸ ਯੋਜਨਾ ਨਾਲ 9,50,00,000 ਤੋਂ ਜ਼ਿਆਦਾ ਲਾਭਪਾਤਰੀ ਜੁੜ ਚੁੱਕੇ ਨੇ। ਜੇ ਤੁਸੀਂ ਵੀ 18 ਤੋਂ 40 ਸਾਲ ਦੀ ਉਮਰ ਦੇ ਹੋ ਤਾਂ ਮਾਸਿਕ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਾਰੰਟਿਡ ਲਾਭਾਂ ਦੀ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ।
4: ਆਕਾਸ਼ਵਾਣੀ FM ਬਠਿੰਡਾ ਦੇ ਸੂਝਵਾਨ ਤੇ ਸਤਿਕਾਰਯੋਗ ਸਰੋਤਿਓ, ਮਿਤੀ 5 ਸਤੰਬਰ ਦਿਨ ਸ਼ਨੀਵਾਰ ਸ਼ਾਮ 5 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਕਿਸਾਨ ਵਾਣੀ, ਜਿਸ ਦੇ ਤਹਿਤ ਵਿਸ਼ਾ ਰਹੇਗਾ ਝੋਨੇ ਅਤੇ ਨਰਮੇ ਦੀਆਂ ਮੁੱਖ ਬਿਮਾਰੀਆਂ ਤੇ ਉਹਨਾਂ ਦੀ ਰੋਕਥਾਮ, ਅਤੇ ਇਸ ਵਿਸ਼ੇ ਤੇ ਜਾਣਕਾਰੀ ਦੇਣ ਲਈ ਸਟੂਡੀਓ ਵਿੱਚ ਮੌਜੂਦ ਹੋਣਗੇ ਮਾਹਿਰ ਡਾਕਟਰ ਹਰਪ੍ਰੀਤ ਸਿੰਘ, ਜੋ ਕਿ ਖੇਤੀਬਾੜੀ ਵਿਕਾਸ ਅਫਸਰ ਨੇ ਚੱਕ ਫਤਿਹ ਸਿੰਘ ਵਾਲਾ ਵਿਖੇ, ਤੇ ਉਹਨਾਂ ਨਾਲ ਗੱਲਬਾਤ ਕਰਾਂਗੀ ਮੈਂ ਜਾਨੀ ਵੀਰਪਾਲ ਕੌਰ ਧਾਲੀਵਾਲ। ਸਰੋਤਿਓ, ਜੇਕਰ ਤੁਸੀਂ ਇਸ ਵਿਸ਼ੇ ਸੰਬੰਧੀ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਸਾਡੇ ਸਟੂਡੀਓ ਦੇ ਨੰਬਰ 0164-22-40-331 ਤੇ ਪ੍ਰੋਗਰਾਮ ਦੌਰਾਨ ਸੰਪਰਕ ਕਰ ਸਕਦੇ ਹੋ। ਇਸ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਨੇ ਬਲਜੀਤ ਸ਼ਰਮਾ। ਸੋ ਸੁਣਨਾ ਜ਼ਰੂਰ ਮਿਤੀ 5 ਸਤੰਬਰ ਦਿਨ ਸ਼ਨੀਵਾਰ ਸ਼ਾਮ 5 ਵਜੇ ਪ੍ਰੋਗਰਾਮ ਕਿਸਾਨ ਵਾਣੀ।
5: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਕਾਸ਼ਵਾਣੀ FM ਬਠਿੰਡਾ ਦੇ ਪਿਆਰੇ ਸਰੋਤਿਓ, 5 ਸਤੰਬਰ ਦਿਨ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਤੁਸੀਂ ਸੁਣੋਗੇ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ।

0: ਦਾ ਹਫ਼ਤਾਵਾਰੀ ਸਿਲਸਿਲਾ ਸੋਤਾਂ ਮੰਚ ਵਿਜੇ ਲਕਸ਼ਮੀ ਤੇ ਮਨਦੀਪ ਰਜੌਰਾ ਜੀ ਸਟੂਡੀਓ ਦੇ ਵਿੱਚ ਹਾਜ਼ਰ ਹੈ। ਔਰ
1: ਸਾਡਾ ਵਟਸਐਪ ਨੰਬਰ ਹੈ 7013 73 146, ਸਾਡਾ ਸਟੂਡੀਓ ਦਾ ਨੰਬਰ 0164 22 40 331। ਜਿਹੜੇ ਸਾਥੀ ਸਾਨੂੰ ਇਸ ਵੇਲੇ ਚਾਰ ਪਹੀਆ ਵਾਹਨਾਂ ਦੇ ਵਿੱਚ ਬੈਠੇ ਸੁਣ ਰਹੇ ਨੇ, ਉਹ ਜੇਕਰ ਗੱਡੀ ਦੇ ਵਿੱਚ ਨੇ ਤਾਂ ਸੀਟ ਬੈਲਟ ਲਾਉਣੀ ਨਾ ਭੁੱਲਣ, ਆਪਣੇ ਨਾਲ ਵਾਲੇ ਸਾਥੀ ਨੂੰ ਵੀ ਸੀਟ ਬੈਲਟ ਲਵਾ ਦੇਣ, ਅਤੇ ਹੈਲਮਟ ਜਿਹੜਾ ਹੈ ਉਹ ਜ਼ਰੂਰ ਤੁਸੀਂ ਲੈ ਕੇ ਚੱਲਣਾ ਹੈ ਜਦੋਂ ਵੀ ਜਾਣਾ ਹੈ, ਅਤੇ ਟ੍ਰੈਫਿਕ ਨਿਯਮਾਂ ਦਾ ਤੁਸੀਂ ਖਾਸ ਖਿਆਲ ਰੱਖਣਾ ਹੈ ਕਿਉਂਕਿ ਜ਼ਿੰਦਗੀ ਵਾਰ ਵਾਰ ਨਹੀਂ ਮਿਲਦੀ ਸਾਥੀਓ
0: ਜੀ। ਔਰ ਸਰੋਤਾ ਮੰਚ ਦੇ ਵਿੱਚ ਇੱਕ ਸਰੋਤਾ ਸਾਡੇ ਨਾਲ ਜੁੜ ਚੁੱਕੇ ਨੇ, ਕੋਟ ਸ਼ਮੀਰ ਜਥੇਦਾਰ ਪਿਆਰਾ ਸਿੰਘ, ਮੇਜਰ ਸਿੰਘ ਪੰਜੂ, ਸੁਖਪਾਲ ਸਿੰਘ, ਪ੍ਰਗਟ ਸਿੰਘ ਢਿੱਲੋਂ, ਸਰੋਤਾ ਮੰਚ ਪੇਸ਼ ਕਰਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ।
0: ਕਹਿੰਦੇ ਅਸੀਂ ਪ੍ਰੋਗਰਾਮ ਪੈਗਾਮ ਐਤਵਾਰ ਨੂੰ ਸੁਣਿਆ, ਬੀਬਾ ਵਿਜੇ ਲਕਸ਼ਮੀ ਜੀ ਨੇ ਪੇਸ਼ ਕੀਤਾ, ਸਾਰੇ ਹੀ ਪੈਗਾਮ ਸਾਡੇ ਸ਼ਾਮਿਲ ਕੀਤੇ, ਇਸ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਔਰ ਪੈਗਾਮ ਪ੍ਰੋਗਰਾਮ ਹਿੱਟ ਜਾ ਰਿਹਾ ਹੈ,
1: ਸ਼ੁਕਰੀਆ ਜੀ।
0: ਅੰਮ੍ਰਿਤ ਵੇਲਾ ਗੀਤ ਪਿਟਾਰਾ ਪੇਸ਼ ਕੀਤਾ ਸੁਖਦੀਪ ਕੌਰ ਨੇ, ਚੁਣ ਚੁਣ ਕੇ ਧਾਰਮਿਕ ਗੀਤ ਵਜਾਏ, ਬਹੁਤ ਬਹੁਤ ਧੰਨਵਾਦ,
1: ਬੜੀ ਮਿਹਰਬਾਨੀ।
0: ਫਿਲਮੀ ਅਦਾਕਾਰ ਕਰਿਸ਼ਮਾ ਕਪੂਰ ਦੀਆਂ ਫਿਲਮਾਂ ਤੇ ਅਦਾਕਾਰੀ ਬਾਰੇ ਸੀਮਾ ਮਹਿਰਾ ਜੀ ਨੇ ਕਮਾਲ ਕਰ ਦਿੱਤੀ
1: ਜੀ, ਧੰਨਵਾਦ।
0: ਜਨਮ ਅਸ਼ਟਮੀ ਨੂੰ ਸਮਰਪਿਤ ਸ੍ਰੀ ਬਲਜੀਤ ਸ਼ਰਮਾ ਜੀ ਤੇ ਬੀਬਾ ਮਮਤਾ ਅਰੋੜਾ ਜੀ ਨੇ ਬਹੁਤ ਹੀ ਆਨੰਦਮਈ ਭਰਪੂਰ ਪ੍ਰੋਗਰਾਮ ਪੇਸ਼ ਕੀਤਾ
1: ਜੀ,
0: ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਤੇ ਅੱਜ ਦੁਪਹਿਰ ਟੈਲੀਫੋਨ ਮਿਲਾਓ ਜੀ ਵਿੱਚ ਪ੍ਰੋਗਰਾਮ ਅਮਰਜੀਤ ਕੌਰ ਮਾਨ, ਬੀਬਾ ਜੀ ਨੇ ਵਧੀਆ ਪੇਸ਼ ਕੀਤਾ ਤੇ ਕਈ ਕਾਲਸ ਵੀ ਲਿੱਤੀਆਂ ਬੀਬਾ ਜੀ ਅਤੇ ਮਮਤਾ ਅਰੋੜਾ ਤੇ ਦਲਵੀਰ ਸਿੰਘ ਜੀ ਨੇ ਮੁਲਾਕਾਤ ਕੀਤੀ। ਆਈ ਥਿੰਕ ਇਹ ਮੁਸ਼ਕਿਲ ਦੱਸੋ ਹੱਲ ਦੱਸੋ ਦੀ ਗੱਲ ਕਰ ਰਹੇ ਨੇ
1: ਜੀ। ਬਿਲਕੁਲ, ਮੈਡਮ ਪਰਮਪਾਲ ਹੋ ਰਹੀ,
0: ਬਿਲਕੁਲ ਲੋਕ ਸਭਾ ਜਿਹੜੇ ਮੈਂਬਰ ਬੀਬਾ ਪਰਮਪਾਲ ਜੀ ਆਏ ਸਨ, IAS ਅਫੀਸਰ, ਮੁਸ਼ਕਿਲ ਦੱਸੋ ਹੱਲ ਦੱਸਾਂਗੇ ਦੇ ਤਹਿਤ ਕਹਿੰਦੇ ਪ੍ਰੋਗਰਾਮ ਇਹਨਾਂ ਨੂੰ ਬਹੁਤ ਹੀ ਵਧੀਆ ਲੱਗਿਆ
1: ਜੀ।
0: ਜੀ ਬਹੁਤ ਬਹੁਤ ਸ਼ੁਕਰੀਆ ਜੀ, ਤੁਹਾਨੂੰ ਇਹ ਪ੍ਰੋਗਰਾਮ ਬਹੁਤ ਵਧੀਆ ਲੱਗਿਆ। ਔਰ ਅੱਗੇ ਗੱਲ ਕਰ ਰਹੇ ਨੇ ਜੀ, ਮੰਗਲਵਾਰ ਨੂੰ ਅੰਮ੍ਰਿਤ ਵੇਲਾ ਦੀਪਾ ਛਾਬੜਾ ਜੀ ਨੇ ਪੇਸ਼ ਕੀਤਾ, ਬਹੁਤ ਵਧੀਆ ਸੀਗਾ,
1: ਧੰਨਵਾਦ ਜੀ।
0: ਅੱਗੇ ਨਾਲ ਅੰਮ੍ਰਿਤ ਸਿੰਘ
1: ਜੀ, ਅੰਮ੍ਰਿਤਪਾਲ ਸਿੰਘ ਜੋ ਸਾਡੇ ਨਵੇਂ ਸਾਥੀ ਨੇ, ਉਹਨਾਂ ਦੀ ਗੱਲ ਕਰ ਰਹੇ
0: ਹਾਂ, ਉਹਨਾਂ ਦੇ ਨਾਲ ਉਹਨਾਂ ਨੇ ਦੋ ਆਵਾਜ਼ਾਂ ਦੇ ਵਿੱਚ ਗੀਤ ਪਟਾਰਾ ਪੇਸ਼ ਕੀਤਾ, ਉਹ ਵੀ ਕਹਿੰਦਾ ਕਮਾਲ ਦਾ ਸੀ। ਨਵੇਂ ਅਨਾਊਂਸਰ ਅੰਮ੍ਰਿਤਪਾਲ ਸਿੰਘ ਜੀ ਦੀ ਪੇਸ਼ਕਾਰੀ ਸ਼ਲਾਘਾਯੋਗ ਹੈ। ਬੁੱਧਵਾਰ ਟੈਲੀਫੋਨ ਮਿਲਾਓ ਜੀ, ਸੁਰੀਲੀ ਦੁਪਹਿਰ ਬੀਬਾ ਅਮਨਦੀਪ ਕੌਰ ਨੇ ਵਧੀਆ ਪੇਸ਼ ਕੀਤਾ
1: ਜੀ, ਧੰਨਵਾਦ ਜੀ।
0: ਛਾਵਾਂ ਠੰਡੀਆਂ ਨੇ ਬੋਰਡ ਦੀਆਂ, ਦੀਪਾ ਛਾਬੜਾ ਜੀ ਨੇ ਕਹਿੰਦੇ ਬੈਸਟ ਪੇਸ਼ ਕੀਤਾ, ਬੇਲੋੜੇ ਕਹਿੰਦੇ ਬਾਡੀ ਟੈਸਟ ਕਰਾਉਣ ਦੇ ਨੁਕਸਾਨ ਦੱਸੇ ਡਾਕਟਰ ਸਾਹਿਬ ਨੇ। ਮੁਲਾਕਾਤੀ FM ਦੇ ਹੈੱਡ ਸ਼੍ਰੀ ਮਨਦੀਪ ਰਜੌਰਾ ਜੀ, ਉਹਨਾਂ ਨੇ ਕਹਿੰਦੇ ਬਹੁਤ ਹੀ ਵਧੀਆ ਸਵਾਲ ਪੁੱਛੇ।
1: ਕਿਹੜੇ ਪ੍ਰੋਗਰਾਮ ਦੀ ਗੱਲ
0: ਜੀ? ਇਹ ਜਿਹੜਾ ਡਾਕਟਰ ਜਗਰੂਪ ਆਏ ਸੀਗੇ, ਤੁਸੀਂ ਉਹਨਾਂ ਨਾਲ ਗੱਲ ਕੀਤੀ?
1: ਹਾਂ ਜੀ ਬਿਲਕੁਲ, ਉਹ ਇੱਕ ਮੁੜ ਪ੍ਰਸਾਰਿਤ ਪ੍ਰੋਗਰਾਮ ਸੀ, ਪਰ ਉਹਦੇ ਵਿੱਚ ਜਾਣਕਾਰੀ ਇੰਨੀ ਕੁ ਵਧੀਆ ਹੈ ਕਿ ਉਹ ਸਾਡੇ ਲਈ ਹਰ ਵੇਲੇ ਕੰਮ ਆਉਣ ਵਾਲੀ ਜਾਣਕਾਰੀ ਹੈ ਜੀ, ਸ਼ੁਕਰੀਆ ਜੀ।
0: ਜੀ ਖੁੰਡ ਚਰਚਾ ਨਵੇਂ ਕਲਾਕਾਰਾਂ ਨੇ ਨਵੇਂ ਅੰਦਾਜ਼ ਤੇ ਨਵੀਂ ਆਵਾਜ਼ ਦੇ ਨਾਲ ਪੇਸ਼ ਕੀਤਾ, ਉਹ ਵੀ ਬਹੁਤ ਵਧੀਆ ਸੀਗਾ
1: ਜੀ। ਪ੍ਰੋਗਰਾਮ ਦੇ ਮੁਖੀ ਕਹਿ ਰਹੇ ਸੀਗੇ, ਮੈਂ ਇਹਨਾਂ ਨੂੰ ਦੱਸ ਦਵਾਂ, ਸਾਡੇ ਪ੍ਰੋਗਰਾਮ ਦੇ ਮੁਖੀ ਜਿਹੜੇ ਨੇ ਸਰਦਾਰ ਪਰਮਜੀਤ ਸਿੰਘ ਜੀ ਨੇ, ਅਸਿਸਟੈਂਟ ਡਾਇਰੈਕਟਰ ਪ੍ਰੋਗਰਾਮ, ਜੋ ਕਿ ਜਲੰਧਰ ਬੈਠਦੇ ਨੇ, ਤੇ ਉਸ ਤੋਂ ਬਾਅਦ ਸਾਡੇ ਪ੍ਰੋਗਰਾਮ ਅਧਿਕਾਰੀ ਬਲਜੀਤ ਸ਼ਰਮਾ ਜੀ ਨੇ, ਤੇ ਉਸ ਤੋਂ ਬਾਅਦ ਦਾਸ ਦਾ ਨੰਬਰ ਆਉਂਦਾ ਜੀ।
0: ਜੀ ਅੱਗੇ ਕਹਿੰਦੇ ਸਾਡੀ ਮੰਗ ਹੈ ਬੁੱਧਵਾਰ ਪੰਜ ਪਾਣੀਆਂ ਦੇ ਪ੍ਰੋਗਰਾਮ ਵੀ ਚਿੱਠੀਆਂ ਤੇ ਵਟਸਐਪ ਤੇ ਹੀ ਕੀਤਾ ਜਾਵੇ, ਤੇ ਰੋਜ਼ ਫੋਨ ਲਗਾਉਣ ਵਾਲੇ ਜਿਹੜੇ ਉਹ ਥੋੜਾ ਰੈਸਟ ਕਰਨ।
1: ਜੀ ਬਿਲਕੁਲ, ਉਹ ਰੈਸਟ ਤੇ ਹੀ ਨੇ ਜੀ, ਸਾਡੇ ਜੋ ਸਰੋਤਾ ਸਾਨੂੰ ਅਕਸਰ ਫੋਨ ਕਰਦੇ ਸੀਗੇ, ਪਹਿਲਾਂ ਅਸੀਂ ਉਹਨਾਂ ਨੂੰ ਗੁਜ਼ਾਰਿਸ਼ ਕਰੀ ਗਏ ਕਿ ਉਹ ਥੋੜਾ ਰੈਸਟ ਕਰਨ, 15 ਕੁ ਦਿਨਾਂ ਦਾ ਉਹ ਵਕਫਾ ਪਾਉਣ, ਪਰ ਉਹਨਾਂ ਨੇ ਵਕਫਾ 15 ਦਿਨਾਂ ਦਾ ਨਹੀਂ ਪਾਇਆ, ਤੇ ਹੁਣ ਅਸੀਂ ਜਦੋਂ ਉਹਨਾਂ ਨੂੰ ਖੁਦ ਰੈਸਟ ਕਰਾਉਣ ਤੇ ਆਏ ਹਾਂ, ਤੇ ਅਸੀਂ ਉਹਨਾਂ ਨੂੰ ਮਹੀਨੇ ਭਰ ਦਾ ਰੈਸਟ ਕਰਾਵਾਂਗੇ। ਇਹ ਉਹਨਾਂ ਦੇ ਰੈਸਟ ਕਰਨ ਦਾ ਤੀਜਾ ਹਫ਼ਤਾ ਚੱਲ ਰਿਹਾ ਜੀ, ਤੇ ਇੱਕ ਫੋਨ ਕਾਲ
0: ਬਸ ਇੱਕ ਲਾਈਨ ਰਹਿ ਗਈ। ਅੱਗੇ ਕਹਿੰਦੇ ਐਤਵਾਰ ਦਾ ਸੁਰੀਲੀ ਦੁਪਹਿਰ 12:10 ਤੇ ਕੀਤਾ ਜਾਵੇ, ਤਬਦੀਲੀਆਂ ਸਮੇਂ ਦੇ ਅਨੁਸਾਰ ਮੰਗ ਕੀਤੀ ਸੀ, ਉਹ ਪੂਰੀਆਂ ਕਰੋ, ਧੰਨਵਾਦ ਜਥੇਦਾਰ ਪਿਆਰਾ ਸਿੰਘ।
1: ਨੋਟ ਕਰ ਲਿਆ ਜੀ, ਅਸੀਂ ਅਕਤੂਬਰ ਦੇ ਵਿੱਚ ਇਹ ਤਬਦੀਲੀਆਂ ਵਿਚਾਰਾਂਗੇ ਜਦੋਂ ਸਾਰੇ ਹੀ ਪ੍ਰੋਗਰਾਮਾਂ ਦੀ ਟਾਈਮਿੰਗ ਦੇ ਵਿੱਚ ਤਬਦੀਲੀਆਂ ਹੋਣ
0: ਜੀ। ਇੱਕ ਸਰੋਤਾ ਮੇਰੇ ਨਾਲ ਟੈਲੀਫੋਨ ਲਾਈਨ ਤੇ ਜੁੜੇ ਨੇ, ਕਰਦੇ ਹਾਂ ਗੱਲ। ਹੈਲੋ,
2: ਬਹੁਤ ਵਧੀਆ ਹੁੰਦੇ, ਮੈਂ ਸੁਣਦਾ ਹੁੰਦਾ ਜੀ।
1: ਜੀ ਸ਼ੁਕਰੀਆ ਜੀ, ਬੜੀ ਮਿਹਰਬਾਨੀ।
2: ਮੈਂ ਕੋਠੇ ਤੇ ਬਹਿ ਕੇ ਜਿੱਦੇ ਤੁਸੀਂ ਖਰੀਦਦਾਰੇ ਬਾਰੇ ਦੱਸਿਆ ਸੀ ਵੀ ਕੁੜੀਆਂ ਜ਼ਿਆਦਾ ਕਰਦੀਆਂ ਕਿ ਮੁੰਡੇ ਜ਼ਿਆਦਾ ਕਰਦੇ,
1: ਹਾਂਜੀ ਹਾਂਜੀ,
2: ਉਹ ਮੈਨੂੰ ਪ੍ਰੋਗਰਾਮ ਇੰਨਾ ਸੋਹਣਾ ਲੱਗਿਆ ਜੀ,
1: ਜੀ
2: ਬਹੁਤ ਜ਼ਿਆਦਾ ਜੀ।
1: ਜੀ ਧੰਨਵਾਦ, ਉਹਦੇ ਚ ਅਸੀਂ ਆਪ ਵੀ ਗੱਲ ਕੀਤੀ, ਸਗੋਂ ਅਸੀਂ ਬਾਹਰ ਜਾ ਕੇ ਮਾਰਕੀਟ ਦੇ ਵਿੱਚ ਖਰੀਦਦਾਰੀ ਕਰਦੇ,
2: ਬਾਹਰ ਜਾ ਕੇ ਗੱਲ ਕੀਤੀ ਸੀ ਉਹ ਕੁੜੀਆਂ ਮੁੰਡਿਆਂ
0: ਨਾਲ।
1: ਜੀ ਬਿਲਕੁਲ, ਅਸੀਂ ਉੱਥੇ ਗਏ, ਮੁੰਡਿਆਂ ਕੁੜੀਆਂ ਨੂੰ ਖਰੀਦਦੇ ਆ, ਅਸੀਂ ਉਹਨਾਂ ਨੂੰ ਇਹ ਗੱਲਾਂ ਪੁੱਛਦੇ,
2: ਹਾਂਜੀ ਹਾਂਜੀ, ਤੇ ਉਹ ਵਧੀਆ ਲੱਗਿਆ ਜੀ,
1: ਸ਼ੁਕਰੀਆ।
2: ਤੇ ਮੰਗਲਵਾਰ ਨੂੰ ਜਿਵੇਂ ਅਰਦਾਸ ਕਰਾਉਂਦਾ ਜੀ,
1: ਹਾਂਜੀ,
2: ਤੇ ਛੁਰਲੀਆਂ ਆਉਂਦਾ, ਸ਼ਾਮ ਸੁਹਾਨੀ ਆਉਂਦੀ ਹੈ, ਸਾਰੇ ਪ੍ਰੋਗਰਾਮ ਸਾਨੂੰ ਚੰਗੇ ਲੱਗਦੇ ਆ ਜੀ,
1: ਬੜੀ ਮਿਹਰਬਾਨੀ।
2: ਤੇ ਵਿਜੇ ਲਕਸ਼ਮੀ ਦਾ ਪੈਗਾਮ ਜੀ,
1: ਜੀ
2: ਬਹੁਤ ਵਧੀਆ ਲੱਗਦਾ ਜੀ,
1: ਜੀ ਸੁਣਦੇ ਰਹੋ,
2: ਭੇਜਿਆ ਜੀ, ਵੇਖੋ ਪਿਛਲੇ ਵਾਰੀ ਭੇਜਿਆ ਸੀ, ਪਿਛਲੇ ਤਾਂ ਪੜਿਆ ਨੀ ਗਿਆ, ਵੇਖੋ ਜੀ ਪੜਿਆ।

0: ਤਾਂ
1: ਜੇ
0: ਚਲੋ
1: ਟਾਈਮ ਨਾਲ ਭੇਜਿਆ ਗਿਆ ਸੀ ਪਿਛਲੇ ਵਾਰੀ ਤਾਂ ਜ਼ਰੂਰ ਪੜ੍ਹਿਆ ਜਾਂਦਾ, ਪਰ ਇਸ ਵਾਰ
0: ਨਹੀਂ,
1: ਤੁਸੀਂ ਟਾਈਮ
0: ਮੈਂ
1: ਨਾਲ
0: ਤੁਹਾਨੂੰ ਐਂ
1: ਭੇਜਿਆ
0: ਕਹਿੰਦਾ ਜੀ
1: ਜੀ
0: ਵੀ ਜੇ ਅਸੀਂ ਪਹਿਲਾਂ ਭੇਜਦੇ ਹਾਂ ਜੀ ਕਿ ਅੱਜ ਦੇ ਦਿਨ ਹੀ ਭੇਜੀਏ?
1: ਨਹੀਂ ਪਹਿਲਾਂ ਨਹੀਂ ਭੇਜਣਾ, ਤੁਸੀਂ ਅੱਜ ਦੇ ਦਿਨ ਹੀ ਭੇਜਿਆ ਕਰੋ, ਕੋਸ਼ਿਸ਼ ਕਰਿਆ ਕਰੋ ਜੀ।
0: ਉਦੋਂ ਮੈਂ ਪਹਿਲਾਂ ਭੇਜਦਾ ਸੀ, ਅੱਜ ਮੈਂ ਅੱਜ ਦੇ ਦਿਨ ਹੀ
2: ਕੀ ਨਾਮ
0: ਭੇਜਿਆ
2: ਕੀ ਹੈ ਬਾਈ ਜੀ ਤੁਹਾਡਾ?
1: ਮਲਕੀਤ ਸਿੰਘ ਘੁੜਿਆਣਾ ਜੀ।
0: ਮਲਕੀਤ ਸਿੰਘ ਘੁੜਿਆਣਾ ਜੀ, ਵਿਜੇ ਲਕਸ਼ਮੀ, ਸਤਿ ਸ਼੍ਰੀ ਅਕਾਲ
2: ਸਤਿ ਸ਼੍ਰੀ ਅਕਾਲ
0: ਜੀ,
2: ਸਤਿ ਸ਼੍ਰੀ ਅਕਾਲ।
1: ਤੁਹਾਡਾ ਪੈਗਾਮ ਚ ਪੈਗਾਮ ਸ਼ਾਮਲ ਹੋਵੇਗਾ ਜੀ, ਫੋਨ ਕਰਨ ਲਈ ਧੰਨਵਾਦ ਜੀ, ਸੁਣਦੇ ਰਹੋ ਪ੍ਰੋਗਰਾਮ।
0: ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ,
2: ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਾਨੂੰ ਭੇਜੀ ਹੈ ਜੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤੇਪੁਰ ਸੁਖਮਨਜੀਤ ਸਾਹਿਬਜੀਤ ਕੌਰ। ਕਹਿੰਦੇ ਸਾਰੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਹੇ ਨੇ। ਅੱਗੇ ਕਹਿੰਦੇ ਸਾਡਾ ਮੈਸੇਜ ਸ਼ਾਮਿਲ ਰਹੇ ਕੀਤਾ ਜਾਵੇ, ਪਾਇਆ ਹਰ ਚਿੱਠੀ ਵੀ ਨਹੀਂ ਪੜੀ ਜਾਂਦੀ। ਆਪ ਜੀ ਦੇ ਪ੍ਰੋਗਰਾਮ ਵਧੀਆ ਲੱਗਦੇ ਨੇ, ਇੱਕੋ ਹੀ ਨਾਮ ਚੱਲੀ ਜਾਂਦੇ ਆ, ਉਹਨਾਂ ਦੇ ਮੈਸੇਜ ਬਾਰ ਬਾਰ ਪੜੀ ਜਾਂਦੇ ਹੋ। ਸਾਡੇ ਮੁਲਕ ਕਹਿੰਦੇ ਸਾਡੇ ਮੁਲਕ ਧਿਆਨ ਨਾਲ ਦਿੱਤਾ ਜਾਂਦਾ ਜੀ, ਕਿਰਪਾ ਕਰਕੇ ਇਸ ਗੱਲ ਤੇ ਗੌਰ ਫਰਮਾਈ ਜਾਵੇ। ਮਤਲਬ ਉਹੀ ਹੈ ਜੀ, ਬਾਰ ਬਾਰ ਜਿਹੜੇ
1: ਇਹਨਾਂ ਦੇ ਰਾਮਨਾਥ ਅਤਾਪੁਰ ਹੋਰਾਂ ਦਾ ਤਾਂ ਮੈਸੇਜ ਬਹੁਤ ਪੜਿਆ ਜਾਂਦਾ, ਇਹ ਗੱਲ ਨਹੀਂ ਹੈ। ਜੇਕਰ ਤੁਸੀਂ ਕਹਿੰਦੇ ਹੋ ਬਾਕੀਆਂ ਦੇ ਵਾਰ ਵਾਰ ਪੜੇ ਜਾਂਦੇ ਆ, ਤਾਂ ਇਹ ਗੱਲ ਫਿਰ ਤੁਹਾਡੇ ਤੇ ਵੀ ਢੁਕਦੀ ਹੈ ਕਿ ਤੁਹਾਡੇ ਵੀ ਮੈਸੇਜ ਪੜੇ ਜਾਂਦੇ ਨੇ, ਅਜਿਹੀ ਗੱਲ ਨਹੀਂ ਹੈ। ਅੱਗੇ ਕੀ ਕਹਿੰਦੇ ਨੇ ਜੀ?
2: ਜੀ ਅੱਗੇ ਬਸ ਇਹੀ ਕਹਿ ਰਿਹਾ ਕਿ ਉਹ ਨਾਮ ਜਿਹੜੇ ਬਾਰ ਬਾਰ ਸ਼ਾਮਿਲ ਕੀਤੇ ਜਾਣ, ਮੇਰਾ ਵੀ ਮੈਸੇਜ ਸ਼ਾਮਿਲ ਕੀਤਾ ਜਾਏ
1: ਜੀ। ਸੋ ਸਾਨੂੰ ਖਤ ਜਿਹੜੇ ਸਾਥੀਆਂ ਦੇ ਆਉਂਦੇ ਆ ਜੀ, ਸਭ ਦੇ ਹੀ ਨਾਮ ਸ਼ਾਮਿਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਖਤ, ਕਿਉਂਕਿ ਬੜੀ ਮਿਹਨਤ ਨਾਲ ਉਹ ਲਿਖ ਕੇ ਪੋਸਟ ਕਾਰਡ ਘੱਲਦੇ ਨੇ ਤੇ ਫਿਰ ਸਾਡੇ ਕੋਲ ਪਹੁੰਚਦਾ ਹੈ ਜੀ। ਸੋ ਸਾਰੇ ਹੀ ਖਤ ਸ਼ਾਮਿਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ।
2: ਜੀ ਸਤਿ ਸ਼੍ਰੀ ਅਕਾਲ ਸਾਨੂੰ ਭੇਜੀ ਹੈ ਜੀ ਪ੍ਰੋਗਰਾਮ ਦੇ ਵਿੱਚ ਰਾਜ ਸਿੰਘ ਸ਼ੇਖਪੁਰਾ, ਇਕਬਾਲ ਸਿੰਘ ਤੇ ਪਿੰਡ ਗਾਟਵਾਲੀ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ। ਕਹਿੰਦੇ ਅਸੀਂ ਤੁਹਾਡੇ ਪੱਕੇ ਸਰੋਤਾ ਔਰ ਆਕਾਸ਼ਵਾਣੀ ਬਠਿੰਡਾ ਦੇ ਸਾਰੇ ਪ੍ਰੋਗਰਾਮ ਸੁਣਦੇ ਹਾਂ। ਅਣਗਿਣਤ ਗੁਣਾਂ ਦਾ ਸ਼ੁਕਰਾਨਾ ਕਰਨ ਦੇ ਲਈ ਅਸੀਂ ਲਿਖ ਰਹੇ ਹਾਂ, ਜਿਨ੍ਹਾਂ ਨੇ ਸਾਡੀ ਸਾਰੀ ਜ਼ਿੰਦਗੀ ਨੂੰ ਬਹੁਤ ਖੂਬਸੂਰਤ ਬਣਾਇਆ। ਅੱਜ ਦੇ ਡਿਜੀਟਲ ਦੌਰ ਦੇ ਵਿੱਚ ਹਰ ਚੀਜ਼ ਲਈ ਇੰਟਰਨੈਟ ਤੇ ਮੋਬਾਈਲ ਟੀਵੀ ਸਕਰੀਨ ਦੀ ਲੋੜ ਪੈਂਦੀ ਹੈ, ਪਰ ਐਫ ਐਮ ਬਠਿੰਡਾ ਅਜਿਹਾ ਹੈ ਜਿਸ ਨੂੰ ਸੁਣਨ ਦੇ ਲਈ ਕਿਸੇ ਵੀ ਖਾਸ ਟੀਵੀ ਸਕਰੀਨ ਦੀ ਲੋੜ ਨਹੀਂ ਪੈਂਦੀ, ਬਿਨਾਂ ਇੰਟਰਨੈਟ ਤੋਂ ਵੀ ਸੁਣ ਸਕਦੇ ਹਾਂ। ਤੇ ਸਵੇਰੇ ਸਵੇਰੇ ਕਹਿੰਦੇ ਜਿਹੜੀਆਂ ਤੁਸੀਂ ਤਾਜ਼ਾ ਖਬਰਾਂ ਸੁਣਾਉਂਦੇ ਹੋ, ਮੌਸਮ ਦਾ ਹਾਲ ਸੁਣਾਉਂਦੇ ਹੋ, ਸ਼ਹਿਰਾਂ ਅਤੇ ਨੈਸ਼ਨਲ ਪੱਧਰ ਦੀ ਜਾਣਕਾਰੀ ਮਿਲਦੀ ਹੈ, ਜਿਸ ਵਿੱਚ ਮਿੱਠੀ ਆਵਾਜ਼ ਅਤੇ ਗੱਲਾਂ ਤੁਸੀਂ ਸ਼ਾਮਿਲ ਕਰਦੇ ਹੋ। ਇਹ ਬਹੁਤ ਹੀ ਵਧੀਆ, ਰੇਡੀਓ ਸਾਡੇ ਪੂਰੇ ਪਰਿਵਾਰ ਦਾ ਅਹਿਮ ਅੰਗ ਬਣ ਗਿਆ, ਇਸ ਤੋਂ ਬਿਨਾਂ ਅਸੀਂ ਹੁਣ ਰਹਿ ਨਹੀਂ ਸਕਦੇ।
1: ਸ਼ੁਕਰੀਆ, ਬੜੀ ਮਿਹਰਬਾਨੀ। ਸਾਡੇ ਨਵੇਂ ਸਾਥੀ ਬਹੁਤ ਸਾਰੀ ਇਨਫੋਰਮੇਸ਼ਨ ਤੁਹਾਡੇ ਲਈ ਲੈ ਕੇ ਆਉਂਦੇ ਤੇ ਉਹਨਾਂ ਕੋਲ ਇਨਫੋਰਮੇਸ਼ਨ ਇੰਨੀ ਹੁੰਦੀ ਹੈ ਸਾਡੇ ਕੋਲ ਸਵੇਰੇ ਕਿ ਉਹ ਸਾਰੀਆਂ ਹੀ ਇਤਿਹਾਸਿਕ ਘਟਨਾਵਾਂ ਦੇ ਨਾਲ ਨਾਲ ਬਹੁਤ ਸਾਰੀ ਇਨਫੋਰਮੇਸ਼ਨ ਸਾਨੂੰ ਉਸ ਪ੍ਰੋਗਰਾਮ ਦੇ ਵਿੱਚ ਦੇ ਜਾਂਦੇ ਹੈ ਤੇ ਉਸ ਦੇ ਨਾਲ ਨਾਲ ਸਾਇੰਸ ਅਤੇ ਟੈਕਨੋਲੋਜੀ ਦੇ ਨਾਲ ਸੰਬੰਧਿਤ ਅਚੀਵਰਸ ਦੇ ਨਾਲ ਸੰਬੰਧਿਤ ਤੇ ਮੁਲਾਕਾਤਾਂ ਬਹੁਤ ਆ ਜੁੜੀਆਂ ਨੇ ਹੁਣ ਸੱਜਰੀ ਸਵੇਰ ਪ੍ਰੋਗਰਾਮ ਦੇ ਵਿੱਚ ਤੇ ਸਾਰੇ ਹੀ ਸਾਥੀ ਮਿਹਨਤ ਕਰਦੇ, ਤੁਸੀਂ ਸਰਾਇਆ, ਤੁਹਾਡਾ ਸ਼ੁਕਰੀਆ। ਅਸੀਂ ਸਾਡੇ ਸਰੋਤਿਆਂ ਨੂੰ ਇੱਕ ਹੋਰ ਗੱਲ ਦੱਸ ਦਈਏ ਕਿ ਵੇਵ ਓ ਟੀ ਟੀ ਪਲੇਟਫਾਰਮ ਹੈ ਜੀ ਇੱਕ, ਜਿਵੇਂ ਕਿ ਹੋਰ ਵੱਖ ਵੱਖ ਓ ਟੀ ਟੀ ਪਲੇਟਫਾਰਮ ਨੇ ਜਿੱਥੇ ਕਿ ਫਿਲਮਾਂ ਰਿਲੀਜ਼ ਹੁੰਦੀਆਂ ਨੇ, ਅਸੀਂ ਘਰੇ ਬੈਠੇ ਉਹ ਪਲੇਟਫਾਰਮ ਜਿਹੜੇ ਨੇ ਕੁਝ ਕੁ ਫੀਸ ਦੇ ਕੇ ਮਹੀਨਾਵਾਰ, ਕਿਸੇ ਦੀ 150, 200, 250 ਇਸ ਤਰ੍ਹਾਂ ਮਹੀਨੇਵਾਰ ਫੀਸ ਦੇ ਕੇ, 3 ਮਹੀਨੇ ਦੀ ਫੀਸਾਂ ਦੇ ਕੇ ਵੀ ਅਸੀਂ ਉਹ ਓ ਟੀ ਟੀ ਪਲੇਟਫਾਰਮ 'ਤੇ ਆਪਣੇ ਆਪ ਨੂੰ ਰਜਿਸਟਰ ਕਰ ਲੈਂਦੇ ਹਾਂ, ਉਹ ਐਪ ਡਾਊਨਲੋਡ ਕਰਕੇ ਫਿਰ ਉਹਦੇ 'ਚ ਫਿਲਮਾਂ ਫੁਲਮਾਂ ਵੇਖਦੇ ਹਾਂ ਅਸੀਂ। ਸੋ ਪ੍ਰਸਾਰ ਭਾਰਤੀ ਦਾ ਆਪਣਾ ਜੋ ਵੇਵ ਓ ਟੀ ਟੀ ਪਲੇਟਫਾਰਮ ਹੈ ਇਹ ਬਿਨਾਂ ਕਿਸੇ ਫੀਸ ਤੋਂ ਹੈ ਜੀ। ਸਰਕਾਰ ਨੇ, ਭਾਰਤ ਦੇ ਪਬਲਿਕ ਬ੍ਰੌਡਕਾਸਟਰ ਨੇ ਇੱਕ ਵੇਵ ਓ ਟੀ ਟੀ ਪਲੇਟਫਾਰਮ ਵੀ ਸਾਨੂੰ ਦਿੱਤਾ ਹੋਇਆ ਹੈਗਾ, ਤੁਸੀਂ ਉਸ ਪਲੇਟਫਾਰਮ ਨੂੰ ਵੀ ਡਾਊਨਲੋਡ ਕਰੋ ਅਤੇ ਆਕਾਸ਼ਵਾਣੀ ਬਠਿੰਡਾ ਵੀ ਹੁਣ ਵੇਵ ਓ ਟੀ ਟੀ ਪਲੇਟਫਾਰਮ 'ਤੇ ਵੀ ਚੱਲਦਾ ਹੈ। ਕਈ ਵਾਰ ਇਹ ਹੁੰਦਾ ਕਿ ਐਪ ਦੇ ਵਿੱਚ ਜੇਕਰ ਕੋਈ ਗੜਬੜ ਆ ਜਾਂਦੀ ਹੈ ਤਾਂ ਤੁਸੀਂ ਵੇਵ ਓ ਟੀ ਟੀ ਪਲੇਟਫਾਰਮ ਦੇ ਉੱਤੇ ਵੀ ਜਾ ਕੇ ਆਕਾਸ਼ਵਾਣੀ ਬਠਿੰਡਾ ਦੇ ਪ੍ਰੋਗਰਾਮ ਸੁਣ ਸਕਦੇ ਹੋ, ਅਤੇ ਇਸ ਤੋਂ ਇਲਾਵਾ ਵੇਵ ਓ ਟੀ ਟੀ ਪਲੇਟਫਾਰਮ ਇੱਕ ਅਜਿਹਾ ਪਲੇਟਫਾਰਮ ਹੈ ਜਿਸ ਦੇ ਉੱਤੇ ਨਾ ਸਿਰਫ ਦੂਰਦਰਸ਼ਨ ਅਤੇ ਆਕਾਸ਼ਵਾਣੀ ਦੇ ਸਾਰੇ ਹੀ ਚੈਨਲ ਬਲਕਿ ਹੋਰ ਬਹੁਤ ਸਾਰੇ ਪ੍ਰਾਈਵੇਟ ਚੈਨਲ ਜਿਹੜੇ ਨੇ ਉਹ ਵੀ ਤੁਹਾਨੂੰ ਮੁਫਤ ਦੇ ਵਿੱਚ ਮਿਲਦੇ ਨੇ, ਅਤੇ ਆਕਾਸ਼ਵਾਣੀ ਦੇ ਬਹੁਤ ਸਾਰੇ ਅਤੇ ਦੂਰਦਰਸ਼ਨ ਦੇ ਬਹੁਤ ਸਾਰੇ ਪੁਰਾਣੇ ਸੀਰੀਅਲ, ਫਿਲਮਾਂ, ਸਾਰੀਆਂ ਚੀਜ਼ਾਂ ਜਿਹੜੀਆਂ ਹੈ ਉਹ ਰਾਮਾਇਣ ਮਹਾਭਾਰਤ ਵਰਗੀਆਂ ਤੁਹਾਨੂੰ ਉੱਥੇ ਵੇਵ ਓ ਟੀ ਟੀ ਪਲੇਟਫਾਰਮ 'ਤੇ ਮਿਲਦੀਆਂ ਹੈ ਜੀ। ਸੋ ਅੱਜ ਹੀ ਤੁਸੀਂ ਇਸ ਨੂੰ ਡਾਊਨਲੋਡ ਕਰ ਸਕਦੇ ਹੋ, ਤੁਸੀਂ ਲਿਖਣਾ ਹੈ ਆਪਣੇ ਪਲੇ ਸਟੋਰ ਦੇ ਵਿੱਚ ਜਾ ਕੇ WAVE ਵੇਵ ਓ ਟੀ ਟੀ ਪਲੇਟਫਾਰਮ। ਇਹ ਮੋਬਾਈਲ ਫੋਨ ਜੋ ਐਂਡਰਾਇਡ ਨੇ ਉਹਨਾਂ ਦੇ ਵਿੱਚ ਵੀ ਹੈ, ਅਤੇ ਇਹ iOS ਜੋ ਕਿ ਐਪਲ ਦੇ ਆਈਫੋਨ ਹੁੰਦੇ ਨੇ ਉਸ ਦੇ ਵਿੱਚ ਵੀ ਤੁਹਾਨੂੰ ਇਹ ਪਲੇਟਫਾਰਮ ਓ ਟੀ ਟੀ ਵੇਵ ਮਿਲ ਜਾਏਗਾ ਜੀ। ਇਹਨੂੰ ਡਾਊਨਲੋਡ ਕਰ ਲਓ ਅੱਜ ਹੀ, ਜਿਵੇਂ ਤੁਸੀਂ ਐਪ ਨਿਊਜ਼ ਔਨ AIR ਡਾਊਨਲੋਡ ਕੀਤੀ ਹੋਈ ਹੈ
2: ਜੀ। 77173773146 ਤੇ ਇੱਕ ਸ੍ਰੋਤਾ ਜੁੜਿਆ ਜੀ ਸਾਡੇ ਨਾਲ ਵਟਸਐਪ ਦੇ ਰਹੀ,
1: ਕੀ ਲਿਖਦੇ ਨੇ?
2: ਆਈ ਥਿੰਕ ਕਾਲਰ ਵੀ ਸਾਡੇ ਨਾਲ ਇਸੇ ਵੇਲੇ ਹੀ ਹੈ ਤੇ ਗੱਲ ਕਰਦੇ ਹਾਂ ਅਸੀਂ। ਹੈਲੋ,
3: ਹੈਲੋ,
2: ਹਾਂਜੀ, ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਜੀ,
2: ਜੀ ਨਾਮ ਦੱਸ ਦਿਓ ਜੀ, ਆਵਾਜ਼ ਤੁਹਾਡੀ ਬਹੁਤ ਥੋੜੀ ਆ ਰਹੀ ਹੈ।
3: ਨਾਮ ਮੇਰਾ ਜੀ ਆਪਣਾ ਵੀ ਲਖਵੀਰ ਸਿੰਘ ਵੀ ਮਹਿਤਾ।
1: ਹਾਂਜੀ, ਮਹਿਤਾ ਸਾਹਿਬ,
3: ਮਹਿਤਾ ਜੀ।
1: ਹਾਂਜੀ ਹਾਂਜੀ, ਬੋਲੋ ਜੀ।
3: ਤੇ ਮੈਂ ਚਾਚੀ ਅਦਰੋ ਦਾ ਭਤੀਜਾ ਬੋਲਦਾ ਜੀ।
1: ਅੱਛਾ, ਚਲੋ ਠੀਕ ਹੈ ਜੀ, ਬਹੁਤ ਵਧੀਆ ਗੱਲ ਹੈ ਜੀ।
3: ਬਹੁਤ ਮੱਥਾ ਮਾਰ ਕੇ ਨਾ ਜੀ,
1: ਹਾਂਜੀ,
3: ਸੈਰ ਫਰਾਈ ਕਰਕੇ ਅੱਜ ਬਹੁਤ ਹਾਲਾਂ ਤੋਂ ਮੇਰਾ ਫੋਨ ਵੀ ਲੱਗਿਆ ਜੀ।
1: ਅੱਛਾ ਜੀ,
3: ਪ੍ਰੋਗਰਾਮ ਤੁਹਾਡੇ ਸਾਰੇ ਬਹੁਤ ਵਧੀਆ
1: ਜੀ,
3: ਸਾਰੇ ਸਟਾਫ

0: अब जू लव जू लव जू।
1: जी शुक्रिया जी। सो धन्नवाद जी।
0: जी सल्यूट है जी, सल्यूट है।
1: चाची चत्रो ने, चाची अत्रो ने, दोनों ने सानू बड़ा, अत्रो चत्रो ने भी सानू बहुत हसाया, ते आज तुसी भी हसा गए सानू। है
2: सर तुसी जवाब तो देता नहीं।
0: मैं हसाता जी, खुदा का शुक्र है जो आपने हमें वक्त दिया
1: जी।
0: हमारे दिल से खुशी सहारी ना गई, आंखों ने शुक्रिया अदा किया।
1: क्या बात
0: है। मैं तो पहले ही रजाई था इस दुनिया का
1: जी,
0: दूसरा आपने रजाई कर दिया, कैसे उतारूंगा अर्जा इस दुनिया का। आप अजोरा जी हमें कैसे उतारूंगा अर्जा इस दुनिया का, लखबीर महते को सोचने के लिए मजबूर कर दिया
1: जी। शुक्रिया लखबीर मेहता जी, तुहाडा बहुत बहुत शुक्रिया।
0: एक थोड़ी जी शंका है जी।
1: हाँ जी,
0: शंका ये है भी जेड़ा प्रोग्राम मेरे पिंड मेरे खेत दे विच आउंदा, सारे सरदार
1: हाँ जी
0: बहुत वधिया जी,
1: साढ़े पिंड साढ़े खेत दे विच, ठीक है जी।
0: हाँ जी हाँ जी
1: हाँ जी,
0: एक थोड़ा जा जेड़ा भी फौजी साहब वाला सरदार हैगा,
1: हाँ जी,
0: वो थोड़ा जा थोड़ा जा मतलब क्या भी मिसिंग लगता है।
1: हाँ जी,
0: भी हाथा थोड़ा जा उन्हां दा ना,
1: हाँ हाँ हाँ,
0: भी जिवें भी मजबूरी जा ऐ लगदा, ते बाकी सरदार सारे बहुत वधिया सुरलियां होया
1: जी
0: सारे प्रोग्राम। मेरा ना जी दोबारा रेडियो ना मैं तां जुड़िया कि मेरा अवैल खराब हो गया।
1: अच्छा जी,
0: हुण नाले मैं पठे पाई जाना, पशु सामी जाना, ते नाले थोड़े सारे प्रोग्राम एंजॉय करी जाना जी।
1: चलो बहुत वधिया गल है लखबीर जी, ते असी
0: मैं
1: ये ध्यान देवांगे।
0: 1980 तो रेडियो दा चुणिया वा जी।
1: बहुत चंगी गल है, असी ध्यान देवांगे कि फौजी दे किरदार दी जो तुहानू गल महसूस हो रही है उस दे विच असी जेकर कुछ कर सकीए तां तुहाडा सुझाव देवांगे। असी बलजीत शर्मा जी नूं, प्रोग्राम
0: हाँ जी
1: किसान वाणी दे इंचार्ज ने, ओह खुंड चर्चा ओह देखदे ने, सुझाव देवांगे जी उहनां नूं तुहाडा। धन्नवाद।
0: एक सुझाव होर है जिहड़ा जी, सवाल ह्यूज प्रोग्राम आउंदा
1: हाँ जी हाँ जी,
0: ओहदे विच थोड़ा जिहा वी टाइम वेस्ट आदे हुंदा वी, कॉलां घट लैतियां जांदियां।
1: अच्छा ठीक है, ये भी ध्यान रखांगे जी।
0: हाँ जी बाकी
1: शुक्रिया,
0: सल्यूट है जी, मेरा बहुत चिर तो फोन लगा है, दोबारा फिर सारा अबजू जी,
1: बड़ी मेहरबानी जी, बड़ी मेहरबानी जी। सो तुहाडा शुक्रिया, सानू बड़ा प्यार करदे ने। भाषा जो है प्यार दी है ना, वो कोई नहीं हुंदी, अंग्रेजी दे विच लव यू आख रहे हैं, ते साडे वल्लों भी इन्हां नू बहुत प्यार दुआवां जी। ते साडे अगले जिहड़े स्रोता ने वो कौन ने विजय लक्ष्मी जी?
2: जी ਸਰੋਤਾ ਮੰਚ ਦੇ ਵਿੱਚ 73-73-73-140 ਤੇ ਸਾਡੇ ਕੋਲ ਇੱਕ ਆਏ ਨੇ, ਕਹਿੰਦੇ ਸਰੋਤਾ ਮੰਚ ਰੇਡੀਓ ਬਠਿੰਡਾ ਕੋਲੇ ਦਰਵਾਜ਼ਾ ਤਲਵੰਡੀ ਵਾਲਾ ਗੁਰਮੇਲ ਸਿੰਘ ਪੰਮਾ ਸਰਪੰਚ ਕਰ ਰਹੇ ਨੇ ਪੈਗਾ ਜਿਹੜਾ ਉਹ ਸੁਨੇਹਾ ਜੀ।
1: ਹਾਂਜੀ ਹਾਂਜੀ, ਇਹਨਾਂ ਦਾ ਸ਼ੁਕਰੀਆ ਕਰਦੇ
2: ਜੀ। ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਸਾਰਾ ਦਿਨ ਰੇਡੀਓ ਮੇਰੀ ਦੁਕਾਨ ਤੇ ਚੱਲਦਾ ਰਹਿੰਦਾ ਹੈ, ਗੱਲ ਕਰਦੇ ਹਾਂ ਜੀ। ਸਾਨੂੰ ਕਹਿੰਦੇ ਗਿਲਾ ਹੈ, ਅਸੀਂ ਕਹਿੰਦੇ ਬਹੁਤ ਚਿੱਠੀਆਂ ਪਾਉਂਦੇ ਹਾਂ ਸੁਰੀਲੀ ਦੁਪਹਿਰ ਦੇ ਵਿੱਚ ਅਤੇ ਪੰਜ ਪਾਣੀਆਂ ਦੇ ਵਿੱਚ, ਪਰ ਸ਼ਾਮਿਲ ਨਹੀਂ ਕੀਤੀਆਂ ਜਾਂਦੀਆਂ
1: ਜੀ। ਤੁਸੀਂ ਪਤਾ ਜ਼ਰੂਰ ਦੇਖ ਲਓ ਕਿ ਚਿੱਠੀਆਂ ਤੁਹਾਡੀਆਂ ਸਹੀ ਪਤੇ ਤੇ ਆ ਰਹੀਆਂ ਨੇ
2: ਪਤਾ ਨਹੀਂ,
1: ਕਹਿੰਦੇ
2: ਸਾਡੇ ਪੋਸਟ ਕਾਰਡ ਅਤੇ ਖਾਤੇ ਕਿੱਥੇ ਗੁੰਮ ਹੋ ਜਾਂਦੇ ਨੇ
1: ਜੀ। ਸੋ ਸਾਡਾ ਜੋ ਪਤਾ ਹੈ ਉਸ, ਤੁਸੀਂ ਜਿਹੜੇ ਵੀ ਪ੍ਰੋਗਰਾਮ ਦੇ ਵਿੱਚ ਪਾ ਰਹੇ ਹੋ ਉਸ ਪ੍ਰੋਗਰਾਮ ਦਾ ਨਾਂ ਲਿਖਣਾ ਹੈ, ਠੀਕ ਹੈ ਜੀ। ਉਦਾਹਰਣ ਦੇ ਤੌਰ 'ਤੇ ਜਿਵੇਂ ਕਿ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ, ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ, ਮਾਡਲ ਟਾਊਨ ਫੇਜ਼ 1, 151001 ਪਿੰਨ ਕੋਡ ਵੀ ਲਿਖ ਦੇਣਾ ਹੈ, ਤੇ ਸਾਡੇ ਕੋਲ ਆਉਣਗੇ ਜੀ ਤੁਹਾਡੇ ਖਾਤ। ਅੱਗੇ ਕੀ ਕਹਿੰਦੇ ਨੇ?
2: ਅੱਗੇ ਬਸ ਉਹੀ ਕਹਿ ਰਿਹਾ ਜੀ, ਕਹਿੰਦੇ ਡਾਕ ਵਿਭਾਗ ਦੀ ਕੁਤਾਹੀ ਹੈ ਜਾਂ ਫਿਰ ਤੁਸੀਂ ਜਿਹੜਾ ਚਿੱਠੀਆਂ ਸ਼ਾਮਿਲ ਹੀ ਨਹੀਂ ਕਰਦੇ, ਤੇ ਸੁਨੇਹੇ ਕਹਿੰਦੇ ਪੜ੍ਹੇ ਜਾਂਦੇ ਹੋ, ਚਿੱਠੀਆਂ ਵੱਲ ਕੋਈ ਗੌਰ ਹੀ ਨਹੀਂ ਕਰਦਾ।
1: ਨਹੀਂ, ਚਿੱਠੀਆਂ ਤਾਂ ਅਸੀਂ ਧਿਆਨ ਦਿੰਦੇ ਹਾਂ ਜੀ, ਸਾਡੇ ਕੋਲ ਪਈਆਂ ਨੇ। ਜਦੋਂ ਅਸੀਂ ਚਿੱਠੀਆਂ ਪੜ੍ਹਦੇ ਹਾਂ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਸਾਡੇ ਸਾਥੀ ਇਹ ਕਹਿੰਦੇ ਆ ਵੀ ਚਿੱਠੀਆਂ ਜਿਨ੍ਹਾਂ ਦੀਆਂ ਵਾਰ ਵਾਰ ਆਉਂਦੀਆਂ ਤੁਸੀਂ ਉਹਨਾਂ ਦੇ ਖਤ ਜਾਂ ਉਹਨਾਂ ਦੇ ਮੈਸੇਜ ਹੀ ਵਾਰ ਵਾਰ ਪੜ੍ਹੀ ਜਾਂਦੇ ਹੋ। ਸੋ ਸਾਡੇ ਕੋਲ ਜਿੰਨਾ ਵੀ ਸਾਥੀਆਂ ਦੇ ਚਿੱਠੀਆਂ, ਖਤ, ਪੋਸਟ ਕਾਰਡ ਆਉਂਦੇ ਅਸੀਂ ਸਾਰੇ ਸ਼ਾਮਿਲ ਕਰਦੇ ਹਾਂ
2: ਜੀ। ਔਰ ਸਰੋਤਾ ਮੰਚ ਦੇ ਵਿੱਚ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਨਾਲ ਇੱਕ ਸਰੋਤਾ ਹੋਰ ਜੁੜੇ ਨੇ, ਅਮਰਜੀਤ ਸਿੰਘ ਸਿੱਧੂ ਬਠਿੰਡਾ ਤੋਂ, ਕਹਿੰਦੇ ਪ੍ਰੋਗਰਾਮ ਪੈਗਾਮ ਦੀ ਰਿਕਾਰਡਿੰਗ ਦਾ ਟਾਈਮ ਤੁਸੀਂ 4 ਵਜੇ ਦੱਸਦੇ ਹੋ,
1: ਹਾਂਜੀ,
2: ਵਟਸਐਪ ਤੁਸੀਂ 6 ਵਜੇ ਤੱਕ ਚੈੱਕ ਹੀ ਨਹੀਂ ਕਰਦੇ। ਹੁਣ ਤੁਸੀਂ ਇਹ ਦੱਸੋ ਰਿਕਾਰਡਿੰਗ ਹੋ ਚੁੱਕੀ ਹੈ ਪਰ ਸਾਡੇ ਵੱਲੋਂ ਭੇਜਿਆ ਗਿਆ ਪੈਗਾਮ ਤਾਂ ਅਜੇ ਤੱਕ ਵੀ ਚੈੱਕ ਨਹੀਂ ਹੋਇਆ, ਕਿਰਪਾ ਕਰਕੇ ਧਿਆਨ ਦਿਓ। ਪ੍ਰੋਗਰਾਮ ਅੱਜ ਦੀ ਘੜੀ ਸਭ ਤੋਂ ਵਧੀਆ ਚੱਲ ਰਿਹਾ ਤੇ ਸ਼ੁਰਲੀਆਂ ਵੀ ਵਧੀਆ ਚੱਲ ਰਿਹਾ। ਤੁਹਾਡਾ ਸ਼ੁਭਚਿੰਤਕ ਅਮਰਜੀਤ ਸਿੰਘ ਸਿੱਧੂ। ਮੈਨੂੰ ਬੜੀ ਹੈਰਾਨੀ ਦੀ ਗੱਲ ਹੈ ਮਨਦੀਪ ਜੀ, ਪ੍ਰੋਗਰਾਮ ਜਿਹੜਾ ਹੈ ਵਟਸਐਪ ਜਿਹੜਾ ਹੈ ਉਹ
1: ਅਸੀਂ ਉਸੇ ਤੇ ਹੀ ਕਰ ਰਹੇ ਹਾਂ
2: ਔਰ ਅਸੀਂ ਹੁਣ ਹਲੇ ਦੇਖੋ ਅਸੀਂ 5:30 ਦੇ ਇਸੇ ਹੀ ਜਿਹੜਾ 77-173-73-140 ਦੇ ਵਟਸਐਪ ਨੂੰ ਖੋਲਿਆ ਹੋਇਆ, ਉਸੇ ਤੇ ਹੀ ਤੁਸੀਂ ਸਰੋਤਾ ਮੰਚ ਭੇਜ ਰਹੇ ਹੋ, ਉਸੇ ਤੇ ਹੀ ਤੁਸੀਂ ਪੈਗਾਮ ਭੇਜ ਦਿਓ। ਔਰ ਅਮਰਜੀਤ ਜੀ ਮੈਨੂੰ ਬੜੀ ਉਹ ਹੈ ਕਿ ਤੁਸੀਂ ਕਹਿ ਰਹੇ ਹੋ ਨਾ ਕਿ ਹਲੇ ਤੱਕ ਵਟਸਐਪ ਨਹੀਂ ਖੋਲਿਆ, ਵਟਸਐਪ ਤੇ ਹੀ ਅਸੀਂ ਜਿਹੜਾ ਪ੍ਰੋਗਰਾਮ
1: ਚੈੱਕ ਕਰੋ ਜੀ, ਕਿਤੇ ਤੁਹਾਡਾ ਇੰਟਰਨੈਟ ਨਾ ਬੰਦ ਹੋਵੇ।
2: ਔਰ ਮੈਨੂੰ ਇਹ ਬੜੀ ਹੈਰਾਨੀ ਹੈ ਕਿ ਇਹ ਕਹਿ ਰਿਹਾ ਕਿ ਸਾਡਾ ਪੈਗਾਮ ਨਹੀਂ ਪੜਿਆ ਜਾਂਦਾ ਜਦਕਿ ਇਹਨਾਂ ਦਾ ਸਾਰੇ ਪੈਗਾਮ ਸ਼ਾਮਿਲ

0: ਪਿਛਲੇ ਹਫਤੇ ਵੀ ਪੈਗਾਮ ਸ਼ਾਮਿਲ ਹੋਇਆ ਔਰ ਉਸ ਤੋਂ ਪਿਛਲੇ ਹਫਤੇ ਵੀ ਇਹਨਾਂ ਦਾ ਪੈਗਾਮ ਸ਼ਾਮਿਲ ਹੋਇਆ ਅਮਰਜੀਤ
1: ਇਸ ਤਰ੍ਹਾਂ ਨਹੀਂ ਕਰਨਾ ਅਮਰਜੀਤ ਜੀ
0: ਮੈਨੂੰ ਲੱਗਦਾ ਬਾਈ ਜੀ ਤੁਸੀਂ ਥੋੜਾ ਜਦੋਂ ਤੁਹਾਡੀ ਪ੍ਰੋਗਰਾਮ ਪੈਗਾਮ ਆਉਂਦਾ ਨਾ ਹੋ ਸਕਦਾ ਤੁਸੀਂ ਇੱਧਰ ਉੱਧਰ ਗਏ ਹੋ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਜਾਂ ਜਿਹੜਾ ਤੁਹਾਡਾ ਹੈਗਾ ਕੋਈ ਸੋਰਸ ਉਹਨਾਂ ਤੋਂ ਆਪਣਾ
1: ਪੁੱਛ ਸਕਦੇ
0: ਹਾਂ
1: ਇਨਕੁਆਇਰੀ
0: ਕਰ ਸਕਦੇ ਹੋ ਬਿਲਕੁਲ ਤੁਹਾਡਾ ਜਿਹੜਾ ਹੈ ਸ਼ਾਮਿਲ ਹੋ ਰਿਹਾ ਪੈਗਾਮ
1: ਜੀ
0: ਤੇ ਨਾਲ ਹੀ ਨਾਲ ਇੱਕ ਸਰੋਤਾ ਸਾਡੇ ਨਾਲ ਆਈ ਥਿੰਕ ਟੈਲੀਫੋਨ ਲਾਈਨ ਤੇ ਹੋਰ ਜੁੜੇ ਹੋਏ ਨੇ ਕਰਦੇ ਆ ਗੱਲ ਹੈਲੋ ਸਤਿ ਸ਼੍ਰੀ ਅਕਾਲ ਹਾਂਜੀ ਕੌਣ ਬੋਲ ਰਹੇ
2: ਮੈਡਮ ਜੀ ਪ੍ਰੋਪਰ ਬੋਲਦੇ ਪਿੰਡ
0: ਜੀ ਨਾਮ ਦੱਸ ਦਿਓ
2: ਭਜਨ ਸਿੰਘ ਜੀ
1: ਹਾਂਜੀ ਹਾਂਜੀ ਬੋਲੋ ਜੀ ਕੀ ਗੱਲ ਕਰੋਗੇ
2: ਸਰ ਜੀ ਆਪਣਾ ਇੱਕ ਗੁਰਦਾਸ ਸਿੰਘ ਦਾ ਇੰਟਰਵਿਊ ਸੁਣਾਓ
1: ਠੀਕ ਹੈ ਜੀ ਸੁਣਾ ਦਿਆਂਗੇ
2: ਤੇ ਇੱਕ ਦੂਜਾ ਸੁੱਚਾ ਸ਼ਰਮਾ
1: ਠੀਕ ਹੈ ਜੀ
2: ਤੇ ਇੱਕ ਸਰ ਜੀ ਸਾਡੇ ਆਪਣੇ ਰੇਂਜ ਬਹੁਤ ਘੱਟ ਜਾਂਦੀ
1: ਤੁਸੀਂ ਕਿੱਥੋਂ ਬੋਲਦੇ ਹੋ ਫਿਰੋਜ਼ਪੁਰ ਤੋਂ ਬੋਲਦੇ ਹੋ
2: ਹਾਂਜੀ ਹਾਂਜੀ
1: ਹਾਂ ਫਿਰ ਉੱਥੇ ਤਾਂ ਘਟਣੀ ਹੈ ਜੀ ਇਹ ਲੋਕਲ ਰੇਡੀਓ ਸਟੇਸ਼ਨ ਹੁੰਦਾ ਹੈ ਜੀ ਇਹ ਇਸ ਦੀ 50 ਕਿਲੋਮੀਟਰ ਤੱਕ ਬਹੁਤ ਵਧੀਆ ਰੇਂਜ ਆਉਂਦੀ ਹੈ
2: ਹਾਂਜੀ
1: ਇਹ ਲੋਕਲ ਰੇਡੀਓ ਸਟੇਸ਼ਨ ਹੋਣ ਕਰਕੇ ਨਾ ਇਸ ਦੀ ਰੇਂਜ ਜਿਹੜੀ ਹੈ ਉਹ 50 ਕਿਲੋਮੀਟਰ ਬਹੁਤ ਵਧੀਆ ਹੁੰਦੀ ਹੈ 60 ਤੇ ਵੀ ਬਹੁਤ ਵਧੀਆ ਹੋ ਸਕਦੀ ਹੈ ਪਰ ਫਿਰੋਜ਼ਪੁਰ ਤਾਂ ਜ਼ਿਆਦਾ ਦੂਰ ਹੋਣ ਕਰਕੇ ਫਿਰ ਦਿੱਕਤ ਆਊਗੀ ਆਊਗੀ ਤੁਸੀਂ ਐਪ ਤੇ ਸੁਣਿਆ ਕਰੋ ਜੀ ਜੀ ਮੈਂ ਦੱਸਦਾ ਤੁਸੀਂ ਫੋਨ ਕਰਨ ਲਈ ਧੰਨਵਾਦ ਰੇਡੀਓ ਤੇ ਸੁਣੋ ਮੇਰੀ ਗੱਲ ਮੈਂ ਸਮਝਾਉਣਾ ਤੁਹਾਨੂੰ ਦੱਸਦਾ ਸਾਰੀ ਗੱਲ ਇਹ ਵੀ ਮੈਂ ਨੋਟ ਕਰ ਲਈ ਤੁਸੀਂ ਰੇਡੀਓ ਤੇ ਸੁਣੋ ਗੱਲ ਮੇਰੀ ਹਾਂਜੀ ਫੋਨ ਕਰਨ ਲਈ ਸ਼ੁਕਰੀਆ ਰਾਤ ਦੇ ਇਹ ਕਹਿੰਦੇ ਆ ਪੰਜਾਬੀ ਗਾਣੇ ਸੁਣਾਓ ਰਾਤ ਨੂੰ ਪੰਜ ਪਾਣੀਆਂ ਦੇ ਗੀਤ ਸਾਡਾ ਪੰਜਾਬੀ ਗੀਤਾਂ ਤੇ ਹੀ ਆਧਾਰਿਤ ਹੈ ਉਹ ਤੁਸੀਂ ਸੁਣਿਆ ਕਰੋ ਠੀਕ ਹੈ ਜੀ ਉਹਦਾ ਪ੍ਰੋਗਰਾਮ ਦਾ ਸਮਾਂ 8:30 ਤੋਂ ਪੌਣੇ 9 ਵਜੇ ਤੱਕ ਹੁੰਦਾ ਹੈਗਾ ਉਸਦਾ ਸਮਾਂ ਤੇ ਤੁਸੀਂ ਉਹ ਸੁਣ ਸਕਦੇ ਹੋ ਸਾਡਾ ਜੋ ਸ਼ਾਮ ਸੁਹਾਨੀ ਹੈ ਉਹ ਵੀ 7 ਤੋਂ 8 ਵਜੇ ਤੱਕ ਚੱਲਦਾ ਹੈ ਠੀਕ ਹੈ ਇਹੀ ਨੇ ਸਾਡੇ ਕੋਲ ਇਸ ਤੋਂ ਇਲਾਵਾ ਅਸੀਂ ਹੋਰ ਸ਼ਾਮਿਲ ਨਹੀਂ ਕਰ ਸਕਦੇ ਸ਼ਾਮ ਨੂੰ ਪੰਜਾਬੀ ਪ੍ਰੋਗਰਾਮ ਤੇ ਮੋਬਾਈਲ ਫੋਨ ਦੇ ਉੱਤੇ ਤੁਸੀਂ ਐਪ ਦੇ ਉੱਤੇ ਸੁਣੋਗੇ ਤਾਂ ਤੁਹਾਨੂੰ ਵਧੀਆ ਪ੍ਰਸਾਰਣ ਸਾਡੇ ਸੁਣੇ ਜਾਣਗੇ ਫਿਰੋਜ਼ਪੁਰ ਇੰਟਰਨੈਟ ਦੀ ਜਿਹੜੇ ਉਹ ਨੈਟਵਰਕ ਦੀ ਦਿੱਕਤ ਆ ਸਕਦੀ ਹੈ ਕਿਉਂਕਿ ਫਿਰੋਜ਼ਪੁਰ ਦੂਰ ਹੈ 60 ਤੋਂ 70 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਆਕਾਸ਼ਵਾਣੀ ਵਧੀਆ ਸੁਣਿਆ ਜਾਂਦਾ ਹੈ ਪਰ ਫਿਰੋਜ਼ਪੁਰ ਇਸ ਤੋਂ ਜ਼ਿਆਦਾ ਦੂਰ ਹੋਣ ਕਰਕੇ ਦਿੱਕਤ ਆ ਜਾਂਦੀ ਹੈ ਅਤੇ ਉਸ ਤੋਂ ਬਾਅਦ ਤੁਹਾਡਾ ਪਿੰਡ ਜਿਹੜਾ ਹੈ ਉਹ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਹੋਰ ਵੀ ਦੂਰ ਹੋ ਸਕਦਾ ਹੈ ਰੇਡੀਓ ਤੋਂ ਸੋ ਤੁਸੀਂ ਐਪ 'ਤੇ ਸੁਣਨੇ ਹੈ ਐਪ ਦੇ ਨਾਲ ਨਾਲ WAVE ਵੇਵ OTT ਪਲੇਟਫਾਰਮ ਹੈ ਸਾਡਾ ਉਸ 'ਤੇ ਵੀ ਤੁਸੀਂ ਸੁਣਨੇ ਹੈ ਜੀ ਪ੍ਰੋਗਰਾਮ ਧੰਨਵਾਦ
0: ਜੀ ਇੱਕ ਵਟਸਐਪ ਤੇ ਸੁਨੇਹਾ ਸਾਡੇ ਕੋਲ ਪਹੁੰਚਿਆ ਹੋਇਆ ਜੀ ਸਾਡੇ ਜਿਹੜੇ ਸਰੋਤਾ ਨੇ ਲਖਵਿੰਦਰ ਸਿੰਘ ਬੇਦੀ ਜਸਵਿੰਦਰ ਕੌਰ ਬੇਦੀ ਰੁਪਿੰਦਰ ਸਿੰਘ ਬੇਦੀ ਮਨਪ੍ਰੀਤ ਕੌਰ ਬੇਦੀ ਨਵਜੋਤ ਤੇ ਇਹਨਾਂ ਦੇ ਪੂਰਾ ਬੇਦੀ ਪਰਿਵਾਰ ਕਹਿੰਦੇ ਅੱਜ ਜਨਮ ਅਸ਼ਟਮੀ ਦੇ ਪਾਵਨ ਦਿਹਾੜੇ ਤੇ ਆਕਾਸ਼ਵਾਣੀ ਬਠਿੰਡਾ ਦੀ ਪੂਰੀ ਟੀਮ ਅਤੇ ਸਾਰੇ ਸਰੋਤਾ ਦਾ ਦਿਲੋਂ ਧੰਨਵਾਦ
1: ਜੀ ਸ਼ੁਕਰੀਆ
0: ਰੱਬ ਕਰੇ ਪਾਵਨ ਦਿਹਾੜਾ ਵਧੀਆ ਰਹੇ ਸਾਰਿਆਂ ਦੇ ਲਈ ਚੜ੍ਹਦੀ ਕਲਾ ਦਾ ਇੱਕ ਇਹਨਾਂ ਨੇ ਸੁਨੇਹਾ ਭੇਜਿਆ ਤੇ ਯੁਵਾਣੀ ਦੀ ਗੱਲ ਕਰ ਰਹੇ ਨੇ ਕਹਿੰਦੇ ਇਹ ਪ੍ਰੋਗਰਾਮ ਨੌਜਵਾਨਾਂ ਦੀ ਊਰਜਾ ਤੇ ਹੁਨਰ ਦੀ ਬਹੁਤ ਹੀ ਸੋਹਣੇ ਢੰਗ ਨਾਲ ਵਰਤੋਂ ਕਰ ਰਿਹਾ ਤੇ ਉਹਨਾਂ ਦੇ ਹੁਨਰ ਨੂੰ ਸਾਹਮਣੇ ਲੈ ਕੇ ਆ ਰਿਹਾ
1: ਜੀ ਸਾਡੇ ਕੋਲ ਇਸ ਯੁਵਾਣੀ ਦੇ ਵਿੱਚ ਟੀਮ ਦੇ ਵਿੱਚ ਲਗਭਗ 7-8 ਨੌਜਵਾਨ ਜਿਹੜੇ ਆ ਉਹ ਨਵੇਂ ਆ ਗਏ ਨੇ ਜੀ ਤੋ ਹਰ ਇੱਕ ਪ੍ਰੋਗਰਾਮ ਦੇ ਵਿੱਚ ਬੜੀ ਵਾਰੀ ਦੋ ਦੋ ਨੌਜਵਾਨ ਸਾਥੀ ਵੀ ਬੈਠਦੇ ਨੇ ਕਈ ਵਾਰੀ ਇੱਕ ਇਕੱਲਾ ਸਾਥੀ ਵੀ ਹੁੰਦਾ ਪਰ ਉਸ ਦੇ ਵਿੱਚ ਉਹ ਦੋ ਮੁਲਾਕਾਤਾਂ ਅਤੇ ਉਸ ਦੇ ਨਾਲ ਤਿੰਨ ਹੋਰ ਟੋਪਿਕ ਲੈ ਕੇ ਬੈਠਦਾ ਹੈ ਸੋ ਜਾਣਕਾਰੀ ਭਰਪੂਰ ਹੁੰਦਾ ਹੈ ਪ੍ਰੋਗਰਾਮ ਯੁਵਾਣੀ ਜ਼ਰੂਰ ਸੁਣਿਆ ਕਰੋ 6:30 ਤੋਂ 7 ਵਜੇ ਤੱਕ ਜੀ
0: ਜੀ ਅੱਗੇ ਨਾਲ ਹੀ ਕਹਿ ਰਹੇ ਨੇ ਕਿ ਯੁਵਾਣੀ ਦੀ ਟੀਮ ਦਾ ਦਿਲੋਂ ਧੰਨਵਾਦ ਤੇ ਸ਼ਾਬਾਸ਼ ਤੇ ਆਕਾਸ਼ਵਾਣੀ ਬਠਿੰਡਾ ਦੇ ਸਾਰੇ ਹੀ ਪ੍ਰੋਗਰਾਮ ਆਪ ਜੀ ਦੇ ਬਹੁਤ ਵਧੀਆ ਚੱਲ ਰਹੇ ਨੇ ਤੇ ਇੱਕ ਹੋਰ ਸਰੋਤਾ ਸਾਡੇ ਨਾਲ ਟੈਲੀਫੋਨ ਲਾਈਨ ਤੇ ਜੁੜੇ ਨੇ ਹੈਲੋ
1: ਇਹਨਾਂ ਨਾਲ ਗੱਲ ਕਰਦੇ ਹਾਂ ਹਾਂਜੀ
3: ਹੈਲੋ ਹਾਂਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਪਹਿਲਾਂ ਸਾਰੇ ਸਟਾਫ ਨੂੰ ਦੁਨੀਆ ਤੇ ਜੋੜ ਕੇ ਮੇਰੇ ਸੁਣਨ ਵਾਲੇ ਸਰੋਤਿਆਂ ਨੂੰ ਵੀ
1: ਹਾਂਜੀ ਸਤਿ ਸ੍ਰੀ ਅਕਾਲ ਜੀ ਨਾਂ ਦੱਸ ਦਿਓ ਆਪਣਾ
3: ਮੇਰਾ ਨਾਮ ਜੀ ਗੁਰਦੇਵ ਕੌਰ ਰਸੋਈ ਮਿਹਮੇ ਤੋਂ ਬੋਲਦੀ
1: ਹਾਂ ਹਾਂਜੀ ਕੀ ਗੱਲ ਕਰੋਗੇ ਜੀ
3: ਹਾਂਜੀ ਪਰ ਤੁਹਾਡੇ ਪ੍ਰੋਗਰਾਮ ਬਹੁਤ ਸੋਹਣੇ ਚੱਲਦੇ ਆ
1: ਹਾਂਜੀ
3: ਬਹੁਤ ਸੋਹਣੇ ਚੱਲਦੇ ਅੱਜ ਹੁਣ ਕ੍ਰਿਸ਼ਨ ਦੇ ਜਨਮ ਦਿਨ ਦਾ ਸੁਣਾਇਆ ਸੀਗਾ
1: ਹਾਂਜੀ ਮਿਹਰਬਾਨੀ ਅਮਤਾ
3: ਅਰੋੜਾ ਨੇ ਤੇ ਬਗੀਚਰ ਨੇ ਬਹੁਤ ਸੋਹਣਾ ਚੱਲਿਆ ਬਹੁਤ ਮਨ ਚ ਖੁੱਬ ਗਈਆਂ ਗੱਲਾਂ ਸਾਰੀਆਂ ਜਿੰਨੇ ਜਿੰਨੇ ਬਚਪਨ ਚ ਕ੍ਰਿਸ਼ਨ ਮਹਾਰਾਜ ਜੀ ਨੇ ਕੀਤੀਆਂ ਜਿਹੜੇ ਸ਼ਾਮ ਨੂੰ ਸੀ 5 ਵਜੇ ਉਹ ਵੀ ਬਹੁਤ ਸੋਹਣਾ ਪ੍ਰੋਗਰਾਮ ਸੀ
1: ਜੀ ਮਿਹਰਬਾਨੀ
3: ਕੱਲ ਵੀ ਪੁੱਤ ਸੋਹਣਾ ਸੀ ਇੱਕ ਮੈਂ ਪੁੱਤ ਲਾਂਭਾ ਦਿੰਦੀ ਹਾਂ
1: ਹਾਂਜੀ ਦੇਵ ਜੀ
3: ਮੈਂ ਨਾ ਰੋਜ਼ ਬਾਹ ਕਰਦੀ ਆ ਤੇ ਆਪਣਾ ਸੁਰੀਲੀ ਦੁਪਹਿਰ ਚ
1: ਹਾਂਜੀ
3: ਤੇ ਸਾਡਾ ਵੱਡ ਸਾਹਿਬ ਨਹੀਂ ਚੱਕਦੀ
1: ਸੁਰੀਲੀ ਦੁਪਹਿਰ ਦੇ ਵਿੱਚ
3: ਹਾਂ
1: ਜੀ ਅਸੀਂ
3: ਮੈਂ ਤੇ ਜਵਾਕਾਂ ਨੂੰ ਮਿੰਤਾ ਕਰਕੇ ਕਰਾਉਣੀ ਹੈ
1: ਹਾਂਜੀ
3: ਤੇ ਕੋਈ ਵੀ ਨਹੀਂ ਚੱਕਦਾ
1: ਤੁਸੀਂ ਟਾਈਮ ਨਾਲ ਕਰ ਦਿਆ ਕਰੋ ਜੀ ਲੇਟ ਨਾ ਹੋਇਆ ਕਰੋ 2:30 ਵਜੇ ਜਿਵੇਂ ਹੀ ਸ਼ੁਰੂ ਹੁੰਦਾ ਸੁਰੀਲੀ ਦੁਪਹਿਰ ਉਵੇਂ ਹੀ ਕਰ ਦਿਆ ਕਰੋ 2:30 ਵਜੇ
3: 2:30 ਵਜੇ ਤੋਂ ਪਹਿਲਾਂ ਕਰਦੇ ਹੋ ਪੁੱਤ 25 ਤੇ ਕਰਦੇ ਹਾਂ
1: ਹਾਂਜੀ ਬਸ ਠੀਕ ਹੈ ਜੀ ਅਸੀਂ ਸ਼ਾਮਿਲ ਕਰਾਂਗੇ ਮੈਂ
3: ਇੱਕ ਮੇਰੀ ਗੱਲ ਹੋਰ ਸੁਣੋ ਮੈਂ ਬਲਜੀਤ ਸਰ ਨੂੰ ਆਖਿਆ ਸੀਗਾ
1: ਹਾਂਜੀ
3: ਹਰੀਚੰਦ ਰਾਜਾ ਪਿੱਛੇ
1: ਜੀ
3: ਮੇਰੀ ਸਾਖੀ ਸੁਣਾਓ ਮੈਨੂੰ
1: ਠੀਕ ਹੈ ਜੀ ਉਹ ਵੀ ਅਸੀਂ

0: ਉਹਨਾਂ ਨੂੰ ਆਖ ਦਿਆਂਗੇ ਬਲਜੀਤ ਸ਼ਰਮਾ ਜੀ ਨੂੰ। ਤਿਆਰੀ ਕੀਤੀ ਹੁੰਦੀ ਹੈ, ਇਹ ਅਸੀਂ ਛੇਤੀ ਹੀ ਸੁਣਾਵਾਂਗੇ। ਬਹੁਤ ਵਧੀਆ ਗੱਲ ਹੈ, ਰਾਜਾ ਹਰੀਸ਼ ਚੰਦਰ ਦੀ ਗੱਲ ਕਰ ਰਹੇ ਨੇ।
1: ਬਿਲਕੁਲ,
0: ਰਾਜਾ ਹਰੀਸ਼ ਚੰਦਰ ਹੋਰਾਂ ਦਾ ਅਸੀਂ ਸੁਣਾਵਾਂਗੇ ਜ਼ਰੂਰ। ਉਹਨਾਂ ਦਾ ਬੇਟਾ ਰਾਹੁਲ ਸੀਗਾ, ਸਾਨੂੰ ਯਾਦ ਹੈ, ਬੜੀ ਵਧੀਆ ਕਹਾਣੀ ਹੈ ਉਹਨਾਂ ਦੀ ਕਿ ਉਹਨਾਂ ਨੇ ਸੱਚਾਈ ਤੇ ਖੜਦਿਆਂ ਇੰਨਾ ਪਹਿਰਾ ਦਿੱਤਾ ਕਿ ਆਪਣੇ ਬੱਚੇ ਦੀ ਦਾ ਅੰਤਿਮ ਸੰਸਕਾਰ ਕਰਨ ਲਈ ਵੀ, ਕਿਉਂਕਿ ਉਸਦੀ ਪਤਨੀ ਕੋਲ ਉਦੋਂ ਕੁਝ ਨਹੀਂ ਸੀ ਬਚਿਆ
2: ਤੇ ਉਸਨੇ
0: ਹਾਂ ਤੇ ਫਿਰ ਆਪਣੀ ਪਤਨੀ ਨੂੰ ਕਿਹਾ ਵੀ ਇਸ ਤਰ੍ਹਾਂ ਤਾਂ ਮੈਂ ਦਾਹ ਸੰਸਕਾਰ ਕਰਨ ਨਹੀਂ ਦੇਣਾ, ਤੂੰ ਮੈਨੂੰ ਕੁਝ ਨਾ ਕੁਝ ਦੇ, ਕਿਉਂਕਿ ਉਹ ਉੱਥੇ ਰਖਵਾਲੀ ਸੀ ਕਰਦੇ ਸੀਗੇ। ਫਿਰ ਉਸਦੀ ਪਤਨੀ ਨੇ, ਮੈਨੂੰ ਯਾਦ ਹੈ, ਉਹ ਸਾਖੀ ਸੁਣਾਉਂਦੇ ਹੁੰਦੇ ਸੀ ਸਾਡੇ ਵੀ ਬਜ਼ੁਰਗ, ਕਿ ਉਹ ਫਿਰ ਆਪਣੀ ਸਾੜੀ ਦਾ ਪੱਲਾ ਫਾੜ ਕੇ ਦਿੰਦੀ ਹੈ ਕਿ ਮੇਰੇ ਕੋਲ ਤਾਂ ਇੰਨਾ ਹੀ ਹੈ।
2: ਮੈਂ ਸਾਡੇ ਬੱਚਿਆਂ ਨੂੰ ਸੁਣਾਉਣੀ ਹੁੰਦੀ ਹੈ।
0: ਜੀ ਜੀ ਜੀ, ਧੰਨਵਾਦ, ਸ਼ਾਮਲ ਕਰਾਂਗੇ ਜੀ, ਸ਼ੁਕਰੀਆ। ਜੀ
1: ਵਟਸਐਪ ਨੰਬਰ ਹੈ, ਇਸ ਤੇ ਆਪਣੇ ਸੁਝਾਅ ਸ਼ਿਕਵੇ ਸ਼ਿਕਾਇਤਾਂ ਭੇਜ ਸਕਦੇ ਹੋ। ਤੇ ਹਾਲੇ ਸਮਾਂ ਹੋਇਆ 6:15 ਤੇ 10 ਸਕਿੰਟ ਦਾ।
0: ਅਸੀਂ ਸਾਡੇ ਸਰੋਤਿਆਂ ਨੂੰ ਹੁਣ ਯਾਦ ਦਵਾ ਦਈਏ ਕਿ ਤੁਸੀਂ ਸਾਡੇ ਪ੍ਰੋਗਰਾਮਾਂ ਦੇ ਵਿੱਚ ਕਾਲ ਕਰਨੀ ਹੈ ਤੇ ਕਾਲ ਕਰਨ ਤੋਂ ਪਹਿਲਾਂ ਤੁਸੀਂ ਵਕਫਾ ਜਿਹੜਾ ਹੈ ਉਹ ਪਾ ਲੈਣਾ ਹੈ, 15 ਦਿਨਾਂ ਦਾ ਵਕਫਾ ਪਾਉਣਾ ਹੈ ਤੁਸੀਂ। ਅਤੇ ਜੇਕਰ ਤੁਹਾਡਾ ਇੱਕ ਪ੍ਰੋਗਰਾਮ ਦੇ ਵਿੱਚ ਫੋਨ ਲੱਗ ਜਾਂਦਾ ਹੈ ਆਪਣੇ ਮਨਪਸੰਦੀਦਾ ਪ੍ਰੋਗਰਾਮ ਦੇ ਵਿੱਚ, ਤਾਂ ਵੀ ਤੁਸੀਂ ਹਫ਼ਤੇ ਬਾਅਦ ਦੂਜੇ ਪ੍ਰੋਗਰਾਮ ਦੇ ਵਿੱਚ ਕੋਸ਼ਿਸ਼ ਕਰਨੀ ਹੈ। ਇਸ ਨਾਲ ਇਹ ਹੁੰਦਾ ਕਿ ਸਭ ਨੂੰ ਗੱਲ ਕਰਨ ਦਾ, ਆਪਣੀ ਦਿਲ ਦੀਆਂ ਭਾਵਨਾਵਾਂ ਰੱਖਣ ਦਾ ਮੌਕਾ ਜਿਹੜਾ ਉਹ ਮਿਲ ਜਾਂਦਾ ਹੈ। ਇਸ ਲਈ ਤੁਸੀਂ ਸਮਾਂ ਜਿਹੜਾ ਹੈ ਵਕਫਾ ਜਿਹੜਾ ਉਹ ਜ਼ਰੂਰ ਪਾਉਣਾ ਹੈਗਾ। ਸਾਡੇ ਜੋ ਸਾਥੀ ਸਾਨੂੰ ਰੋਜ਼ਾਨਾ ਹੀ ਫੋਨ ਕਰਦੇ ਸੀਗੇ, ਅਸੀਂ ਥੋੜ੍ਹਾ ਜਿਹਾ ਉਹਨਾਂ ਸਾਥੀਆਂ ਨੂੰ ਆਰਾਮ ਕਰਵਾ ਰਹੇ ਹਾਂ ਤੇ ਸਾਡੇ ਸਾਥੀ ਵਕਫੇ ਤੋਂ ਬਾਅਦ ਸਾਨੂੰ ਕਾਲ ਕਰਿਆ ਕਰਨ ਜੀ।
1: ਬਿਲਕੁਲ ਜੀ, ਇੱਕ ਸਰੋਤਾ ਟੈਲੀਫੋਨ ਲਾਈਨ ਤੇ ਨੇ। ਹੈਲੋ,
3: ਹਾਂਜੀ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ।
3: ਹਾਂਜੀ, ਪ੍ਰੋਗਰਾਮ ਤਾਂ ਤੁਹਾਡੇ ਬਹੁਤ ਵਧੀਆ ਚੱਲਦੇ ਆ ਜੀ।
0: ਪਹਿਲਾਂ ਨਾਂ ਦੱਸ ਦਿਓ ਜਨਾਬ ਆਪਣਾ।
3: ਗੁਰਾ ਸਿੰਘ।
0: ਗੁਰਾ ਸਿੰਘ
3: ਬਠਿੰਡੇ ਤੋਂ ਜੀ, ਆਦਰਸ਼ ਨਗਰ ਤੋਂ।
0: ਹਾਂਜੀ ਹਾਂਜੀ, ਗੁਰਾ ਸਿੰਘ ਜੀ ਕਰੋ ਗੱਲ।
3: ਹਾਂਜੀ, ਮੈਂ ਨਾ ਇੱਕ ਸ਼ਿਕਾਇਤ ਆ ਜੀ ਥੋੜੀ ਜੀ। ਮੈਂ 2 ਵਾਰੀ ਗੀਤ ਲਵਾਇਆ ਉਹਦਾ, ਸ਼ਾਮ ਸੋਹਣੀ ਚ ਝੂਠ ਗਿਆ। ਮਾਂ ਹੁੰਦੀ ਹੈ, ਮਾਂ ਬੁੜ ਦੀ ਛਾਂ ਰੱਬ ਦਾ ਨਾਂ, ਉਹ ਕਹਿੰਦੇ ਹੈ ਨੀ।
0: ਅੱਛਾ ਜੀ,
3: ਉਹ ਗੀਤ ਲਿਆ ਕੇ ਲਵਾਓ ਜੀ।
0: ਠੀਕ ਹੈ ਜੀ, ਅਸੀਂ ਚੈੱਕ ਕਰਦੇ ਹਾਂ ਜੀ, ਸਾਡੇ ਕੋਲ ਹੈਗਾ, ਤੇ ਜੇ ਨਹੀਂ ਤੇ ਫਿਰ ਸ਼ਾਮਲ ਕਰਦੇ ਹਾਂ।
3: ਠੀਕ ਹੈ ਜੀ, ਜੇ ਹੋਇਆ ਤਾਂ ਅੱਜ ਸ਼ਾਮ ਸੋਹਣੀ ਚ ਲਵਾ ਦਿਓ, ਜਾਂ 5 ਬਾਣੀਆਂ ਚ।
0: ਉਹਦੇ ਲਈ ਤਾਂ ਫਿਰ ਤੁਹਾਨੂੰ ਫੋਨ ਕਰਨਾ ਪੈਣਾ, ਏਦਾਂ ਨਹੀਂ ਹੋ ਸਕਦਾ, ਇੱਕ ਪੰਥ ਦੋ ਕਾਜ ਕਰ ਗਏ ਹੁਣ ਤੁਸੀਂ।
1: ਫਿਲਮੀ ਅਫਸਾਨੇ ਔਰ ਤਰਾਨੇ ਕੇ ਤਹਿਤ ਅਰਜੀਤ ਸਿੰਘ ਕੇ ਪ੍ਰੋਗਰਾਮ ਪੇਸ਼ ਕੀਆ ਜਾਏ, ਇਹਨਾਂ ਦੀ ਮੰਗ ਹੈ ਜੀ।
0: ਜੀ, ਅਰਜੀਤ ਸਿੰਘ ਪਹਿਲਾਂ ਅਸੀਂ ਬਹੁਤ ਪਹਿਲਾਂ ਸੁਣਵਾਇਆ ਵੀ ਹੈ ਤੇ ਹੁਣ ਇਹਨਾਂ ਨੂੰ ਨਵਾਂ ਬਣਵਾ ਕੇ ਸੁਣਵਾਵਾਂਗੇ। ਇਹ ਵੀ ਸੁਝਾਅ ਜਿਹੜਾ ਹੈ ਉਹ ਸ਼ਰਮਾ ਜੀ ਨੂੰ ਦੇਵਾਂਗੇ, ਸ਼ਰਮਾ ਜੀ ਇੰਚਾਰਜ ਨੇ ਫਿਲਮੀ ਅਫਸਾਨੇ ਔਰ ਤਰਾਨੇ ਪ੍ਰੋਗਰਾਮਾਂ ਦੇ, ਕਈ ਪ੍ਰੋਗਰਾਮ ਜੋ ਉਹ ਕਰਦੇ ਨੇ ਉਹਨਾਂ ਬਾਰੇ ਨਿਰਣੇ ਉਹਨਾਂ ਨੇ ਹੀ ਲੈਣੇ, ਅਸੀਂ ਤੁਹਾਡੇ ਸੁਝਾਅ ਉਹਨਾਂ ਨੂੰ ਦੇ ਦਿਆਂਗੇ।
1: ਬਾਕੀ ਸਰੋਤਿਆਂ ਦੀ ਸਾਰੀਆਂ ਮੰਗਾਂ ਪੂਰੀਆਂ ਕਰਦੇ ਨੇ ਜੀ, ਜਲਦੀ ਅਰਜੀਤ ਸਿੰਘ ਤੇ ਵੀ ਪ੍ਰੋਗਰਾਮ ਪੇਸ਼ ਕਰਨਗੇ। ਤੇ ਡਿਸਟ੍ਰਿਕਟ ਸਿਰਸਾ ਤੋਂ ਇੱਕ ਹੋਰ ਸੁਨੇਹਾ ਸਾਡੇ ਕੋਲ ਪਹੁੰਚਿਆ, ਇਹਨਾਂ ਦਾ ਨਾਮ ਹੈ ਜੀ ਲਕਸ਼ਮੀ।
0: ਜੀ ਲਕਸ਼ਮੀ ਜੀ, ਤੁਸੀਂ,
1: ਮੈਂ ਲਕਸ਼ਮੀ ਦਾ ਹੀ ਪੈਗਾਂ ਜਿਹੜਾ ਸਰੋਤਾ ਮੰਚ ਦੇ ਵਿੱਚ ਸ਼ਾਮਿਲ ਕਰ ਰਹੀ ਹਾਂ, ਕਹਿੰਦੇ ਬਹੁਤ ਟਾਈਮ ਹੋ ਗਿਆ ਸਾਰੇ ਪ੍ਰੋਗਰਾਮ ਸੁਣਦੀ ਹਾਂ, ਸਾਰੇ ਪ੍ਰੋਗਰਾਮ ਬਹੁਤ ਵਧੀਆ ਲੱਗਦੇ ਨੇ ਤੇ ਟਾਈਮ ਦਾ ਕਹਿੰਦੇ ਪਤਾ ਹੀ ਨਹੀਂ ਲੱਗਦਾ ਕਦੋਂ ਲੰਘ ਗਿਆ।
0: ਵਾਹ ਜੀ ਵਾਹ, ਇਹੀ ਖਾਸੀਅਤ ਹੈ ਰੇਡੀਓ ਦੀ, ਜਿਸ ਦੇ ਕਰਕੇ ਆਵਾਜ਼ ਦਾ ਇਹ ਜ਼ਰੀਆ ਹਮੇਸ਼ਾ ਤੋਂ ਜਿਉਂਦਾ ਰਿਹਾ ਇਹ, ਤੇ ਸਾਰੇ ਸਾਧਨ ਜਿਹੜੇ ਹੈ ਐਂਟਰਟੇਨਮੈਂਟ ਦੇ ਉਹ ਨਾਲ ਨਾਲ ਚੱਲ ਰਹੇ ਹੈ ਰੇਡੀਓ ਦੀ ਆਪਣੀ।
1: ਲਕਸ਼ਮੀ ਜੀ ਨੂੰ ਕੋਈ ਵੀ ਸ਼ਿਕਾਇਤ ਨਹੀਂ ਹੈ, ਮੈਨੂੰ ਲੱਗਦਾ ਜਿੰਨੀਆਂ ਲਕਸ਼ਮੀਆਂ ਵਿਚਾਰੀਆਂ ਕੋਈ ਸ਼ਿਕਾਇਤਾਂ ਕਰਦੀਆਂ ਹੀ ਨਹੀਂ।
0: ਸ਼ੁਕਰੀਆ, ਚਲੋ ਚੰਗੀ ਗੱਲ ਹੈ।
1: ਪਰ ਮੈਂ ਕਾਲ ਤਾਂ ਨਹੀਂ ਲੈਣੀ, ਇੱਕ ਬੇਨਤੀ ਜ਼ਰੂਰ ਕਰੂੰਗੀ ਜਾਂਦੇ ਜਾਂਦੇ ਕਿ ਜਦੋਂ ਅਸੀਂ ਹੁਣ ਗੱਲ ਕੀਤੀ ਹੈ ਸਰੋਤਾ ਮੰਚ ਦੀ ਰਿਕਾਰਡਿੰਗ ਦੀ ਤੇ ਪੈਗਾਮ ਦੀ ਰਿਕਾਰਡਿੰਗ ਦੀ, ਪੈਗਾਮ ਦਾ ਨੰਬਰ ਵੀ ਤੁਹਾਨੂੰ ਪਤਾ 77173 143, ਔਰ ਜਿਹੜਾ ਸਰੋਤਾ ਮੰਚ ਹੈ ਉਸਦਾ ਵੀ ਨੰਬਰ ਸੇਮ ਹੀ ਹੈ। ਸਰੋਤੇ, ਜਦੋਂ ਸਰੋਤਾ ਮੰਚ ਚੱਲ ਰਿਹਾ ਹੁੰਦਾ, ਬੇਨਤੀ ਇਹ ਹੈ ਕਿ ਤੁਸੀਂ ਜਿਹੜਾ ਸਰੋਤਾ ਮੰਚ ਦੇ ਵਿੱਚ ਸਿਰਫ ਸਰੋਤਾ ਮੰਚ ਦੇ ਹੀ ਖਤ ਭੇਜਿਆ ਕਰੋ, ਉਸ ਦੌਰਾਨ ਜਦੋਂ ਪੈਗਾਮ ਦੇ ਖਤ ਪਹੁੰਚਦੇ ਨੇ ਫਿਰ ਉਹ ਹੁੰਦਾ ਮਿਕਸ ਐਂਡ ਮੈਚ ਦਾ ਇੱਕ ਕੰਬੀਨੇਸ਼ਨ, ਫਿਰ ਤੁਹਾਡੇ ਰਹਿ ਜਾਂਦੇ ਆ ਪੈਗਾਮ ਕਿਤੇ ਨਾ ਕਿਤੇ, ਕਿਉਂਕਿ ਜੇ ਸਰੋਤਾ ਮੰਚ ਚੱਲ ਰਿਹਾ 5:30 ਤੋਂ ਕੋਸ਼ਿਸ਼ ਕਰੋ 6:20 ਤੱਕ ਤਾਂ ਤੁਸੀਂ ਸਰੋਤਾ ਮੰਚ ਦੇ ਹੀ ਸੁਨੇਹੇ ਭੇਜੋ ਸਾਨੂੰ।
0: ਬਿਲਕੁਲ ਜੀ, ਬਿਲਕੁਲ, ਤੇ ਜਦੋਂ ਤੁਸੀਂ ਪੈਗਾਮ ਦੇ ਭੇਜਣੇ ਆ ਤਾਂ ਪੈਗਾਮ ਦੇ ਸੁਨੇਹੇ ਤੁਸੀਂ ਜਦੋਂ ਸੁਰੀਲੀ ਦੁਪਹਿਰ ਖਤਮ ਹੁੰਦਾ ਸ਼ੁੱਕਰਵਾਰ ਵਾਲੇ ਦਿਨ 3 ਤੋਂ 4 ਵਜੇ ਦੇ ਵਿੱਚ ਸਾਨੂੰ ਇਹ ਭੇਜਣੇ ਆ ਪ੍ਰੋਗਰਾਮ, ਅਲਾਰਮ ਲਗਾ ਲਓ ਆਪਣੇ ਫੋਨ ਦੇ।

0: 4, 4:30 ਮੈਂ ਜਿਹੜੀ ਇਹਦੀ 4:15 ਰਿਕਾਰਡਿੰਗ ਸ਼ੁਰੂ ਕਰਦੀ ਹਾਂ। ਤੋ ਆਈ ਥਿੰਕ ਮੈਨੂੰ ਲੱਗਦਾ ਹੁਣ ਅਸੀਂ ਇਜਾਜ਼ਤ ਲਈ, ਕਿਉਂਕਿ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਔਰ ਇੱਕ ਵਾਰ ਫੇਰ ਸਾਰੇ ਸਰੋਤਿਆਂ ਨੂੰ ਜਨਮ ਅਸ਼ਟਮੀ ਦੀਆਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ,
1: ਤੇ ਮੈਨੂੰ ਮਨਦੀਪ ਰਜੋਰਾ ਨੂੰ
0: ਤੇ ਮੈਨੂੰ ਵਿਜੇ ਲਕਸ਼ਮੀ ਨੂੰ। ਅੱਜ ਦਾ ਪ੍ਰੋਗਰਾਮ ਸਰੋਤਾ ਮੰਚ ਇੱਥੇ ਖਤਮ ਕਰਨ ਦੀ ਦਿਓ ਆ ਗਿਆ। ਨਮਸਕਾਰ।

ਜੀ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਗੱਲਾਂ ਚੋਂ ਗੱਲ ਦੇ ਤਹਿਤ ਸਿਲਸਿਲਾ ਸਰੋਤਾ ਮੰਚ, ਜਿਸਦਾ ਸੰਚਾਲਨ ਕਰ ਰਹੇ ਸਨ ਮਨਦੀਪ ਰਜੌਰਾ ਤੇ ਵਿਜੇ ਲਕਸ਼ਮੀ।

0: ਆਓ ਆਓ ਹੁਣ ਸੁਣਦੇ ਹਾਂ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।
1: ਪ੍ਰੀਮੀਅਮ ਜ਼ਿਆਦਾ ਬੋਨਸ ਅਪਨੋ ਕੇ ਲੀਏ ਸਬਸੇ ਸਹੀ ਆਰਕੀ ਅਲਾਈਵ इससे बेहतर कुछ नहीं।
2: अपने परिवार को दीजिए सुरक्षित जीवन रूरल पोस्ट लाइफ इंश्योरेंस RPLI की लाइफ इंश्योरेंस पॉलिसीज के साथ। अपने नजदीकी डाकघर से आज ही संपर्क करें या indiapost.gov.in पर लॉग ऑन करें।
3: नमस्कार, ये आकाशवाणी है। हुण तुसीं चंचल शर्मा तो प्रदेशक खबरां सुनो। पहला इस बुलेटिन दीआं खास खबरां। ਉਪਰਾਸ਼ਟਰਪਤੀ CP ਰਾਧਾਕ੍ਰਿਸ਼ਨਨ ਨੇ ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਐਡਵਾਂਸਡ ਇੰਟਰਮੀਟੇਸ਼ਨ ਫੈਸਿਲਿਟੀ ਅਤੇ ਟੈਕ ਇਨੋਵੇਸ਼ਨ ਫੋਰਮ ਦਾ ਉਦਘਾਟਨ ਕੀਤਾ। ਯੂਨੀਵਰਸਿਟੀ ਨੂੰ ਇੱਕ ਵਿਸ਼ਵ ਪੱਧਰੀ ਸੰਸਥਾ ਵਿੱਚ ਬਦਲਣ ਲਈ ਸਾਂਝੇ ਉਪਰਾਲਿਆਂ ਦਾ ਦਿੱਤਾ ਸੱਦਾ। ਪੰਜਾਬ ਸਰਕਾਰ ਨੇ ਆਪਣੇ ਕਰੀਬ 85,000 ਕਰਮਚਾਰੀਆਂ ਦੇ ਮਹਿੰਗਾਈ ਭੱਤੇ ਨੂੰ ਮੌਜੂਦਾ 42% ਤੋਂ ਵਧਾ ਕੇ 60% ਕਰਨ ਦਾ ਫੈਸਲਾ ਕੀਤਾ। ਜਨਮਾਸ਼ਟਮੀ ਅੱਜ ਪੰਜਾਬ ਸਮੇਤ ਦੇਸ਼ ਭਰ ਵਿੱਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ ਤੇ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਅਮਰੀਕਾ ਆਧਾਰਿਤ ਧੋਖਾਧੜੀ ਦੇ ਮਾਮਲੇ ਨਾਲ ਜੁੜੇ ਇੱਕ ਲੋੜੀਂਦੇ ਭਗੌੜੇ ਮਨਜੀਤ ਸਿੰਘ ਬੇਦੀ ਨੂੰ ਜਲੰਧਰ ਤੋਂ ਗ੍ਰਿਫ਼ਤਾਰ ਕੀਤਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਦੇਸ਼ ਦੇ ਉਪਰਾਸ਼ਟਰਪਤੀ ਅਤੇ ਪੰਜਾਬ ਯੂਨੀਵਰਸਿਟੀ ਦੇ ਐਕਸ ਆਫੀਸ਼ੀਅਲ ਚਾਂਸਲਰ ਸ਼੍ਰੀ CP ਰਾਧਾਕ੍ਰਿਸ਼ਨਨ ਨੇ ਵਿਦਿਆਰਥੀਆਂ ਅਤੇ ਫੈਕਲਟੀ ਨੂੰ ਸੱਦਾ ਦਿੱਤਾ ਹੈ ਕਿ ਉਹ ਇਸ ਵਿਲੱਖਣ ਸੰਸਥਾ ਨੂੰ ਦੁਨੀਆ ਦੀਆਂ ਚੋਟੀ ਦੀਆਂ 100 ਯੂਨੀਵਰਸਿਟੀਆਂ ਵਿੱਚ ਲਿਆਉਣ ਲਈ ਆਪਣਾ ਸਭ ਤੋਂ ਬਿਹਤਰੀਨ ਯੋਗਦਾਨ ਦੇਣ। ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਉਹਨਾਂ ਸਾਲ 1882 ਚ ਇਸ ਦੀ ਸਥਾਪਨਾ ਤੋਂ ਬਾਅਦ ਇਸ ਦੀ ਵਿਰਾਸਤ ਨੂੰ ਯਾਦ ਕੀਤਾ ਅਤੇ ਨੇਤਾਵਾਂ, ਕਾਨੂੰਨਦਾਨਾਂ, ਵਿਗਿਆਨੀਆਂ, ਖਿਡਾਰੀਆਂ ਅਤੇ ਜਨਤਕ ਸੇਵਕਾਂ ਦੀਆਂ ਪੀੜ੍ਹੀਆਂ ਵੱਲੋਂ ਰਾਸ਼ਟਰ ਨਿਰਮਾਣ ਵਿੱਚ ਇਸਦੇ ਯੋਗਦਾਨ ਦਾ ਵੀ ਜ਼ਿਕਰ ਕੀਤਾ। ਉਪ ਰਾਸ਼ਟਰਪਤੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੇ ਉੱਚ ਸਿੱਖਿਆ ਅਤੇ ਵਿਗਿਆਨਕ ਖੋਜ ਵਾਤਾਵਰਣ ਵਿੱਚ ਇੱਕ ਪਰਿਵਰਤਨਸ਼ੀਲ ਤਬਦੀਲੀ ਆਈ ਹੈ। ਉਹਨਾਂ ਦੇਖਿਆ ਕਿ ਭਾਰਤ ਗੁਣਵੱਤਾ ਸਿੱਖਿਆ ਖੋਜ ਦੇ ਕਾਢਾਂ ਲਈ ਇੱਕ ਆਲਮੀ ਮੰਜ਼ਿਲ ਵਜੋਂ ਤੇਜ਼ੀ ਨਾਲ ਉਭਰ ਰਿਹਾ। ਉਹਨਾਂ ਖੋਜਕਰਤਾਵਾਂ ਨੂੰ ਅਸਲ ਸਮਾਜਿਕ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਿਗਿਆਨ ਨੂੰ ਅੱਗੇ ਵਧਾਉਣ ਦੀ ਅਪੀਲ ਕੀਤੀ। ਉਪ ਰਾਸ਼ਟਰਪਤੀ ਖੋਜ ਅਤੇ ਹੋਰ ਗਤੀਵਿਧੀਆਂ ਲਈ ਵਿਗਿਆਨਕ ਸਹੂਲਤਾਂ ਦਾ ਉਦਘਾਟਨ ਕਰਨ ਲਈ ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਪਹੁੰਚੇ ਹੋਏ ਸਨ। ਉਹਨਾਂ ਵਿਦਿਆਰਥੀਆਂ ਨੂੰ ਨਸ਼ਾ ਮੁਕਤ ਭਾਰਤ ਵਿੱਚ ਯੋਗਦਾਨ ਪਾਉਣ ਤੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਤੋਂ ਦੂਰ ਰਹਿਣ ਤੇ ਆਪਣੇ ਪਰਿਵਾਰ ਤੇ ਦੋਸਤਾਂ ਨੂੰ ਅਜਿਹਾ ਕਰਨ ਲਈ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ।
4: We should always say no to drugs. I urge you all to stay away from substances abuse because we got a border with other foreign countries. They want to ruin us. We should not give a space for them.
3: ਇਸ ਮੌਕੇ ਪੰਜਾਬ ਦੇ ਰਾਜਪਾਲ ਤੇ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਵੀ ਸੰਬੋਧਨ ਕੀਤਾ। ਸਮਾਗਮ ਚ ਬੋਲਦਿਆਂ ਰਾਜਪਾਲ ਨੇ ਯੂਨੀਵਰਸਿਟੀ ਨੂੰ ਪੰਜਾਬ ਚ ਸਰਹੱਦ ਪਾਰੋਂ ਡਰੋਨ ਰਾਹੀਂ ਨਸ਼ਿਆਂ ਦੀ ਹੋਣ ਵਾਲੀ ਤਸਕਰੀ ਨੂੰ ਰੋਕਣ ਲਈ ਡਰੋਨ ਵਿਰੋਧੀ ਪ੍ਰਣਾਲੀ ਵਿਕਸਿਤ ਕਰਨ ਦਾ ਸੱਦਾ ਦਿੱਤਾ।
5: हमारे यहाँ ड्रोन के द्वारा जिस प्रकार का नशा गिराया जा रहा है, मैं सोचता हूँ यहाँ की फैकल्टी किसी को भी एंटी डॉग कैसे तैयार हो ताकि हमारी जो बॉर्डर की 553 किलोमीटर की आवश्यकता है उस आवश्यकता की पूर्ति को हम कितना जल्दी कर सकते हैं ताकि नशे से पंजाब को बचाने में हम अपने बॉर्डर पर सक्षम हो जाएं। ये आज पंजाब की एक बहुत बड़ी आवश्यकता है।
3: ਨੌਜਵਾਨਾਂ ਨੂੰ ਆਪਣਾ ਰੁਜ਼ਗਾਰ ਸ਼ੁਰੂ ਕਰਨ ਦੇ ਸਮਰੱਥ ਬਣਾਉਣ ਲਈ ਸ਼੍ਰੀ ਕਟਾਰੀਆ ਨੇ ਪੰਜਾਬ ਯੂਨੀਵਰਸਿਟੀ ਨੂੰ ਥੋੜੇ ਸਮੇਂ ਦੇ ਕਿੱਤਾਮੁਖੀ ਕੋਰਸ ਸ਼ੁਰੂ ਕਰਨ ਲਈ ਆਖਿਆ।
5: मैं सोचता हूँ आपको ऐसे कोर्स भी चलाने चाहिए जहाँ सर्वसाधारण गांव का आदमी भी

0: ਮਾਮਲੇ ਦੇ ਸਬੰਧ ਚ ਅਮਰੀਕਾ ਦੇ ਅੱਤ ਲੋੜੀਂਦੇ ਧੋਖਾਧੜੀ ਕਰਨ ਵਾਲਿਆਂ ਦੀ ਸੂਚੀ ਚ ਰੱਖਿਆ ਗਿਆ ਸੀ ਤੇ ਉਹ ਕਾਨੂੰਨ ਤੋਂ ਬਚਣ ਲਈ ਇਸ ਸਾਲ ਅਪ੍ਰੈਲ ਚ ਕੈਨੇਡਾ ਰਾਹੀਂ ਭਾਰਤ ਆ ਗਿਆ ਸੀ। ਪੰਜਾਬ ਪੁਲਿਸ ਭਗੌੜਿਆਂ ਦਾ ਪਤਾ ਲਗਾਉਣ ਤੇ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਨੈਟਵਰਕ ਨੂੰ ਖਤਮ ਕਰਨ ਲਈ ਨਿਰੰਤਰ ਕਾਰਜ ਕਰ ਰਹੀ ਹੈ। ਭਾਰਤੀ ਰੈੱਡ ਕਰਾਸ ਸੁਸਾਇਟੀ ਚੰਡੀਗੜ੍ਹ ਦੇ ਚੇਅਰਮੈਨ ਤੇ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਨੇਪਾਲ 'ਚ ਹਾਲੀ 'ਚ ਆਏ ਹੜ੍ਹਾਂ ਤੋਂ ਪ੍ਰਭਾਵਿਤ ਪਰਿਵਾਰਾਂ ਲਈ ਅੱਜ ਰਾਹਤ ਸਮੱਗਰੀ ਨਾਲ ਭਰੇ ਦੋ ਟਰੱਕਾਂ ਨੂੰ ਰਵਾਨਾ ਕੀਤਾ। ਨੇਪਾਲ ਰੈੱਡ ਕਰਾਸ ਸੁਸਾਇਟੀ ਨੂੰ ਭੇਜੀ ਜਾ ਰਹੀ ਰਾਹਤ ਸਮੱਗਰੀ 'ਚ ਜ਼ਰੂਰੀ ਦਵਾਈਆਂ, ਪੈਕ ਕੀਤੇ ਭੋਜਨ ਪਦਾਰਥ, ਪੀਣ ਵਾਲਾ ਪਾਣੀ ਤੇ ਸੈਨੇਟਰੀ ਪੈਡ ਸ਼ਾਮਲ ਨੇ। ਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਐਡਵਾਂਸਡ ਇੰਸਟਰੂਮੈਂਟੇਸ਼ਨ ਫੈਸਿਲਿਟੀ ਅਤੇ ਟੈਕ ਇਨੋਵੇਸ਼ਨ ਫੋਰਮ ਦਾ ਉਦਘਾਟਨ ਕੀਤਾ। ਪੰਜਾਬ ਯੂਨੀਵਰਸਿਟੀ ਨੂੰ ਇੱਕ ਵਿਸ਼ਵ ਪੱਧਰੀ ਸੰਸਥਾ 'ਚ ਬਦਲਣ ਲਈ ਸਾਂਝੇ ਉਪਰਾਲਿਆਂ ਦਾ ਸੱਦਾ ਦਿੱਤਾ। ਪੰਜਾਬ ਸਰਕਾਰ ਨੇ ਆਪਣੇ ਕਰੀਬ 85,000 ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਨੂੰ ਮੌਜੂਦਾ 42 ਤੋਂ ਵਧਾ ਕੇ 60% ਕਰਨ ਦਾ ਫੈਸਲਾ ਕੀਤਾ। ਜਨਮਅਸ਼ਟਮੀ ਅੱਜ ਪੰਜਾਬ ਸਮੇਤ ਦੇਸ਼ ਭਰ ਵਿੱਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ ਤੇ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਅਮਰੀਕਾ ਦਾ ਆਰਥਿਕ ਧੋਖਾਧੜੀ ਦੇ ਮਾਮਲੇ ਨਾਲ ਜੁੜੇ ਇੱਕ ਲੋੜੀਂਦੇ ਭਗੌੜੇ ਮਨਜੀਤ ਸਿੰਘ ਬੇਦੀ ਨੂੰ ਜਲੰਧਰ ਤੋਂ ਗ੍ਰਿਫ਼ਤਾਰ ਕੀਤਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਦੇ ਸ਼ਾਮ ਦੇ 6:30 ਤੇ 31 ਸੈਕਿੰਡ ਹੋ ਰਹੇ ਨੇ। ਹੁਣ ਵੇਲਾ ਹੋ ਰਿਹਾ ਹੈ ਨੌਜਵਾਨਾਂ ਦੇ ਪ੍ਰੋਗਰਾਮ ਯੁਵਾਣੀ ਦਾ ਤੇ ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਨੇ ਨੂਰਦੀਪ ਕੌਰ। ਆਓ ਸੁਣਦੇ ਹਾਂ ਪ੍ਰੋਗਰਾਮ ਯੁਵਾਣੀ।

ਤੇ ਸਰੋਤਿਓ, ਕਿਸੇ ਨੇ ਬੜੀ ਸੋਹਣੀ ਜੀ ਗੱਲ ਕਹੀ ਹੈ ਕਿ ਰਾਹਾਂ ਭਾਵੇਂ ਕਿੰਨੀਆਂ ਵੀ ਔਖੀਆਂ ਹੋਣ, ਜੇ ਹੌਸਲਾ ਨਾਲ ਹੋਵੇ ਤਾਂ ਮੰਜ਼ਿਲ ਦੂਰ ਨਹੀਂ ਹੁੰਦੀ। ਤੇ ਅੱਜ ਦੀ ਯੁਵਬਾਣੀ ਵੀ ਕੁਝ ਅਜਿਹੀਆਂ ਹੀ ਗੱਲਾਂ ਲੈ ਕੇ ਤੁਹਾਡੇ ਸਾਹਮਣੇ ਹੈ। ਅੱਜ 4 ਸਤੰਬਰ ਹੈ, ਇੱਕ ਆਮ ਜਿਹੀ ਤਰੀਕ ਲੱਗਦੀ ਹੈ ਦੇਖਣ ਨੂੰ, ਪਰ ਇਸ ਤਾਰੀਖ ਦੇ ਵਿੱਚ ਕਈ ਗੱਲਾਂ ਜੁੜੀਆਂ ਹੋਈਆਂ ਨੇ ਤੇ ਆਪਾਂ ਵੀ ਉਹਨਾਂ ਗੱਲਾਂ ਤੇ ਅੱਜ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਗੱਲ ਕਰਾਂਗੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ। ਸ਼੍ਰੀ ਕ੍ਰਿਸ਼ਨ ਜੀ ਦੀ ਜ਼ਿੰਦਗੀ ਨਾਲ ਜੁੜੀਆਂ ਕਹਾਣੀਆਂ ਅਸੀਂ ਬਚਪਨ ਤੋਂ ਸੁਣਦੇ ਆਏ ਹਾਂ। ਕਿਤੇ ਬਾਲ ਕ੍ਰਿਸ਼ਨ ਦੀਆਂ ਨਟਖਟ ਸ਼ਰਾਰਤਾਂ, ਕਿਤੇ ਬੰਸਰੀ ਦੀ ਧੁਨ ਤੇ ਕਿਤੇ ਮਹਾਭਾਰਤ ਵਿੱਚ ਦਿੱਤੀ ਉਹ ਸਿੱਖਿਆ ਜੋ ਅੱਜ ਵੀ ਇਨਸਾਨ ਨੂੰ ਆਪਣੇ ਕਰਮ ਬਾਰੇ ਸੋਚਣ ਲਈ ਮਜਬੂਰ ਕਰ ਦਿੰਦੀ ਹੈ। ਤੇ ਫਿਰ ਗੱਲ ਕਰਾਂਗੇ ਥੋੜੀ ਜਿਹੀ ਬਦਲ ਕੇ, ਆਪਾਂ ਚੱਲਾਂਗੇ ਸਿਨੇਮਾ ਦੀ ਦੁਨੀਆ ਵੱਲ ਤੇ ਯਾਦ ਕਰਾਂਗੇ ਰਿਸ਼ੀ ਕਪੂਰ ਜੀ ਨੂੰ। ਅੱਜ ਦੀ ਤਾਰੀਖ ਨਾਲ ਜੁੜੀ ਇੱਕ ਖਾਸ ਗੱਲ ਇਹ ਵੀ ਹੈ ਕਿ 4 ਸਤੰਬਰ ਉਹਨਾਂ ਦਾ ਜਨਮ ਦਿਨ ਸੀ। ਉੱਥੋਂ ਗੱਲ ਆਵੇਗੀ ਅੱਜ ਦੀ ਦੁਨੀਆ ਵੱਲ, ਉਸ ਦੁਨੀਆ ਵੱਲ ਜਿੱਥੇ ਕੋਈ ਸਵਾਲ ਮਨ ਵਿੱਚ ਆਵੇ ਤਾਂ ਅਸੀਂ

ਅਕਸਰ ਕਿਸੇ ਪੁੱਛਣ ਤੋਂ ਪਹਿਲਾਂ ਫੋਨ ਚੁੱਕਦੇ ਹਾਂ ਤੇ ਗੂਗਲ ਤੇ ਲੱਭ ਲੈਂਦੇ ਹਾਂ। ਅੱਜ ਸਾਨੂੰ ਕੁਝ ਪਤਾ ਨਾ ਹੋਵੇ ਤਾਂ ਅਸੀਂ ਤੁਰੰਤ ਉਸ ਨੂੰ ਲੱਭਣ ਲੱਗ ਪੈਂਦੇ ਹਾਂ। ਪਰ ਕੀ ਕਦੇ ਅਸੀਂ ਸੋਚਿਆ ਕਿ ਗੂਗਲ ਦੀ ਸ਼ੁਰੂਆਤ ਕਿਵੇਂ ਹੋਈ? ਇਸ ਬਾਰੇ ਵੀ ਅੱਜ ਗੱਲ ਕਰਾਂਗੇ ਤੇ ਬਾਅਦ ਵਿੱਚ ਗੱਲ ਹੋਵੇਗੀ ਕੁਦਰਤ ਅਤੇ ਜੰਗਲੀ ਜੀਵਾਂ ਦੀ। ਅਸੀਂ ਅਕਸਰ ਜੰਗਲੀ ਜੀਵਾਂ ਦੀ ਗੱਲ ਕਰਦੇ ਹਾਂ, ਸ਼ੇਰ, ਚੀਤਾ ਜਾਂ ਹਾਥੀ ਬਾਰੇ ਸੋਚਦੇ ਹਾਂ, ਪਰ ਸਾਡੇ ਆਲੇ ਦੁਆਲੇ ਰਹਿਣ ਵਾਲਾ ਇੱਕ ਛੋਟਾ ਜਿਹਾ ਪੰਛੀ, ਕੋਈ ਕੀੜਾ ਜਾਂ ਸੱਪ ਵੀ ਕੁਦਰਤ ਦੇ ਸੰਤੁਲਨ ਵਿੱਚ ਆਪਣੀ ਭੂਮਿਕਾ ਨਿਭਾਉਂਦਾ ਹੈ। ਅੱਜ ਰਾਸ਼ਟਰੀ ਜੰਗਲੀ ਜੀਵ ਦਿਹਾੜੇ ਤੇ ਮੌਕੇ ਤੇ ਇਸ ਬਾਰੇ ਵੀ ਗੱਲ ਕਰਾਂਗੇ ਤੇ ਜਦੋਂ ਗੱਲ ਕੁਦਰਤ ਦੀ ਹੋਵੇ ਤਾਂ ਗੱਲ ਸਾਡੇ ਖਾਣੇ ਤੱਕ ਤਾਂ ਆ ਹੀ ਜਾਂਦੀ ਹੈ। ਇਸ ਲਈ ਅੱਜ ਰਾਸ਼ਟਰੀ ਭੋਜਨ ਬੈਂਕ ਦਿਹਾੜੇ ਤੇ ਮੌਕੇ ਤੇ ਭੋਜਨ ਦੀ ਕਦਰ ਅਤੇ ਲੋੜਵੰਦਾਂ ਤੱਕ ਖਾਣਾ ਪਹੁੰਚਾਉਣ ਦੀ ਗੱਲ ਵੀ ਕਰਾਂਗੇ। ਤਾਂ ਅੱਜ ਦੀ ਯੁਵਾਨੀ ਵਿੱਚ ਗੱਲਾਂ ਵੀ ਬਹੁਤ ਨੇ, ਕਹਾਣੀਆਂ ਵੀ ਨੇ, ਜਾਣਕਾਰੀ ਵੀ ਹੈ ਤੇ ਸੰਗੀਤ ਵੀ। ਤੇ ਜਦੋਂ ਗੱਲ ਸੰਗੀਤ ਦੀ ਆ ਹੀ ਗਈ ਹੈ ਤਾਂ ਕਿਉਂ ਨਾ ਆਪਾਂ ਸਭ ਤੋਂ ਪਹਿਲਾਂ ਕੋਈ ਸੰਗੀਤ ਸੁਣ ਲਈਏ। ਚਲੋ ਆ ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ।

ਜੀ, ਬਹੁਤ ਹੀ ਪਿਆਰਾ ਗੀਤ। ਤੇ ਹੁਣ ਇਸ ਸੋਹਣੇ ਜਿਹੇ ਸੰਗੀਤ ਤੋਂ ਬਾਅਦ ਚੱਲਦੇ ਹਾਂ ਅੱਜ ਦੇ ਸਭ ਤੋਂ ਖਾਸ ਦਿਹਾੜਿਆਂ ਵਿੱਚੋਂ ਇੱਕ ਵਾਰ, ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ। ਸਰੋਤਿਓ, ਅੱਜ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਇਸ ਪਵਿੱਤਰ ਮੌਕੇ ਤੇ ਅਸੀਂ ਗੱਲ ਕਰ ਰਹੇ ਹਾਂ ਸ਼੍ਰੀ ਕ੍ਰਿਸ਼ਨ ਜੀ ਦੇ ਜੀਵਨ, ਉਹਨਾਂ ਨਾਲ ਜੁੜੀਆਂ ਕਹਾਣੀਆਂ, ਉਹਨਾਂ ਦੀਆਂ ਸਿੱਖਿਆਵਾਂ ਦੀ। ਸ਼੍ਰੀ ਕ੍ਰਿਸ਼ਨ ਜੀ ਦਾ ਨਾਮ ਆਉਂਦੇ ਹੀ ਮਨ ਵਿੱਚ ਕਈ ਤਸਵੀਰਾਂ ਬਣ ਜਾਂਦੀਆਂ ਨੇ। ਮੋਰ ਪੰਖ, ਹੱਥ ਵਿੱਚ ਬੰਸਰੀ, ਗੋਕੁਲ ਦੀਆਂ ਗਲੀਆਂ ਤੇ ਬਚਪਨ ਦੀਆਂ ਉਹ ਪਿਆਰੀਆਂ ਜਿਹੀਆਂ ਕਹਾਣੀਆਂ। ਫਿਰ ਕ੍ਰਿਸ਼ਨ ਜੀ ਦੀ ਕਥਾ ਸਿਰਫ ਇਹਨਾਂ ਕਹਾਣੀਆਂ ਤੱਕ ਹੀ ਸੀਮਤ ਨਹੀਂ, ਉਹਨਾਂ ਦੇ ਜੀਵਨ ਨਾਲ ਜੁੜੀਆਂ ਕਈ ਅਜਿਹੀਆਂ ਗੱਲਾਂ ਨੇ ਜਿਨ੍ਹਾਂ ਵਿੱਚੋਂ ਅੱਜ ਵੀ ਸਾਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੈ। ਇਹਨਾਂ ਹੀ ਗੱਲਾਂ ਨੂੰ ਅੱਜ ਥੋੜ੍ਹਾ ਹੋਰ ਸਮਝਣ ਲਈ ਗੱਲਬਾਤ ਰਿਕਾਰਡ ਕੀਤੀ ਆ ਹਰਪ੍ਰੀਤ ਜੀ, ਜਿਨ੍ਹਾਂ ਨੂੰ ਧਰਮ ਅਤੇ ਸੱਭਿਆਚਾਰਕ ਦੇ ਨਾਲ ਨਾਲ ਸੰਸਕ੍ਰਿਤ ਵਿਸ਼ਿਆਂ ਬਾਰੇ ਵੀ ਜਾਣਨ ਅਤੇ ਪੜ੍ਹਨ ਵਿੱਚ ਖਾਸ ਰੁਚੀ ਹੈ। ਅੱਜ ਅਸੀਂ ਉਹਨਾਂ ਤੋਂ ਕ੍ਰਿਸ਼ਨ ਜੀ ਦੇ ਜਨਮ ਤੋਂ ਲੈ ਕੇ ਉਹਨਾਂ ਦੇ ਬਚਪਨ, ਵੱਖ ਵੱਖ ਨਾਵਾਂ, ਮਹਾਭਾਰਤ ਅਤੇ ਭਗਵਤ ਗੀਤਾ ਨਾਲ ਜੁੜੀਆਂ ਕੁਝ ਗੱਲਾਂ ਜਾਣਾਂਗੇ। ਤਾਂ ਆਓ ਸੁਣਦੇ ਹਾਂ ਉਹਨਾਂ ਨਾਲ ਕੀਤੀ ਹੋਈ ਖਾਸ ਮੁਲਾਕਾਤ।

0: ਜੋਬਾਨੀ ਵਿਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ।
1: ਬਹੁਤ ਬਹੁਤ ਧੰਨਵਾਦ ਨੂਰਦੀਪ ਜੀ, ਮੈਨੂੰ ਵੀ ਬਹੁਤ ਖੁਸ਼ੀ ਹੈ ਕਿ ਅੱਜ ਇਸ ਮੌਕੇ ਤੇ ਸ਼੍ਰੀ ਕ੍ਰਿਸ਼ਨ ਜੀ ਬਾਰੇ ਗੱਲ ਕਰਨ ਦਾ ਮੈਨੂੰ ਮੌਕਾ ਮਿਲ ਰਿਹਾ ਹੈ।
0: ਜੀ ਹਰਪ੍ਰੀਤ ਜੀ, ਸਭ ਤੋਂ ਪਹਿਲਾਂ ਉੱਥੋਂ ਹੀ ਸ਼ੁਰੂ ਕਰਦੇ ਹਾਂ ਜਿੱਥੇ ਅੱਜ ਦਾ ਸਾਰਾ ਦਿਹਾੜਾ ਜੁੜਿਆ ਹੋਇਆ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਜਨਮ ਅਸ਼ਟਮੀ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਦੀ ਖੁਸ਼ੀ ਵਿੱਚ ਮਨਾਈ ਜਾਂਦੀ ਹੈ, ਪਰ ਇਹ ਜਨਮ ਅਸ਼ਟਮੀ ਹੀ ਕਿਉਂ ਕਹਾਉਂਦੀ ਹੈ?
1: ਹਾਂਜੀ,

0: ਇਸਦਾ ਕਾਰਨ ਬੜਾ ਸੌਖਾ ਜਿਹਾ ਹੈ। ਅਸ਼ਟਮੀ ਦਾ ਮਤਲਬ ਅੱਠਵੀਂ ਤਿਥੀ ਹੁੰਦਾ ਹੈ। ਧਾਰਮਿਕ ਮਾਨਤਾ ਮੁਤਾਬਕ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਭਾਦੋ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਅਸ਼ਟਮੀ ਤਿਥੀ ਨੂੰ ਹੋਇਆ ਮੰਨਿਆ ਜਾਂਦਾ ਹੈ। ਇਸ ਕਰਕੇ ਇਸ ਦਿਹਾੜੇ ਨੂੰ ਜਨਮ ਅਸ਼ਟਮੀ ਕਿਹਾ ਜਾਂਦਾ ਹੈ। ਇਸੇ ਕਰਕੇ ਜਨਮ ਅਸ਼ਟਮੀ ਦੀ ਰਾਤ ਨੂੰ ਕਈ ਥਾਵਾਂ ਤੇ ਅੱਧੀ ਰਾਤ ਦੇ ਸਮੇਂ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਦਾ ਸਮਾਗਮ ਵੀ ਕੀਤਾ ਜਾਂਦਾ ਹੈ।
1: ਤੇ ਕ੍ਰਿਸ਼ਨ ਜੀ ਦੇ ਜਨਮ ਦੀ ਗੱਲ ਕਰੀਏ ਤਾਂ ਮਥੁਰਾ ਅਤੇ ਫਿਰ ਗੋਕੁਲ ਤਾਂ ਜੇਕਰ ਤਾਂ ਜ਼ਰੂਰ ਹੀ ਆਉਂਦਾ ਹੈ। ਕ੍ਰਿਸ਼ਨ ਜੀ ਦੇ ਜਨਮ ਤੋਂ ਬਾਅਦ ਵਸੂਦੇਵ ਜੀ ਉਹਨਾਂ ਨੂੰ ਗੋਕੁਲ ਕਿਉਂ ਲੈ ਕੇ ਗਏ ਸਨ?
0: ਹਾਂਜੀ, ਉਸ ਸਮੇਂ ਮਥੁਰਾ ਵਿੱਚ ਕੰਸ ਦਾ ਰਾਜ ਸੀ। ਕੰਸ ਨੂੰ ਇਹ ਡਰ ਸੀ ਕਿ ਦੇਵਕੀ ਜੀ ਦਾ ਅੱਠਵਾਂ ਪੁੱਤਰ ਉਸਦੀ ਮੌਤ ਦਾ ਕਾਰਨ ਬਣੇਗਾ। ਇਸ ਕਰਕੇ ਦੇਵਕੀ ਜੀ ਤੇ ਵਸੂਦੇਵ ਜੀ ਨੂੰ ਕੈਦ ਵਿੱਚ ਰੱਖਿਆ ਗਿਆ ਸੀ। ਜਦੋਂ ਕ੍ਰਿਸ਼ਨ ਜੀ ਦਾ ਜਨਮ ਹੋਇਆ ਤਾਂ ਵਸੂਦੇਵ ਜੀ ਉਹਨਾਂ ਨੂੰ ਉੱਥੋਂ ਲੈ ਕੇ ਗੋਕੁਲ ਚਲੇ ਗਏ। ਉੱਥੇ ਨੰਦ ਬਾਬਾ ਤੇ ਯਸ਼ੋਦਾ ਜੀ ਨੇ ਸ਼੍ਰੀ ਕ੍ਰਿਸ਼ਨ ਜੀ ਦਾ ਪਾਲਣ ਪੋਸ਼ਣ ਕੀਤਾ। ਇਸ ਕਰਕੇ ਸ਼੍ਰੀ ਕ੍ਰਿਸ਼ਨ ਜੀ ਦੀ ਜੀਵਨ ਕਥਾ ਵਿੱਚ ਮਥੁਰਾ ਉਹ ਥਾਂ ਬਣਦੀ ਹੈ ਜਿੱਥੇ ਜਨਮ ਹੋਇਆ ਤੇ ਗੋਕੁਲ ਨਾਲ ਉਹਨਾਂ ਦਾ ਬਚਪਨ ਜੁੜ ਜਾਂਦਾ ਹੈ।
1: ਤੇ ਫਿਰ ਆਉਂਦਾ ਹੈ ਕ੍ਰਿਸ਼ਨ ਜੀ ਦਾ ਉਹ ਰੂਪ ਜਿਸ ਨਾਲ ਸ਼ਾਇਦ ਹਰ ਬੱਚਾ ਆਪਣੇ ਆਪ ਨੂੰ ਜੋੜ ਲੈਂਦਾ ਹੈ। ਬਾਲ ਕ੍ਰਿਸ਼ਨ, ਮੱਖਣ ਚੋਰੀ, ਦੋਸਤਾਂ ਨਾਲ ਖੇਡਣਾ ਤੇ ਉਹਨਾਂ ਦੀਆਂ ਸ਼ਰਾਰਤਾਂ ਵਾਲੀਆਂ ਕਹਾਣੀਆਂ ਅਸੀਂ ਬਚਪਨ ਤੋਂ ਸੁਣਦੇ ਆ ਰਹੇ ਹਾਂ। ਹਰਪ੍ਰੀਤ, ਇਨ੍ਹਾਂ ਕਹਾਣੀਆਂ ਵਿੱਚ ਅਜਿਹਾ ਕੀ ਹੈ ਕਿ ਸਦੀਆਂ ਬਾਅਦ ਵੀ ਇਹ ਲੋਕਾਂ ਨੂੰ ਓਨੀਆਂ ਹੀ ਪਿਆਰੀਆਂ ਲੱਗਦੀਆਂ ਨੇ?
0: ਹਾਂਜੀ ਨੂਰਦੀਪ, ਮੈਨੂੰ ਲੱਗਦਾ ਹੈ ਇਸ ਦਾ ਵੱਡਾ ਕਾਰਨ ਸ਼੍ਰੀ ਕ੍ਰਿਸ਼ਨ ਜੀ ਦਾ ਬਾਲ ਰੂਪ ਹੈ। ਉਹਨਾਂ ਦੀਆਂ ਕਹਾਣੀਆਂ ਵਿੱਚ ਸ਼ਰਾਰਤ ਵੀ ਹੈ, ਮਾਸੂਮੀਅਤ ਵੀ ਹੈ ਤੇ ਆਪਣੇ ਆਲੇ ਦੁਆਲੇ ਦੇ ਲੋਕਾਂ ਨਾਲ ਪਿਆਰ ਵੀ ਹੈ। ਮੱਖਣ ਵਾਲੀਆਂ ਕਹਾਣੀਆਂ ਸੁਣ ਕੇ ਬੱਚਿਆਂ ਨੂੰ ਆਪਣੀ ਸ਼ਰਾਰਤ ਯਾਦ ਆ ਜਾਂਦੀ ਹੈ ਤੇ ਵੱਡਿਆਂ ਨੂੰ ਆਪਣਾ ਬਚਪਨ। ਤੇ ਮੈਨੂੰ ਲੱਗਦਾ ਹੈ ਇਹੀ ਗੱਲਾਂ ਇਨ੍ਹਾਂ ਕਹਾਣੀਆਂ ਨੂੰ ਜ਼ਿੰਦਾ ਰੱਖਦੀ ਹੈ। ਕਹਾਣੀ ਪੁਰਾਣੀ ਹੈ ਪਰ ਭਾਵਨਾ ਅੱਜ ਵੀ ਉਹੀ ਹੈ।
1: ਬਿਲਕੁਲ ਸਹੀ ਗਿਆ। ਕ੍ਰਿਸ਼ਨ ਜੀ ਨੂੰ ਅਸੀਂ ਸਿਰਫ ਕ੍ਰਿਸ਼ਨ ਨਾਮ ਨਾਲ ਹੀ ਨਹੀਂ ਜਾਣਦੇ, ਗੋਪਾਲ, ਗੋਵਿੰਦ, ਮੁਰਲੀਧਰ ਕਿੰਨੇ ਸਾਰੇ ਨਾਮ ਨੇ। ਕੀ ਇਹਨਾਂ ਨਾਮਾਂ ਦੇ ਪਿੱਛੇ ਕੋਈ ਖਾਸ ਅਰਥ ਹੁੰਦਾ?
0: ਹਾਂਜੀ, ਇਹਨਾਂ ਵਿੱਚੋਂ ਕਈ ਨਾਮਾਂ ਦੇ ਪਿੱਛੇ ਉਹਨਾਂ ਦੇ ਜੀਵਨ ਨਾਲ ਜੁੜਿਆ ਕੋਈ ਨਾ ਕੋਈ ਅਰਥ ਮਿਲਦਾ ਹੈ। ਜਿਵੇਂ ਕਾਣਾ ਨਾਮ ਕ੍ਰਿਸ਼ਨ ਜੀ ਦੇ ਬਾਲ ਰੂਪ ਨਾਲ ਬਹੁਤ ਪਿਆਰ ਨਾਲ ਜੋੜਿਆ ਜਾਂਦਾ ਹੈ। ਗੋਪਾਲ ਦਾ ਸੰਬੰਧ ਗਊਆਂ ਨਾਲ ਤੇ ਮੁਰਲੀਧਰ ਦਾ ਸੰਬੰਧ ਬੰਸਰੀ ਨਾਲ ਜੋੜਿਆ ਜਾਂਦਾ ਹੈ। ਗੋਵਿੰਦ ਵੀ ਸ਼੍ਰੀ ਕ੍ਰਿਸ਼ਨ ਜੀ ਦਾ ਬਹੁਤ ਪ੍ਰਸਿੱਧ ਨੇਮ ਹੈ। ਮੈਨੂੰ ਇਹ ਗੱਲ ਦਿਲਚਸਪ ਲੱਗਦੀ ਹੈ ਕਿ ਇੱਕੋ ਸ਼ਖਸੀਅਤ ਨੂੰ ਵੱਖ ਵੱਖ ਨਾਮਾਂ ਨਾਲ ਬੁਲਾਉਣ ਦੇ ਪਿੱਛੇ ਵੀ ਉਹਨਾਂ ਦੇ ਜੀਵਨ ਦੇ ਵੱਖ ਵੱਖ ਰੂਪਾਂ ਦੀ ਝਲਕ ਮਿਲਦੀ ਹੈ।
1: ਤੇ ਕਈ ਵਾਰ ਕ੍ਰਿਸ਼ਨ ਜੀ ਨੂੰ ਵਾਸੂਦੇਵ ਨਾਲ ਵੀ ਪੁਕਾਰਿਆ ਜਾਂਦਾ ਹੈ। ਇਹ ਉਹਨਾਂ ਦਾ ਨਾਮ ਵਾਸੂਦੇਵ ਕਿਉਂ ਪਿਆ?
0: ਹਾਂਜੀ, ਇਸ ਦਾ ਕਾਰਨ ਬੜਾ ਸੌਖਾ ਤੇ ਦਿਲਚਸਪ ਹੈ। ਸ਼੍ਰੀ ਕ੍ਰਿਸ਼ਨ ਜੀ ਦੇ ਪਿਤਾ ਜੀ ਦਾ ਨਾਮ ਵਸੂਦੇਵ ਜੀ ਸੀ, ਇਸ ਕਰਕੇ ਵਸੂਦੇਵ ਜੀ ਦੇ ਪੁੱਤਰ ਹੋਣ ਕਰਕੇ ਕ੍ਰਿਸ਼ਨ ਜੀ ਨੂੰ ਵਾਸੂਦੇਵ ਵੀ ਕਿਹਾ ਜਾਂਦਾ ਹੈ। ਪੁਰਾਣੀ ਭਾਰਤੀ ਨਾਮ ਪਰੰਪਰਾ ਵਿੱਚ ਕਈ ਵਾਰ ਵਿਅਕਤੀ ਦੀ ਪਛਾਣ ਉਸ ਦੇ ਪਿਤਾ ਦੇ ਨਾਮ ਨਾਲ ਜੋੜ ਕੇ ਵੀ ਕੀਤੀ ਜਾਂਦੀ ਸੀ। ਇਸੇ ਕਰਕੇ ਵਾਸੂਦੇਵ ਨਾਮ ਸੁਣਦਿਆਂ ਹੀ ਕ੍ਰਿਸ਼ਨ ਜੀ ਦਾ ਆਪਣੇ ਪਿਤਾ ਵਸੂਦੇਵ ਜੀ ਨਾਲ ਸੰਬੰਧ ਵੀ ਸਾਹਮਣੇ ਆ ਜਾਂਦਾ ਹੈ।
1: ਹਰਪ੍ਰੀਤ, ਹੁਣ ਜੇ ਬਚਪਨ ਤੋਂ ਅੱਗੇ ਵਧੀਏ ਤੇ ਮਹਾਭਾਰਤ ਵਿੱਚ ਸਾਨੂੰ ਕ੍ਰਿਸ਼ਨ ਜੀ ਦਾ ਇੱਕ ਬਿਲਕੁਲ ਵੱਖਰਾ ਰੂਪ ਨਜ਼ਰ ਆਉਂਦਾ ਹੈ। ਅਰਜੁਨ ਦੇ ਸਾਰਥੀ ਵਜੋਂ ਕ੍ਰਿਸ਼ਨ ਜੀ ਦੀ ਭੂਮਿਕਾ ਕਿੰਨੀ ਮਹੱਤਵਪੂਰਨ ਸੀ?
0: ਹਾਂਜੀ ਨੂਰਦੀਪ ਜੀ, ਮੈਨੂੰ ਲੱਗਦਾ ਬਹੁਤ ਮਹੱਤਵਪੂਰਨ ਸੀ। ਸ਼੍ਰੀ ਕ੍ਰਿਸ਼ਨ ਜੀ ਨੇ ਯੁੱਧ ਵਿੱਚ ਹਥਿਆਰ ਨਾ ਚੁੱਕਣ ਦਾ ਫੈਸਲਾ ਕੀਤਾ ਸੀ ਤੇ ਉਹ ਅਰਜੁਨ ਦੇ ਸਾਰਥੀ ਬਣੇ। ਕੁਰੂਕਸ਼ੇਤਰ ਵਿੱਚ ਜਦੋਂ ਅਰਜੁਨ ਆਪਣੇ ਸਾਹਮਣੇ ਆਪਣੇ ਹੀ ਰਿਸ਼ਤੇਦਾਰਾਂ ਤੇ ਜਾਣ ਪਛਾਣ ਵਾਲਿਆਂ ਨੂੰ ਦੇਖਦੇ ਤਾਂ ਉਹ ਬਹੁਤ ਦੁਵਿਧਾ ਵਿੱਚ ਪੈ ਜਾਂਦੇ ਹਨ। ਉਸ ਵੇਲੇ ਸ਼੍ਰੀ ਕ੍ਰਿਸ਼ਨ ਜੀ ਨੇ ਉਹਨਾਂ ਨੂੰ ਉਹਨਾਂ ਦੇ ਕਰਤੱਵ ਬਾਰੇ ਉਹਨਾਂ ਨੂੰ ਸਮਝਾਉਂਦੇ ਨੇ ਤੇ ਇਹੀ ਗੱਲ ਚੱਲ ਕੇ ਅੱਗੇ ਭਗਵਤ ਗੀਤਾ ਵਿੱਚ ਸੰਵਾਦ ਦਾ ਰੂਪ ਲੈ ਲੈਂਦੀ ਹੈ।
1: ਤੇ ਇੱਥੇ ਇੱਕ ਗੱਲ ਸਾਫ਼ ਕਰਨੀ ਬਹੁਤ ਜ਼ਰੂਰੀ ਹੈ। ਅਸੀਂ ਕਈ ਵਾਰ ਮਹਾਭਾਰਤ ਤੇ ਭਗਵਤ ਗੀਤਾ ਨੂੰ ਇੱਕੋ ਸਮਝ ਲੈਂਦੇ ਹਾਂ, ਇਹਨਾਂ ਦੋਵਾਂ ਵਿੱਚ ਅਸਲ ਵਿੱਚ ਕੀ ਫਰਕ ਹੈ?
0: ਨੂਰਦੀਪ, ਦੇਖੋ ਮਹਾਭਾਰਤ ਇੱਕ ਬਹੁਤ ਵਿਸ਼ਾਲ ਮਹਾਕਾਵ ਹੈ ਜਿਸ ਵਿੱਚ ਕੌਰਵਾਂ ਤੇ ਪਾਂਡਵਾਂ ਦਾ ਸੰਘਰਸ਼ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਕਥਾਵਾਂ, ਪਾਤਰ ਤੇ ਘਟਨਾਵਾਂ ਆਉਂਦੀਆਂ ਨੇ। ਭਗਵਤ ਗੀਤਾ ਮਹਾਭਾਰਤ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਇਹ ਕੁਰੂਕਸ਼ੇਤਰ ਦੇ ਮੈਦਾਨ ਵਿੱਚ ਸ਼੍ਰੀ ਕ੍ਰਿਸ਼ਨ ਜੀ ਤੇ ਅਰਜੁਨ ਵਿਚਕਾਰ ਹੋਇਆ ਸੰਵਾਦ ਹੈ। ਇਸ ਵਿੱਚ ਕਰਮ, ਕਰਤੱਵ, ਧਰਮ ਤੇ ਜੀਵਨ ਨਾਲ ਜੁੜੀਆਂ ਕਈ ਗੱਲਾਂ ਸਮਝਾਈਆਂ ਗਈਆਂ ਨੇ। ਇਸ ਕਰਕੇ ਸੌਖੇ ਸ਼ਬਦਾਂ ਵਿੱਚ ਕਹੀਏ ਤਾਂ ਮਹਾਭਾਰਤ ਵੱਡੀ ਕਥਾ ਹੈ ਤੇ ਭਗਵਤ ਗੀਤਾ ਉਸਦੇ ਅੰਦਰ ਇੱਕ ਬਹੁਤ ਮਹੱਤਵਪੂਰਨ ਸੰਵਾਦ ਹੈ।
1: ਤੇ ਇਹ ਗੱਲ ਤਾਂ ਅੱਜ ਦੇ ਨੌਜਵਾਨਾਂ ਲਈ ਵੀ ਬਹੁਤ ਜ਼ਰੂਰੀ ਹੈ। ਪੜ੍ਹਾਈ ਹੋਵੇ, ਨੌਕਰੀ ਹੋਵੇ ਜਾਂ ਕੋਈ ਸੁਪਨਾ, ਅਕਸਰ ਅਸੀਂ ਨਤੀਜੇ ਦੀ ਚਿੰਤਾ ਵਿੱਚ ਆਪਣੀ ਮਿਹਨਤ ਤੇ ਧਿਆਨ ਘੱਟ ਕਰ ਦਿੰਨੇ ਆ। ਤੁਹਾਡੇ ਮੁਤਾਬਿਕ ਅੱਜ ਦੇ ਨੌਜਵਾਨ ਲਈ ਗੀਤਾ ਦੀ ਸਿੱਖਿਆ ਕਿੰਨੀ ਕੁ ਲਾਭਦਾਇਕ ਹੋ ਸਕਦੀ ਹੈ?
0: ਮੇਰੇ ਮੁਤਾਬਿਕ ਤਾਂ ਬਹੁਤ ਲਾਭਦਾਇਕ ਹੈ ਨੂਰਦੀਪ ਜੀ। ਅੱਜ ਅਸੀਂ ਹਰ ਕੰਮ ਦਾ ਨਤੀਜਾ ਬਹੁਤ ਹੀ ਜਲਦੀ ਚਾਹੁੰਦੇ ਹਾਂ। ਜੇ ਪੜ੍ਹਾਈ ਕਰ ਰਹੇ ਹਾਂ ਤਾਂ ਨੰਬਰਾਂ ਦੀ ਚਿੰਤਾ, ਨੌਕਰੀ ਦੀ ਤਿਆਰੀ ਕਰ ਰਹੇ ਹਾਂ ਤਾਂ ਆਪਣੇ ਚੋਣ ਹੋਣ ਦੀ ਚਿੰਤਾ, ਇਹ ਸਭ ਚੀਜ਼ਾਂ ਆਪਣੇ ਮਨ ਤੇ ਦਬਾਅ ਪਾ ਦਿੰਦੀਆਂ ਨੇ। ਗੀਤਾ ਦੀ ਸਿੱਖਿਆ ਵਿੱਚੋਂ ਇੱਕ ਗੱਲ ਇਹ ਸਮਝ ਆਉਂਦੀ ਹੈ ਕਿ ਸਾਨੂੰ ਆਪਣੀ ਮਿਹਨਤ ਤੇ ਆਪਣੇ ਕਰਤੱਵ ਤੇ ਧਿਆਨ ਦੇਣਾ ਚਾਹੀਦਾ ਹੈ। ਨਤੀਜਾ ਕਦੋਂ ਤੇ ਕਿਹੋ ਜਿਹਾ ਮਿਲੇਗਾ ਇਹ ਹਰ ਵਾਰ ਸਾਡੇ ਹੱਥ ਵਿੱਚ ਨਹੀਂ ਹੁੰਦਾ, ਪਰ ਅਸੀਂ ਆਪਣੀ ਕੋਸ਼ਿਸ਼ ਕਿੰਨੀ ਇਮਾਨਦਾਰੀ ਨਾਲ ਕਰਦੇ ਹਾਂ ਇਹ ਸਾਡੇ ਹੱਥ ਵਿੱਚ ਜ਼ਰੂਰ ਹੁੰਦਾ ਹੈ। ਮੈਨੂੰ ਲੱਗਦਾ ਹੈ ਅੱਜ ਦੇ ਨੌਜਵਾਨਾਂ ਲਈ ਕਾਫੀ ਚੰਗੀ ਸੋਚ ਤੇ ਹੌਸਲਾ ਦੇਣ ਵਾਲੀ ਗੱਲ ਹੈ।
1: ਜੀ ਬਿਲਕੁਲ, ਮੈਂ ਵੀ ਤੁਹਾਡੀ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਤੇ ਹਰਪ੍ਰੀਤ ਜੀ, ਅਖੀਰ ਵਿੱਚ ਮੈਂ ਤੁਹਾਡੇ ਕੋਲੋਂ ਇੱਕ ਅਜਿਹੀ ਗੱਲ ਪੁੱਛਣਾ ਚਾਹਾਂਗੀ ਜੋ ਅੱਜ ਦੇ ਸਮੇਂ ਵਿੱਚ ਬਹੁਤ ਜ਼ਰੂਰੀ ਹੈ। ਅਸੀਂ ਆਪਣੇ ਆਪਣੇ ਧਰਮ ਤੇ ਵਿਸ਼ਵਾਸ ਨਾਲ ਜੁੜੇ ਹੋਏ

0: ਲੋਕਾਂ ਵਿੱਚ ਦੂਰੀ ਜਾਂ ਆਪਸੀ ਤਕਰਾਰ ਵੇਖਣ ਨੂੰ ਮਿਲਦੀ ਹੈ। ਤੁਸੀਂ ਸਾਡੇ ਸਰੋਤਿਆਂ ਨੂੰ ਇਸ ਬਾਰੇ ਕੀ ਸੰਦੇਸ਼ ਦੇਣਾ ਚਾਹੋਗੇ?
1: ਦੇਖੋ ਨੂਰਦੀਪ, ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਸਾਨੂੰ ਆਪਣੇ ਧਰਮ ਨਾਲ ਪਿਆਰ ਤੇ ਸਤਿਕਾਰ ਜ਼ਰੂਰ ਕਰਨਾ ਚਾਹੀਦਾ, ਪਰ ਨਾਲ ਹੀ ਦੂਜੇ ਧਰਮਾਂ ਦਾ ਵੀ ਦਿਲੋਂ ਸਤਿਕਾਰ ਕਰਨਾ ਚਾਹੀਦਾ। ਆਪਣਾ ਧਰਮ ਮੰਨਣਾ ਸਾਡਾ ਹੱਕ ਹੈ, ਪਰ ਕਿਸੇ ਦੂਸਰੇ ਧਰਮ ਨੂੰ ਮਾੜਾ ਕਹਿਣਾ ਜਾਂ ਧਰਮ ਦੇ ਨਾਮ ਤੇ ਇੱਕ ਦੂਜੇ ਨਾਲ ਲੜਨਾ, ਇਹ ਗੱਲ ਤਾਂ ਸਹੀ ਨਹੀਂ ਹੈਗੀ। ਸਾਡੇ ਸਮਾਜ ਵਿੱਚ ਵੱਖ ਵੱਖ ਧਰਮਾਂ ਦੇ ਲੋਕ ਰਹਿੰਦੇ ਆ, ਜੇ ਅਸੀਂ ਇੱਕ ਦੂਜੇ ਤੇ ਵਿਸ਼ਵਾਸ ਦੀ ਕਦਰ ਕਰੀਏ ਤੇ ਆਪਸੀ ਭਾਈਚਾਰਾ ਪਿਆਰ ਹੋਰ ਵਧਾ ਸਕਦੇ ਹਾਂ। ਆਖਿਰ ਵਿੱਚ ਧਰਮ ਸਾਨੂੰ ਚੰਗਾ ਇਨਸਾਨ ਬਣਨ ਦੀ ਸਿੱਖਿਆ ਦੇਵੇ, ਇਹ ਗੱਲ ਸਭ ਤੋਂ ਵੱਡੀ ਹੈ। ਇਸ ਲਈ ਆਪਣੇ ਧਰਮ ਨਾਲ ਜੁੜੇ ਰਹੀਏ, ਪਰ ਦੂਜੇ ਧਰਮ ਦਾ ਵੀ ਸਤਿਕਾਰ ਕਰਦੇ ਰਹੀਏ ਤੇ ਧਰਮਾਂ ਦੇ ਨਾਮ ਤੇ ਆਪਸ ਵਿੱਚ ਨਾ ਲੜੀਏ।
0: ਜੀ ਬਿਲਕੁਲ ਸਹੀ ਕਿਹਾ। ਤੇ ਅਖੀਰ ਵਿੱਚ ਹਰਪ੍ਰੀਤ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਕ੍ਰਿਸ਼ਨ ਜਨਮ ਅਸ਼ਟਮੀ ਦੇ ਸਾਡੇ ਸਰੋਤਿਆਂ ਨਾਲ ਇੰਨੀ ਚੰਗੀ ਜਾਣਕਾਰੀ ਸਾਂਝੀ ਕੀਤੀ।
1: ਬਹੁਤ ਬਹੁਤ ਧੰਨਵਾਦ ਨੂਰਦੀਪ ਜੀ, ਤੁਹਾਡਾ ਵੀ। ਅੱਜ ਮੈਨੂੰ ਬਹੁਤ ਚੰਗਾ ਲੱਗਿਆ ਇਸ ਵਿਸ਼ੇ ਤੇ ਗੱਲ ਕਰਕੇ ਤੇ ਤੁਹਾਡੇ ਨਾਲ ਗੱਲ ਕਰਕੇ। ਧੰਨਵਾਦ ਜੀ,
0: ਬਹੁਤ ਬਹੁਤ ਧੰਨਵਾਦ। ਜੀ ਹਰਪ੍ਰੀਤ ਨੇ ਬਹੁਤ ਵਧੀਆ ਗੱਲਬਾਤ ਕੀਤੀ ਤੇ ਜਾਣਕਾਰੀ ਦਿੱਤੀ। ਤੇ ਹੁਣ ਜਨਮ ਅਸ਼ਟਮੀ ਦੀ ਇਸ ਰੂਹਾਨੀ ਗੱਲਬਾਤ ਤੋਂ ਥੋੜਾ ਜਿਹਾ ਰੁੱਖ ਬਦਲਦੇ ਹਾਂ। ਹੁਣ ਚੱਲਦੇ ਹਾਂ ਸਿਨੇਮਾ ਦੀ ਦੁਨੀਆ ਵੱਲ। ਅੱਜ ਰਿਸ਼ੀ ਕਪੂਰ ਜੀ ਦਾ ਜਨਮ ਦਿਨ ਵੀ ਹੈ। ਰਿਸ਼ੀ ਕਪੂਰ ਜੀ ਦਾ ਨਾਮ ਆਉਂਦੇ ਹੀ ਸਾਡੇ ਮਨ ਵਿੱਚ ਇੱਕ ਅਜਿਹੇ ਅਦਾਕਾਰ ਦੀ ਤਸਵੀਰ ਬਣਦੀ ਹੈ ਜਿਸ ਨੇ ਆਪਣੀ ਅਦਾਕਾਰੀ ਨਾਲ ਕਈ ਸਾਲਾਂ ਤੱਕ ਦਰਸ਼ਕਾਂ ਦਾ ਮਨੋਰੰਜਨ ਕੀਤਾ। ਉਹਨਾਂ ਨੇ ਆਪਣੇ ਫਿਲਮੀ ਸਫ਼ਰ ਦੀ ਸ਼ੁਰੂਆਤ ਬਾਲ ਕਲਾਕਾਰ ਵਜੋਂ ਕੀਤੀ ਅਤੇ ਬਾਅਦ ਵਿੱਚ ਮੁੱਖ ਅਦਾਕਾਰ ਵਜੋਂ ਆਪਣੀ ਵੱਖਰੀ ਪਛਾਣ ਬਣਾਈ। ਫਿਲਮ ਮੇਰਾ ਨਾਮ ਜੋਕਰ ਵਿੱਚ ਬਾਲ ਕਲਾਕਾਰ ਵਜੋਂ ਉਹਨਾਂ ਦੀ ਭੂਮਿਕਾ ਨੂੰ ਕਾਫ਼ੀ ਪਸੰਦ ਕੀਤਾ ਗਿਆ। ਇਸ ਤੋਂ ਬਾਅਦ ਬੌਬੀ ਨੇ ਉਹਨਾਂ ਨੂੰ ਇੱਕ ਨੌਜਵਾਨ ਰੋਮਾਂਟਿਕ ਹੀਰੋ ਵਜੋਂ ਘਰ ਘਰ ਪਹੁੰਚਾ ਦਿੱਤਾ। ਉਹਨਾਂ ਦੇ ਕਰੀਅਰ ਦੀ ਖਾਸ ਗੱਲ ਇਹ ਵੀ ਰਹੀ ਕਿ ਉਹ ਸਿਰਫ ਇੱਕ ਤਰ੍ਹਾਂ ਦੇ ਕਿਰਦਾਰਾਂ ਤੱਕ ਹੀ ਨਹੀਂ ਰੁਕੇ, ਰੋਮਾਂਟਿਕ ਫਿਲਮਾਂ ਤੋਂ ਲੈ ਕੇ ਗੰਭੀਰ ਤੇ ਵੱਖਰੇ ਕਿਰਦਾਰਾਂ ਤੱਕ ਉਹਨਾਂ ਨੇ ਆਪਣੇ ਆਪ ਨੂੰ ਕਈ ਵਾਰ ਨਵੇਂ ਰੂਪ ਵਿੱਚ ਪੇਸ਼ ਕੀਤਾ। ਚਾਂਦਨੀ, ਸਾਗਰ, ਦੀਵਾਨਾ, ਦਾਮਨੀ, ਅਗਨੀਪਥ ਅਤੇ ਕਪੂਰ ਐਂਡ ਸੰਸ ਵਰਗੀਆਂ ਫਿਲਮਾਂ, ਉਹਨਾਂ ਦੇ ਵੱਖ ਵੱਖ ਰੂਪ ਦਰਸ਼ਕਾਂ ਨੇ ਦੇਖੇ। ਤੇ ਜੇ ਉਹਨਾਂ ਦੇ ਗੀਤਾਂ ਦੀ ਗੱਲ ਕਰੀਏ ਤਾਂ ਉਹ ਤਾਂ ਆਪਣੇ ਆਪ ਵਿੱਚ ਇੱਕ ਵੱਖਰੀ ਯਾਦ ਨੇ। ਕਈ ਗੀਤ ਅੱਜ ਵੀ ਜਦੋਂ ਸੁਣਦੇ ਹਾਂ ਤਾਂ ਪੁਰਾਣੇ ਸਮੇਂ ਦੀ ਯਾਦਾਂ ਤਾਜ਼ਾ ਹੋ ਜਾਂਦੀਆਂ ਨੇ। ਸ਼ਾਇਦ ਇਹੀ ਇੱਕ ਕਲਾਕਾਰ ਦੀ ਸਭ ਤੋਂ ਵੱਡੀ ਕਾਮਯਾਬੀ ਹੈ ਕਿ ਉਹ ਆਪਣੇ ਕੰਮ ਰਾਹੀਂ ਲੋਕਾਂ ਦੀਆਂ ਯਾਦਾਂ ਦਾ ਹਿੱਸਾ ਬਣ ਜਾਵੇ। ਰਿਸ਼ੀ ਕਪੂਰ ਜੀ ਅੱਜ ਸਾਡੇ ਵਿਚਕਾਰ ਨਹੀਂ ਨੇ, ਪਰ ਉਹਨਾਂ ਦੀਆਂ ਫਿਲਮਾਂ, ਉਹਨਾਂ ਦੇ ਕਿਰਦਾਰ ਅਤੇ ਉਹਨਾਂ ਦੇ ਗੀਤ ਅੱਜ ਵੀ ਦਰਸ਼ਕਾਂ ਨਾਲ ਜੁੜੇ ਹੋਏ ਨੇ। ਕੁਝ ਆਵਾਜ਼ਾਂ ਤੇ ਕੁਝ ਚਿਹਰੇ ਅਜਿਹੇ ਹੁੰਦੇ ਨੇ ਜੋ ਸਮੇਂ ਦੇ ਨਾਲ ਪੁਰਾਣੇ ਨਹੀਂ ਹੁੰਦੇ। ਰਿਸ਼ੀ ਕਪੂਰ ਜੀ ਵੀ ਉਹਨਾਂ ਵਿੱਚੋਂ ਇੱਕ ਨੇ। ਉਹਨਾਂ ਦੀਆਂ ਫਿਲਮਾਂ ਅਤੇ ਗੀਤਾਂ ਰਾਹੀਂ ਉਹ ਹਮੇਸ਼ਾ ਸਾਡੇ ਨਾਲ ਜੁੜੇ ਰਹਿਣਗੇ। ਤੇ ਅੱਜ ਉਹਨਾਂ ਦੇ ਜਨਮ ਦਿਨ ਤੇ ਉਹਨਾਂ ਦੀ ਯਾਦ ਕਰਦੇ ਹੋਏ ਚਲੋ ਸੁਣਦੇ ਹਾਂ ਉਹਨਾਂ ਦੀ ਇੱਕ ਖੂਬਸੂਰਤ ਫਿਲਮ ਦਾ ਪਿਆਰਾ ਜਿਹਾ ਗੀਤ।

ਸਰੋਤਿਓ, ਹੁਣ ਗੱਲ ਕਰਦੇ ਹਾਂ ਅੱਜ ਅਜਿਹੇ ਨਾਮ ਦੀ ਜਿਸ ਦਾ ਜ਼ਿਕਰ ਸ਼ਾਇਦ ਸਾਡੇ ਦਿਨ ਵਿੱਚ ਕਈ ਵਾਰ ਆ ਜਾਂਦਾ ਹੈ, ਗੂਗਲ। ਅੱਜ ਕੁਝ ਵੀ ਲੱਭਣਾ ਹੋਵੇ, ਕਿਸੇ ਜਗ੍ਹਾ ਬਾਰੇ ਜਾਣਨਾ ਹੋਵੇ ਜਾਂ ਮਨ ਵਿੱਚ ਕੋਈ ਸਵਾਲ ਆ ਜਾਵੇ, ਅਸੀਂ ਬਹੁਤ ਵਾਰ ਸਿੱਧਾ ਗੂਗਲ ਤੇ ਚਲੇ ਜਾਂਦੇ ਹਾਂ। ਕਈ ਵਾਰ ਤਾਂ ਬੱਚੇ ਵੀ ਮਜ਼ਾਕ ਮਜ਼ਾਕ 'ਚ ਕਹਿ ਦਿੰਦੇ ਨੇ, ਗੂਗਲ ਬਾਬਾ ਜਿੰਦਾਬਾਦ। ਤੇ ਗੱਲ ਵੀ ਸਹੀ ਹੈ, ਕਿਉਂਕਿ ਅੱਜ ਕੋਈ ਵੀ ਸਵਾਲ ਹੋਵੇ ਬੱਚਿਆਂ ਤੋਂ ਲੈ ਕੇ ਵੱਡੇ

0: ਤੱਕ ਹਰ ਕੋਈ ਸੋਚਦਾ ਹੈ ਚਲੋ ਪਹਿਲਾਂ ਗੂਗਲ ਤੇ ਹੀ ਵੇਖ ਲੈਂਦੇ ਹਾਂ। ਪਰ ਕਦੇ ਸੋਚਿਆ ਕਿ ਇਹ ਸਭ ਸ਼ੁਰੂ ਕਿੱਥੋਂ ਹੋਇਆ? 4 ਸਤੰਬਰ 1998 ਨੂੰ ਗੂਗਲ ਦੀ ਸਥਾਪਨਾ ਹੋਈ। ਇਸ ਦੀ ਸ਼ੁਰੂਆਤ ਲੈਰੀ ਪੇਜ ਅਤੇ ਸਰਗੇਈ ਬ੍ਰਿਨ ਨੇ ਕੀਤੀ ਸੀ। ਉਸ ਵੇਲੇ ਸ਼ਾਇਦ ਉਹਨਾਂ ਨੂੰ ਵੀ ਅੰਦਾਜ਼ਾ ਨਹੀਂ ਹੋਵੇਗਾ ਕਿ ਉਹਨਾਂ ਦਾ ਇਹ ਛੋਟਾ ਜਿਹਾ ਵਿਚਾਰ ਆਉਣ ਵਾਲੇ ਸਮੇਂ ਵਿੱਚ ਕਿੰਨਾ ਵੱਡਾ ਰੂਪ ਲੈ ਲਵੇਗਾ। ਉਹਨਾਂ ਦਾ ਮਕਸਦ ਸੀ ਇੰਟਰਨੈਟ ਤੇ ਮੌਜੂਦ ਜਾਣਕਾਰੀ ਨੂੰ ਲੋਕਾਂ ਲਈ ਲੱਭਣਾ ਹੋਰ ਆਸਾਨ ਬਣਾਇਆ ਜਾਵੇ। ਤੇ ਅੱਜ ਹਾਲਾਤ ਇਹ ਨੇ ਕਿ ਜੇ ਸਾਨੂੰ ਕਿਸੇ ਗੱਲ ਦਾ ਜਵਾਬ ਨਹੀਂ ਪਤਾ ਤਾਂ ਕਈ ਵਾਰ ਅਸੀਂ ਮਜ਼ਾਕ ਵਿੱਚ ਵੀ ਕਹਿ ਦਿੰਦੇ ਹਾਂ ਗੂਗਲ ਤੋਂ ਪੁੱਛਦੇ ਹਾਂ। ਤੇ ਪਰ ਗੱਲ ਇੱਥੇ ਧਿਆਨ ਰੱਖਣ ਵਾਲੀ ਇਹ ਵੀ ਹੈ ਕਿ ਇੰਟਰਨੈਟ ਤੇ ਜਾਣਕਾਰੀ ਤਾਂ ਬਹੁਤ ਹੈ, ਪਰ ਹਰ ਜਾਣਕਾਰੀ ਸਹੀ ਹੋਵੇ ਇਹ ਜ਼ਰੂਰੀ ਨਹੀਂ। ਇਸ ਲਈ ਕੋਈ ਵੀ ਜਾਣਕਾਰੀ ਮਿਲੇ ਤਾਂ ਉਸਨੂੰ ਤੁਰੰਤ ਅੱਗੇ ਭੇਜਣ ਜਾਂ ਸੱਚ ਮੰਨਣ ਦੀ ਬਜਾਏ ਇੱਕ ਵਾਰ ਭਰੋਸੇਯੋਗ ਸਰੋਤ ਤੋਂ ਉਸਦੀ ਪੁਸ਼ਟੀ ਜ਼ਰੂਰ ਕਰ ਲੈਣੀ ਚਾਹੀਦੀ ਹੈ, ਖਾਸ ਕਰਕੇ ਸਿਹਤ, ਪੈਸਿਆਂ ਜਾਂ ਕਿਸੇ ਮਹੱਤਵਪੂਰਨ ਫੈਸਲੇ ਲੈਣ ਲਈ। ਇਹ ਜਾਣਕਾਰੀ ਹੋਰ ਵੀ ਬਹੁਤ ਜ਼ਰੂਰੀ ਹੋ ਜਾਂਦੀ ਹੈ। ਸੋ ਗੂਗਲ ਨੇ ਸਾਡੇ ਲਈ ਜਾਣਕਾਰੀ ਲੱਭਣ ਦਾ ਕੰਮ ਜ਼ਰੂਰ ਆਸਾਨ ਕਰ ਦਿੱਤਾ ਹੈ, ਪਰ ਸਹੀ ਜਾਣਕਾਰੀ ਦੀ ਪਛਾਣ ਕਰਨਾ ਅਜੇ ਵੀ ਸਾਡੀ ਆਪਦੀ ਜ਼ਿੰਮੇਵਾਰੀ ਹੈ। ਚਲੋ ਜੀ, ਗੂਗਲ ਦੀ ਗੱਲ ਇੱਥੇ ਰੱਖਦੇ ਹਾਂ ਤੇ ਹੁਣ ਅੱਗੇ ਵੱਧਦੇ ਹਾਂ, ਪਰ ਪਹਿਲਾਂ ਸੁਣਦੇ ਹਾਂ ਕੁਝ ਸੰਦੇਸ਼।
1: ਸਾਰਿਆਂ ਲਈ ਸਮਾਜਿਕ ਸੁਰੱਖਿਆ ਅਟਲ ਪੈਨਸ਼ਨ ਯੋਜਨਾ ਮੋਦੀ ਜੀ ਦਾ ਸੰਕਲਪ।
2: ਯੋਜਨਾ ਉਨ ਨੌਜਵਾਨੋ ਕੇ ਲਿਏ ਹੈ ਤਾਕਿ ਆਪ ਜਬ 60 ਸਾਲ ਕੇ ਹੋਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ, ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ।
1: ਅੱਜ ਤੱਕ ਇਸ ਯੋਜਨਾ ਨਾਲ 9,50,00,000 ਤੋਂ ਜ਼ਿਆਦਾ ਲਾਭਪਾਤਰੀ ਜੁੜ ਚੁੱਕੇ ਨੇ। ਜੇ ਤੁਸੀਂ ਵੀ 18 ਤੋਂ 40 ਸਾਲ ਦੀ ਉਮਰ ਦੇ ਹੋ ਤਾਂ ਮਾਸਿਕ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਾਰੰਟਿਡ ਲਾਭਾਂ ਦੀ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ।
3: ਸਰੋਤਿਓ, ਮਿਤੀ 6 ਸਤੰਬਰ ਦਿਨ ਐਤਵਾਰ ਸਵੇਰੇ 10:30 ਵਜੇ ਤੁਸੀਂ ਸੁਣੋਗੇ ਅਦਬੀ ਪ੍ਰੋਗਰਾਮ ਸੁਖਨ ਦੇ ਵਾਰਸ। ਇਸ ਪ੍ਰੋਗਰਾਮ ਦੇ ਵਿੱਚ ਸਾਡੇ ਮਹਿਮਾਨ ਹੋਣਗੇ ਕਵਿਤਰੀ, ਸ਼ਾਇਰਾ, ਗੀਤਕਾਰਾ ਕੁਲਵਿੰਦਰ ਕੌਰ ਢਿੱਲੋਂ।

0: ਸੋ ਕੁਲਵਿੰਦਰ ਕੌਰ ਢਿੱਲੋਂ ਹੋਰਾਂ ਦੀ ਤਰਨੁਮ ਦੇ ਵਿੱਚ ਗਾਈਆਂ ਗਈਆਂ ਬਿਹਤਰੀਨ ਗਜ਼ਲਾਂ ਨਜ਼ਮਾਂ ਤੁਸੀਂ ਸੁਣੋਗੇ ਪ੍ਰੋਗਰਾਮ ਸੁਖਨ ਦੇ ਵਾਰਿਸ ਦੇ ਵਿੱਚ। ਸਮਾਂ ਅਤੇ ਤਾਰੀਖ ਇੱਕ ਵਾਰ ਫੇਰ ਨੋਟ ਕਰ ਲਓ, ਮਿਤੀ 6 ਸਤੰਬਰ ਦਿਨ ਐਤਵਾਰ ਸਵੇਰੇ 10:30 ਵਜੇ ਪ੍ਰੋਗਰਾਮ ਸੁਖਨ ਦੇ ਵਾਰਿਸ।
1: ਤਾਂ ਸਰੋਤਿਓ, ਹੁਣ ਗੱਲ ਕਰਦੇ ਹਾਂ ਅੱਜ ਦੇ ਇੱਕ ਹੋਰ ਖਾਸ ਦਿਹਾੜੇ ਦੀ, ਰਾਸ਼ਟਰੀ ਜੰਗਲੀ ਜੀਵ ਦਿਹਾੜਾ। ਜੰਗਲੀ ਜੀਵਾਂ ਦੀ ਗੱਲ ਕਰੀਏ ਤਾਂ ਸਾਡੇ ਮਨ ਵਿੱਚ ਸਭ ਤੋਂ ਪਹਿਲਾਂ ਸ਼ੇਰ, ਚੀਤਾ, ਹਾਥੀ ਵਰਗੇ ਵੱਡੇ ਵੱਡੇ ਜਾਨਵਰ ਆ ਜਾਂਦੇ ਨੇ। ਪਰ ਜ਼ਰਾ ਇੱਕ ਪਲ ਲਈ ਆਪਣੇ ਆਲੇ ਦੁਆਲੇ ਨਜ਼ਰ ਤਾਂ ਮਾਰੋ, ਸਾਡੇ ਖੇਤਾਂ ਵਿੱਚ, ਨਹਿਰਾਂ ਦੇ ਕੰਢੇ, ਛੱਪੜਾਂ ਕੋਲ, ਰੁੱਖਾਂ 'ਤੇ ਅਤੇ ਕਈ ਵਾਰ ਸਾਡੇ ਘਰਾਂ ਦੇ ਬਿਲਕੁਲ ਨੇੜੇ ਕਿੰਨੇ ਹੀ ਪੰਛੀ ਜੀਵ ਸਾਡੇ ਨਾਲ ਰਹਿ ਰਹੇ ਹੁੰਦੇ ਨੇ ਅਤੇ ਅਸੀਂ ਉਹਨਾਂ ਤੋਂ ਕਈ ਵਾਰ ਡਰ ਵੀ ਜਾਂਦੇ ਹਾਂ ਤੇ ਸਾਨੂੰ ਸਮਝ ਵੀ ਨਹੀਂ ਆਉਂਦਾ ਸੀ ਕੀ ਕਰੀਏ। ਤਾਂ ਅੱਜ ਰਾਸ਼ਟਰੀ ਜੰਗਲੀ ਜੀਵ ਦਿਹਾੜੇ ਤੇ ਅਸੀਂ ਇੱਕ ਖਾਸ ਮੁਲਾਕਾਤ ਕੀਤੀ ਹੈ ਨਵਜੋਤ ਜੀ ਨਾਲ। ਨਵਜੋਤ ਜੀ ਪੇਸ਼ੇ ਵਜੋਂ ਤਾਂ ਬੈਂਕਿੰਗ ਖੇਤਰ ਨਾਲ ਜੁੜੇ ਹੋਏ ਨੇ, ਪਰ ਕੁਦਰਤੀ ਅਤੇ ਜੰਗਲੀ ਜੀਵਾਂ ਬਾਰੇ ਜਾਣਨ ਵਿੱਚ ਉਹਨਾਂ ਦੀ ਖਾਸ ਦਿਲਚਸਪੀ ਹੈ। ਚਲੋ ਸੁਣਦੇ ਹਾਂ ਉਹਨਾਂ ਨਾਲ ਕੀਤੀ ਹੋਈ ਇਹ ਖਾਸ ਮੁਲਾਕਾਤ।

0: ਨਵਜੋਤ ਜੀ ਤੁਹਾਡਾ ਸਵਾਗਤ ਹੈ ਅੱਜ ਦੇ ਪ੍ਰੋਗਰਾਮ ਯੁਵ ਬਾਣੀ ਵਿੱਚ।
1: ਬਹੁਤ ਬਹੁਤ ਧੰਨਵਾਦ ਜੀ, ਮੈਨੂੰ ਇੱਥੇ ਸੱਦਾ ਦੇਣ ਲਈ, ਤੁਹਾਡਾ ਵੀ ਧੰਨਵਾਦ। ਅੱਜ ਜੰਗਲੀ ਜੀਵਾਂ ਬਾਰੇ ਗੱਲ ਕਰਨ ਦਾ ਮੌਕਾ ਮਿਲਿਆ ਹੈ, ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ।
0: ਨਵਜੋਤ ਜੀ, ਸਭ ਤੋਂ ਪਹਿਲਾਂ ਇਹ ਦੱਸੋ ਕਿ ਜੰਗਲੀ ਜੀਵ ਸਾਡੇ ਲਈ ਇੰਨੇ ਜ਼ਰੂਰੀ ਕਿਉਂ ਨੇ, ਸਾਡੀ ਰੋਜ਼ਾਨਾ ਜ਼ਿੰਦਗੀ ਨਾਲ ਇਹਨਾਂ ਦਾ ਕੀ ਸੰਬੰਧ ਹੈ?
1: ਦੇਖੋ ਜੀ, ਜੰਗਲੀ ਜੀਵ ਕੁਦਰਤ ਦਾ ਵੀ ਹਿੱਸਾ ਨੇ। ਕੁਦਰਤ ਦੇ ਵਿੱਚ ਹਰ ਜੀਵ ਦਾ ਆਪਣਾ ਕੰਮ ਹੁੰਦਾ ਹੈ। ਕੋਈ ਪੰਛੀ ਬੀਜ ਇੱਕ ਥਾਂ ਤੋਂ ਦੂਜੀ ਥਾਂ ਲੈ ਜਾਂਦਾ ਹੈ ਤੇ ਕੋਈ ਵੀ ਜੀਵ ਕੀੜਿਆਂ ਨੂੰ ਕਾਬੂ ਰੱਖਣ ਵਿੱਚ ਮਦਦ ਕਰਦਾ ਹੈ। ਇਸ ਕਰਕੇ ਕੋਈ ਵੀ ਜੀਵ ਘੱਟ ਹੋ ਜਾਵੇ ਤਾਂ ਕੁਦਰਤ ਦਾ ਸੰਤੁਲਨ ਜੋ ਵਿਗੜ ਜਾਂਦਾ ਹੈ।
0: ਸਹੀ ਕਿਹਾ। ਤੇ ਬਠਿੰਡਾ ਤੇ ਇਹਦੇ ਨੇੜਲੇ ਇਲਾਕਿਆਂ ਦੀ ਗੱਲ ਕਰੀਏ ਤਾਂ ਸਾਨੂੰ ਕਿਹੜੇ ਪੰਛੀ ਜਾਂ ਜੰਗਲੀ ਜੀਵ ਆਮ ਤੌਰ ਤੇ ਦੇਖਣ ਨੂੰ ਮਿਲ ਜਾਂਦੇ ਨੇ?
1: ਨੂਰਦੀਪ ਜੀ, ਸਾਡੇ ਇਲਾਕੇ ਵਿੱਚ ਜਿੱਦਾਂ ਖੇਤਾਂ, ਨਹਿਰਾਂ, ਛੱਪੜਾਂ ਤੇ ਖੁੱਲੀਆਂ ਥਾਵਾਂ ਤੇ ਕਈ ਤਰ੍ਹਾਂ ਦੇ ਪੰਛੀ ਦੇਖਣ ਨੂੰ ਮਿਲ ਜਾਂਦੇ ਨੇ, ਜਿਵੇਂ ਕਿ ਗੋਰੈਯਾ, ਤੋਤਾ, ਕਬੂਤਰ, ਗਟਾਰਾ, ਕਾਂ ਅਤੇ ਹੋਰ ਕਈ ਪੰਛੀ। ਇਸ ਤੋਂ ਇਲਾਵਾ ਕਈ ਵਾਰ ਸੱਪ ਵੀ ਅਤੇ ਹੋਰ

0: ਜੀਵ ਘਰਾਂ ਜਾਂ ਖੇਤਾਂ ਦੇ ਜਿਹੜੇ ਨੇੜੇ ਘਰ ਹੁੰਦੇ ਉਹਨਾਂ ਵਿੱਚ ਅਕਸਰ ਆ ਜਾਂਦੇ ਨੇ। ਅਸੀਂ ਕਈ ਵਾਰ ਇਹਨਾਂ ਵੱਲ ਧਿਆਨ ਨਹੀਂ ਦਿੰਦੇ, ਪਰ ਇਹ ਵੀ ਸਾਡੇ ਜਿਹੜੇ ਵਾਤਾਵਰਣ ਦਾ ਨਾ ਉਹ ਵੀ ਹਿੱਸਾ ਨੇ।
1: ਖੇਤਾਂ ਵਿੱਚ ਅਕਸਰ ਹੀ ਦੇਖਦੇ ਹਾਂ ਰੋਜ਼ ਜਿਹੜੇ ਹਿਰਨ ਵਰਗੇ ਲੱਗਦੇ ਨੇ ਦੇਖਣ ਨੂੰ, ਉਹ ਵੀ ਦੇਖਦੇ ਨੇ, ਤੇ ਕਈ ਵਾਰ ਘਰ ਜਾਂ ਖੇਤ ਦੇ ਨੇੜੇ ਸੱਪ ਦਿਖਾਈ ਦੇ ਜਾਂਦਾ ਤੇ ਲੋਕ ਡਰ ਜਾਂਦੇ ਨੇ। ਅਜਿਹੇ ਸਮੇਂ ਵਿੱਚ ਕੀ ਕਰਨਾ ਚਾਹੀਦਾ?
0: ਦੇਖੀ, ਸਭ ਤੋਂ ਪਹਿਲਾਂ ਸੱਪ ਵਗੈਰਾ ਨੂੰ ਦੇਖ ਕੇ ਆਪਾਂ ਨੂੰ ਘਬਰਾਉਣਾ ਨਹੀਂ ਚਾਹੀਦਾ, ਉਸ ਤੋਂ ਜਿੰਨੀ ਹੋ ਸਕੇ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਬੱਚੇ ਤੇ ਹੋਰ ਲੋਕਾਂ ਨੂੰ ਉੱਥੋਂ ਦੂਰ ਕਰ ਦੇਣਾ ਚਾਹੀਦਾ ਹੈ। ਸੱਪ ਨੂੰ ਫੜਨ ਜਾਂ ਮਾਰਨ ਦੀ ਕੋਸ਼ਿਸ਼ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ। ਕਿਸੇ ਵੀ ਮਾਹਿਰ ਵਿਅਕਤੀ ਜਾਂ ਸੰਬੰਧਿਤ ਵਿਭਾਗ ਦੀ ਮਦਦ ਲੈਣੀ ਚਾਹੀਦੀ ਹੈ। ਤੇ ਇੱਕ ਗੱਲ ਹੋਰ, ਹਰ ਸੱਪ ਜ਼ਹਿਰੀਲਾ ਨਹੀਂ ਹੁੰਦਾ, ਇਸ ਕਰਕੇ ਬਿਨਾਂ ਜਾਣਕਾਰੀ ਦੇ ਕੋਈ ਫੈਸਲਾ ਆਪਾਂ ਨੂੰ ਨਹੀਂ ਲੈਣਾ ਚਾਹੀਦਾ, ਤੇ ਨਾ ਹੀ ਬਿਨਾਂ ਗੱਲ ਕਰਕੇ ਕਿਸੇ ਨੂੰ ਨੁਕਸਾਨ ਪਹੁੰਚਾਉਣਾ ਚਾਹੀਦਾ।
1: ਜੀ, ਤੇ ਨਵਜੋਤ, ਅੱਜ ਕੱਲ ਲੋਕ ਜੰਗਲੀ ਜੀਵਾਂ ਦੀਆਂ ਤਸਵੀਰਾਂ ਤੇ ਵੀਡੀਓ ਬਣਾਉਣ ਵਿੱਚ ਵੀ ਕਾਫੀ ਦਿਲਚਸਪ

0: ਨੂੰ ਦੇਖ ਕੇ ਆਪਾਂ ਨੂੰ ਘਬਰਾਉਣਾ ਨਹੀਂ ਚਾਹੀਦਾ, ਉਸ ਤੋਂ ਜਿੰਨੀ ਹੋ ਸਕੇ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਬੱਚੇ ਤੇ ਹੋਰ ਲੋਕਾਂ ਨੂੰ ਉੱਥੋਂ ਦੂਰ ਕਰ ਦੇਣਾ ਚਾਹੀਦਾ ਹੈ। ਸੱਪ ਨੂੰ ਫੜਨ ਜਾਂ ਮਾਰਨ ਦੀ ਕੋਸ਼ਿਸ਼ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ। ਕਿਸੇ ਵੀ ਮਾਹਿਰ ਵਿਅਕਤੀ ਜਾਂ ਸੰਬੰਧਿਤ ਵਿਭਾਗ ਦੀ ਮਦਦ ਲੈਣੀ ਚਾਹੀਦੀ ਹੈ। ਤੇ ਇੱਕ ਗੱਲ ਹੋਰ, ਹਰ ਸੱਪ ਜ਼ਹਿਰੀਲਾ ਨਹੀਂ ਹੁੰਦਾ, ਇਸ ਕਰਕੇ ਬਿਨਾਂ ਜਾਣਕਾਰੀ ਦੇ ਕੋਈ ਫੈਸਲਾ ਆਪਾਂ ਨੂੰ ਨਹੀਂ ਲੈਣਾ ਚਾਹੀਦਾ ਤੇ ਨਾ ਹੀ ਬਿਨਾਂ ਗੱਲ ਕਰਕੇ ਕਿਸੇ ਨੂੰ ਨੁਕਸਾਨ ਪਹੁੰਚਾਉਣਾ ਚਾਹੀਦਾ।
1: ਜੀ ਤੇ ਨਵਜੋਤ, ਅੱਜ ਕੱਲ ਲੋਕ ਜੰਗਲੀ ਜੀਵਾਂ ਦੀਆਂ ਤਸਵੀਰਾਂ ਤੇ ਵੀਡੀਓ ਬਣਾਉਣ ਵਿੱਚ ਵੀ ਕਾਫੀ ਦਿਲਚਸਪੀ ਲੈਂਦੇ ਨੇ, ਇਸ ਸਮੇਂ ਕਿਹੜੀ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ?
0: ਤਸਵੀਰਾਂ ਜਾਂ ਵੀਡੀਓ ਬਣਾਉਣਾ ਕੋਈ ਗਲਤ ਗੱਲ ਨਹੀਂ ਆ, ਪਰ ਕਿਸੇ ਵੀ ਜੀਵ ਨੂੰ ਪਰੇਸ਼ਾਨ ਕਰਨਾ ਨਹੀਂ ਚਾਹੀਦਾ, ਉਸ ਦੇ ਬਹੁਤ ਨੇੜੇ ਨਹੀਂ ਜਾਣਾ ਚਾਹੀਦਾ, ਉਸ ਨੂੰ ਡਰਾਉਣਾ ਨਹੀਂ ਚਾਹੀਦਾ ਜਾਂ ਉਸ ਦਾ ਰਸਤਾ ਬਿਲਕੁਲ ਨਹੀਂ ਰੋਕਣਾ ਚਾਹੀਦਾ। ਮੇਰੇ ਖਿਆਲ ਵਿੱਚ ਚੰਗੀ ਤਸਵੀਰ ਉਹੀ ਆ ਜਿਸ ਵਿੱਚ ਸੁਰੱਖਿਅਤ ਰਹੀਏ ਅਤੇ ਜੰਗਲੀ ਜੀਵ ਵੀ ਪਰੇਸ਼ਾਨ ਨਾ ਹੋ।
1: ਸਹੀ ਕਿਹਾ ਤੁਸੀਂ। ਤੇ ਨੌਜਵਾਨ ਜੰਗਲੀ ਜੀਵਾਂ ਤੇ ਕੁਦਰਤ ਦੀ ਸੰਭਾਲ ਲਈ ਆਪਣੇ ਪੱਧਰ ਤੇ ਕੀ ਕਰ ਸਕਦੀ ਹੈ?
0: ਨੌਜਵਾਨ ਇਸ ਕੰਮ ਵਿੱਚ ਬਹੁਤ ਕੁਝ ਕਰ ਸਕਦੇ ਨੇ। ਰੁੱਖ ਲਗਾਉਣੇ ਤੇ ਉਹਨਾਂ ਦੀ ਸਾਂਭ ਕਰਨੀ, ਪਾਣੀ ਦੇ ਸਰੋਤਾਂ ਨੂੰ ਗੰਦਾ ਨਾ ਕਰਨਾ, ਪਲਾਸਟਿਕ ਦੀ ਵਰਤੋਂ ਘੱਟ ਕਰਨੀ, ਗਰਮੀਆਂ ਵਿੱਚ ਪੰਛੀਆਂ ਲਈ ਪਾਣੀ ਰੱਖਣਾ ਅਤੇ ਛੋਟੇ ਮੋਟੇ ਹੋਰ ਬਹੁਤ ਕੰਮ ਨੇ ਜਿਸ ਕਾਰਨ ਬਹੁਤ ਵੱਡਾ ਫਰਕ ਪੈ ਸਕਦਾ ਹੈ। ਨਾਲ ਹੀ ਆਪਣੇ ਦੋਸਤਾਂ ਜਾਂ ਪਰਿਵਾਰਾਂ ਨੂੰ ਵੀ ਕੁਦਰਤ ਬਾਰੇ ਸਾਂਭ ਸੰਭਾਲ ਬਾਰੇ ਦੱਸਣਾ ਚਾਹੀਦਾ ਹੈ।
1: ਜੀ ਬਿਲਕੁਲ। ਤੇ ਅਖੀਰ ਵਿੱਚ ਅੱਜ ਰਾਸ਼ਟਰੀ ਜੰਗਲੀ ਜੀਵ ਦਿਹਾੜੇ ਦੇ ਮੌਕੇ ਤੇ ਤੁਸੀਂ ਸਾਡੇ ਸਰੋਤਿਆਂ ਖਾਸ ਕਰਕੇ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ?
0: ਮੈਂ ਇਹੀ ਕਹਿਣਾ ਚਾਹੁੰਦਾ ਕਿ ਕੁਦਰਤ ਸਿਰਫ ਸਾਡੇ ਲਈ ਨਹੀਂ ਆ, ਜੰਗਲੀ ਜੀਵ ਅਤੇ ਕੁਦਰਤ ਦਾ ਹਿੱਸਾ ਨੇ, ਠੀਕ ਆ। ਉਹਨਾਂ ਦੀ ਵੀ ਆਪਣੀ ਮਹੱਤਤਾ ਅਤੇ ਆਪਣੇ ਪੱਧਰ ਤੇ ਛੋਟੇ ਛੋਟੇ ਕੰਮ ਕਰ ਸਕਦੇ ਹਾਂ। ਕੁਦਰਤ ਦੀ ਸਾਂਭ ਕਰੀਏ, ਪਾਣੀ ਸਾਫ਼ ਰੱਖੀਏ, ਪੰਛੀਆਂ ਲਈ ਪਾਣੀ ਰੱਖੀਏ, ਕਿਸੇ ਵੀ ਜੰਗਲੀ ਜੀਵ ਨੂੰ ਬਿਨਾਂ ਕਾਰਨ ਨੁਕਸਾਨ ਨਾ ਪਹੁੰਚਾਈਏ। ਜੇ ਅਸੀਂ ਕੁਦਰਤ ਸਮਝੀਏ ਤਾਂ ਉਸਦਾ ਸਤਿਕਾਰ ਕਰੀਏ ਤਾਂ ਇਸਦਾ ਫਾਇਦਾ ਸਾਨੂੰ ਵੀ ਹੋਵੇਗਾ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ। ਸਾਡੀ ਛੋਟੀ ਜਿਹੀ ਕੋਸ਼ਿਸ਼ ਮਿਲ ਕੇ ਵੱਡਾ ਫਰਕ ਪਾ ਸਕਦੀ ਹੈ।
1: ਬਹੁਤ ਵਧੀਆ ਸੰਦੇਸ਼ ਜੀ, ਕਿਉਂਕਿ ਕੁਦਰਤ ਦਾ ਹਿੱਸਾ ਅਸੀਂ ਵੀ ਹਾਂ ਤੇ ਜੰਗਲੀ ਜੀਵ ਵੀ, ਤਾਂ ਕਰਕੇ ਸਾਨੂੰ ਕੁਦਰਤ ਦੇ ਨਾਲ ਨਾਲ ਜੀਵਾਂ ਦਾ ਵੀ ਸਤਿਕਾਰ ਤੇ ਉਹਨਾਂ ਦੀ ਦੇਖਭਾਲ ਕਰਨੀ ਚਾਹੀਦੀ ਆ। ਨਵਜੋਤ ਜੀ, ਅੱਜ ਸਾਡੇ ਨਾਲ ਜੁੜਨ ਤੇ ਇੰਨੀ ਸੌਖੀ ਤੇ ਜਾਣਕਾਰੀ ਭਰੀ ਗੱਲਬਾਤ ਕਰ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
0: ਧੰਨਵਾਦ ਨੂਰਦੀਪ ਜੀ, ਮੈਂ ਵੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਿਆ। ਤਹਿ ਦਿਲੋਂ ਸਾਰਾ ਐਫ ਐਮ ਬਠਿੰਡਾ ਦਾ ਧੰਨਵਾਦ
1: ਜੀ। ਧੰਨਵਾਦ ਸਾਡੀ ਪੂਰੀ ਟੀਮ ਵੱਲੋਂ ਤੁਹਾਡਾ ਵੀ। ਸਰੋਤਿਓ, ਤੇ ਅੱਜ ਰਾਸ਼ਟਰੀ ਭੋਜਨ ਬੈਂਕ ਦਿਹਾੜਾ ਵੀ ਹੈ। ਭੋਜਨ ਇੱਕ ਅਜਿਹੀ ਚੀਜ਼ ਜਿਸ ਤੋਂ ਬਿਨਾਂ ਸਾਡੀ ਜ਼ਿੰਦਗੀ ਦੀ ਕਲਪਨਾ ਕਰਨੀ ਵੀ ਔਖੀ ਹੈ। ਸਵੇਰ ਦੀ ਚਾਹ ਤੋਂ ਲੈ ਕੇ ਰਾਤ ਦੇ ਖਾਣੇ ਤੱਕ ਸਾਡਾ ਦਿਨ ਕਿਸੇ ਨਾ ਕਿਸੇ ਤਰੀਕੇ ਨਾਲ ਭੋਜਨ ਨਾਲ ਜੁੜਿਆ ਹੋਇਆ। ਪਰ ਕਦੇ ਇੱਕ ਪਲ ਲਈ ਅਸੀਂ ਇਹ ਵੀ ਸੋਚਦੇ ਹਾਂ ਕਿ ਜਿਹੜਾ ਖਾਣਾ ਸਾਡੇ ਘਰ ਵਿੱਚ ਆਮ ਗੱਲ ਹੈ, ਉਹ ਕਿਸੇ ਹੋਰ ਲਈ ਸ਼ਾਇਦ ਬਹੁਤ ਵੱਡੀ ਲੋੜ ਹੋਵੇ। ਕਿਸੇ ਘਰ ਵਿੱਚ ਅੱਜ ਇਹ ਵੀ ਚਿੰਤਾ ਹੋ ਸਕਦੀ ਹੈ ਕਿ ਅਗਲਾ ਖਾਣਾ ਕਿੱਥੋਂ ਆਵੇਗਾ, ਅਤੇ ਦੂਜੇ ਪਾਸੇ ਅਸੀਂ ਹਰ ਰੋਜ਼ ਕਿੰਨਾ ਭੋਜਨ ਬਰਬਾਦ ਕਰ ਦਿੰਦੇ ਹਾਂ। ਫੂਡ ਬੈਂਕ ਦਾ ਅਸਲ ਮਕਸਦ ਹੀ ਇਹ ਹੈ ਕਿ ਜਿਹੜਾ ਭੋਜਨ ਉਪਲਬਧ ਹੈ ਉਸਨੂੰ ਇਕੱਠਾ ਕਰਕੇ ਉਹਨਾਂ ਲੋਕਾਂ ਤੱਕ ਪਹੁੰਚਾਇਆ ਜਾਵੇ ਜਿਸ ਦੀ ਇਹਨਾਂ ਨੂੰ ਅਸਲ ਵਿੱਚ ਲੋੜ ਹੈ। ਪਰ ਇਸ ਲਈ ਸਿਰਫ ਸੰਸਥਾਵਾਂ ਦੀ ਜ਼ਿੰਮੇਵਾਰੀ ਨਹੀਂ, ਅਸੀਂ ਵੀ ਆਪਣੇ ਪੱਧਰ ਤੇ ਬਹੁਤ ਕੁਝ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਤਾਂ ਆਪਣੇ ਘਰ ਤੋਂ ਸ਼ੁਰੂਆਤ ਕਰੀਏ। ਜਿੰਨੀ ਭੁੱਖ ਹੈ ਉਨਾ ਹੀ ਪਲੇਟ ਵਿੱਚ ਪਾਈਏ। ਜੇ ਖਾਣਾ ਬਚ ਜਾਵੇ ਤਾਂ ਉਸਨੂੰ ਸਹੀ ਤਰੀਕੇ ਨਾਲ ਸੰਭਾਲੀਏ ਤੇ ਸੁਰੱਖਿਅਤ ਤਰੀਕੇ ਨਾਲ ਸਾਂਝਾ ਕੀਤਾ ਜਾ ਸਕੇ ਤੇ ਲੋੜਵੰਦਾਂ ਤੱਕ ਪਹੁੰਚਾਇਆ ਜਾਵੇ। ਤਾਂ ਸਰੋਤੇ, ਅੱਜ ਇਸ ਦਿਹਾੜੇ ਤੇ ਸਾਨੂੰ ਕੋਈ ਬਹੁਤ ਵੱਡਾ ਵਾਅਦਾ ਕਰਨ ਦੀ ਲੋੜ ਨਹੀਂ, ਬਸ ਇੱਕ ਛੋਟੀ ਜਿਹੀ ਆਦਤ ਬਣਾਈਏ। ਪਲੇਟ ਵਿੱਚ ਉਨਾ ਹੀ ਖਾਣਾ ਪਾਈਏ ਜਿੰਨਾ ਖਾ ਸਕਦੇ ਹਾਂ। ਜੇ ਭੁੱਖ ਹੋਰ ਹੋਵੇ ਤਾਂ ਦੁਬਾਰਾ ਲੈ ਲਵਾਂਗੇ। ਇਸ ਤਰ੍ਹਾਂ ਨਾ ਸਿਰਫ ਭੋਜਨ ਦੀ ਬਰਬਾਦੀ ਘਟੇਗੀ, ਸਗੋਂ ਸਾਡੇ ਅੰਦਰ ਭੋਜਨ ਦਾ ਸਤਿਕਾਰ ਵੀ ਵਧੇਗਾ। ਤੇ ਕਿਸੇ ਦੀ ਮਦਦ ਕਰਨ ਲੱਗੇ ਅਸੀਂ ਅਕਸਰ ਉਹਨਾਂ ਦੀਆਂ ਤਸਵੀਰਾਂ ਬਣਾ ਲੈਂਦੇ ਹਾਂ। ਸਾਨੂੰ ਉਹਨਾਂ ਦੀ ਮਜਬੂਰੀ ਦਾ ਫਾਇਦਾ ਨਹੀਂ ਉਠਾਉਣਾ ਚਾਹੀਦਾ। ਤਾਂ ਇਸ ਕਰਕੇ ਤੁਸੀਂ ਮਦਦ ਵੀ ਕਰੋ, ਪਰ ਅਗਲੇ ਦੀ ਸਤਿਕਾਰ ਨਾਲ। ਤਾਂ ਅੱਜ ਤੋਂ ਹੀ ਸ਼ੁਰੂਆਤ ਕਰੀਏ, ਭੋਜਨ ਬਰਬਾਦ ਨਾ ਕਰੀਏ, ਲੋੜ ਅਨੁਸਾਰ ਲਈਏ ਤੇ ਜਿੱਥੇ ਸੰਭਵ ਹੋਵੇ ਕਿਸੇ ਲੋੜਵੰਦ ਨਾਲ ਸਾਂਝਾ ਕਰੀਏ, ਕਿਉਂਕਿ ਸਾਡੇ ਲਈ ਇੱਕ ਬਚਿਆ ਹੋਇਆ ਨਿਵਾਲਾ ਹਰ ਕਿਸੇ ਲਈ ਅੱਜ ਦੀ ਉਮੀਦ ਹੋ ਸਕਦਾ। ਤੇ ਇਸੇ ਨਾਲ ਹੀ ਹੌਸਲੇ ਬੁਲੰਦ ਰੱਖੀ, ਰਾਹ ਆਪ ਬਣ ਜਾਂਦੇ ਨੇ। ਮਿਹਨਤ ਦੇ ਬੀਜੇ ਬੀਜ ਇੱਕ ਦਿਨ ਫਲ ਬਣ ਜਾਣੇ ਨੇ। ਅੱਜ ਭਾਵੇਂ ਥੋੜਾ ਔਖਾ ਲੱਗੇ ਸਫ਼ਰ, ਕੱਲ ਇਹੀ ਕਦਮ ਤੇਰੀ ਜਿੱਤ ਦੀ ਕਹਾਣੀ ਬਣ ਜਾਣੇ। ਤਾਂ ਯੁਵਾਣੀ ਤੋਂ ਇੱਥੇ ਹੀ ਦਿਓ ਆਗਿਆ। ਮੈਂ ਹਾਂ ਨੂਰਦੀਪ ਕੌਰ ਤੇ ਤੁਸੀਂ ਜੁੜਦੇ ਰਹੋ ਆਕਾਸ਼ਵਾਣੀ ਬਠਿੰਡਾ ਦੇ ਨਾਲ।

ਹੁਣੇ ਤੁਸੀਂ ਸੁਣ ਰਹੇ ਸੀ ਨੌਜਵਾਨ ਸਰੋਤਿਆਂ ਦਾ ਮਨਪਸੰਦ ਪ੍ਰੋਗਰਾਮ ਯੁਵਾਨੀ, ਜਿਸ ਨੂੰ ਪੇਸ਼ ਕੀਤਾ ਨੂਰਦੀਪ ਕੌਰ ਨੇ। ਅਤੇ ਹੁਣ ਵੇਲਾ ਹੋ ਰਿਹਾ ਹੈ ਫਰਮਾਇਸ਼ੀ ਗੀਤਾਂ ਦਾ ਅਤੇ ਫੋਨ ਕਾਲਾਂ 'ਤੇ ਆਧਾਰਿਤ ਪ੍ਰੋਗਰਾਮ ਸ਼ਾਮ ਸੁਹਾਨੀ ਦਾ, ਅਤੇ ਸ਼ਾਮ ਦੇ 7 ਵੱਜ ਰਹੇ ਨੇ ਅਤੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਸ਼ਾਮ ਸੁਹਾਨੀ।

ਸਵਾਗਤ ਹੈ ਮੇਰੇ ਵੱਲੋਂ ਸਾਰੇ ਹੀ ਸਰੋਤਿਆਂ ਦਾ ਸਾਡੇ ਅੱਜ ਦੇ ਪ੍ਰੋਗਰਾਮ ਸ਼ਾਮ ਸੁਹਾਣੀ ਵਿੱਚ। ਮੈਨੂੰ ਪਤਾ ਸਾਡੇ ਸਾਰੇ ਸਰੋਤੇ ਬੜੀ ਹੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਨੇ ਅੱਜ ਦੇ ਪ੍ਰੋਗਰਾਮ ਦਾ ਕਿ ਸ਼ਾਮ ਸੁਹਾਣੀ ਕਦੋਂ ਸ਼ੁਰੂ ਹੋਵੇ ਅਤੇ ਕਦੋਂ ਅਸੀਂ ਫੋਨ ਕਾਲ ਕਰੀਏ ਅਤੇ ਕਦੋਂ ਸਾਡੀ ਮਨਪਸੰਦ ਸਾਡੀ ਫਰਮਾਇਸ਼ ਦਾ ਗੀਤ ਰੇਡੀਓ ਸੈੱਟ 'ਤੇ ਆਵੇ ਅਤੇ ਆਪਣੇ ਵਿਚਾਰ ਵੀ ਸਾਂਝੇ ਕਰਦੇ ਹਾਂ, ਦਿਲ ਦੀਆਂ ਗੱਲਾਂ ਵੀ ਕਰਦੇ ਹਾਂ। ਅਤੇ ਗੱਲ ਕਰਨ ਵਾਸਤੇ ਤੁਹਾਨੂੰ ਡਾਇਲ ਕਰਨਾ ਪਵੇਗਾ ਸਾਡੇ ਸਟੂਡੀਓ ਦਾ ਨੰਬਰ 0164-2240-331 ਅਤੇ 2240-331 ਡਾਇਲ ਕਰੋ ਅਤੇ ਆਪਣੀ ਮਨਪਸੰਦ ਦਾ ਆਪਣੀ ਫਰਮਾਇਸ਼ ਦਾ ਗੀਤ ਸੁਣੋ। ਮੈਂ ਤੁਹਾਡੀ ਫੋਨ ਦੀ ਵੇਟ ਕਰਦੇ ਹਾਂ ਅਤੇ ਵੇਟ ਕਰਦੇ ਕਰਦੇ ਇੱਕ ਸੁਣਦੇ ਹਾਂ ਪਿਆਰਾ ਜਿਹਾ ਗੀਤ।

0: ਇੱਕ ਸਰੋਤਾ ਸਾਡੇ ਨਾਲ ਜੁੜ ਚੁੱਕੇ ਨੇ, ਕਰਦੇ ਹਾਂ ਗੱਲ ਉਹਨਾਂ ਨਾਲ।
1: ਹੈਲੋ,
2: ਹਾਂਜੀ,
1: ਹੈਲੋ,
2: ਹਾਂਜੀ ਬੋਲ ਰਹੇ ਹਾਂ ਜੀ।
1: ਹੈਲੋ,
2: ਹਾਂਜੀ ਬੋਲੀ ਜਾਂਦੇ ਜੀ।
1: ਹੈਲੋ,
2: ਹੈਲੋ ਬੋਲਦੇ ਜੀ।
1: ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ ਤੇ ਕਿੱਥੋਂ ਬੋਲਦੇ ਹੋ?
2: ਮੈਂ ਪਿੰਡ ਮਾਣੀਖੇੜਾ ਜਸਵੰਤ ਸਿੰਘ ਤਹਿਸੀਲ ਮਲੋਟ ਤੋਂ ਬੋਲਦਾ ਜੀ।
1: ਪਹਿਲਾਂ ਤਾਂ ਸਾਡੇ ਪ੍ਰੋਗਰਾਮ ਵਿੱਚ ਫੋਨ ਕਰਨ ਲਈ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਕਿਹੜੇ
2: ਮਿਹਰਬਾਨੀ ਜੀ, ਸੁਣਨਾ ਜੀ ਫਿਲਮ ਬ੍ਰਹਮਚਾਰੀ ਦਾ ਦਿਲ ਕੇ ਜੋ ਕੇ ਮੈਂ ਤੁਹਾਨੂੰ ਬਿਠਾ ਕਰ। ਹਾਂਜੀ, ਮੁਹੰਮਦ ਰਫੀ ਦੀ ਆਵਾਜ਼ ਆ ਜੀ।
1: ਠੀਕ ਹੈ ਜੀ, ਫਿਲਮ ਬ੍ਰਹਮਚਾਰੀ ਦਾ ਤੁਹਾਡੇ ਰੇਡੀਓ ਸੈੱਟ ਤੇ ਆ ਰਿਹਾ, ਸੁਣੋ ਫਿਰ
2: ਮੇਰੀ ਧੀ ਬਣ ਕੇ ਪੂਰਾ ਸੁਣਾ ਦਿਓ ਗਾਣਾ।

0: ਇੱਕ ਹੋਰ ਫੋਨ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ, ਆਪਾਂ ਗੱਲ ਕਰਦੇ ਹਾਂ ਉਹਨਾਂ ਨਾਲ ਕਿ ਇਹ ਕੌਣ ਹੈ ਤੇ ਕਿੱਥੋਂ ਬੋਲ ਰਹੇ ਨੇ। ਹੈਲੋ ਹੈਲੋ
1: ਹੈਲੋ,
0: ਹਾਂਜੀ ਕੌਣ ਬੋਲ ਰਹੇ ਹੋ, ਨਾਮ ਦੱਸ ਦਿਓ ਆਪਣਾ।
1: ਸਤਿ ਸ਼੍ਰੀ ਅਕਾਲ ਦੀਦੀ ਜੀ, ਮੇਰਾ ਨਾਮ ਨਵਰੀਤ ਹੈ।
0: ਸਤਿ ਸ਼੍ਰੀ ਅਕਾਲ ਜੀ ਨਵਰੀਤ, ਕਿੱਥੋਂ ਬੋਲ ਰਹੇ ਹੋ?
1: ਦੀਦੀ ਜੀ ਮੈਂ ਫਰੀਦਕੋਟ ਜ਼ਿਲ੍ਹੇ ਤੋਂ ਬੋਲ ਰਹੀ ਹਾਂ।
0: ਫਰੀਦਕੋਟ ਤੋਂ ਬੋਲ ਰਹੇ ਹੋ, ਕਿਹੜੀ ਕਲਾਸ 'ਚ ਪੜ੍ਹਦੇ ਹੋ ਨਵਰੀਤ ਤੁਸੀਂ?
1: ਫੋਰਥ ਜੀ।
0: ਫੋਰਥ 'ਚ?
1: ਹਾਂਜੀ।
0: ਪੇਪਰ ਹੋ ਗਏ?
1: ਨਹੀਂ ਜੀ, ਦੀਦੀ ਜੀ ਅਜੇ ਚੱਲੀ ਜਾਂਦੇ ਆ।
0: ਪੇਪਰ ਚੱਲੀ ਜਾਂਦੇ ਆ?
1: ਹਾਂਜੀ।
0: ਕਿਹੜਾ ਪੇਪਰ ਆ ਹੁਣ ਅਗਲਾ?
1: ਕੰਪਿਊਟਰ।
0: ਕੰਪਿਊਟਰ ਦਾ ਆਂਦਾ ਸਾਰਾ ਨਵਰੀਤ ਨੂੰ?
1: ਹਾਂਜੀ
0: ਸਾਰਾ।
1: ਹਾਂਜੀ
0: ਤਾਂ ਫੁੱਲ ਵਟਾ ਫੁੱਲ ਮਾਰਕਸ ਆਣਗੇ।
1: ਹਾਂ
0: ਫਿਰ ਮਿਠਾਈ ਦੇਣ ਆਏਗੀ ਮੈਨੂੰ?
1: ਆਂਟੀ ਤੁਸੀਂ ਦੀਦੀ ਤੁਸੀਂ ਕਿੱਥੋਂ ਬੋਲਦੇ ਹੋ?
0: ਮੈਂ ਬਠਿੰਡੇ ਤੋਂ ਬੋਲਦੀ ਹਾਂ।
1: ਠੀਕ ਹੈ ਆ ਜੂੰਗੀ।
0: ਠੀਕ ਹੈ ਜੀ ਨਵਰੀਤ, ਕਿਹੜਾ ਗਾਣਾ ਸੁਣੋਗੇ? ਚਲੋ ਇਹ ਦੱਸ ਦੋ ਹੁਣ।
1: ਹਾਂਜੀ ਨਿਮਰਤ ਖਹਿਰਾ ਦਾ ਲਾ ਦੋ ਕੋਈ ਵੀ।
0: ਨਿਮਰਤ ਖਹਿਰਾ ਦਾ ਕੋਈ ਵੀ ਗੀਤ ਲਾ ਦਾ?
1: ਹਾਂਜੀ।
0: ਠੀਕ ਹੈ ਚਲ ਮੈਂ ਨਿਮਰਤ ਖਹਿਰਾ ਦਾ ਗੀਤ ਸੁਣਾ ਰਹੀ ਹਾਂ ਤੁਹਾਨੂੰ, ਤੇ ਤੁਸੀਂ ਮੈਨੂੰ ਅਗਲੀ ਵਾਰੀ ਫੋਨ ਕਰਕੇ ਦੱਸਿਓ ਤੁਹਾਨੂੰ ਕਿਵੇਂ ਲੱਗਿਆ। ਠੀਕ ਹੈ?
1: ਠੀਕ ਹੈ ਜੀ।
0: ਓਕੇ ਬਾਏ
1: ਬਾਏ।

0: ਇੱਕ ਫੋਨ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ, ਆਪਾਂ ਗੱਲ ਕਰਦੇ ਹਾਂ ਉਹਦੇ ਨਾਲ। ਕੌਣ ਬੋਲਦੇ ਆ ਤੇ ਕਿੱਥੋਂ ਬੋਲਦੇ ਨੇ? ਹੈਲੋ,
1: ਹਾਂਜੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕੌਣ ਬੋਲਦੇ ਹੋ ਤੇ ਕਿੱਥੋਂ ਬੋਲਦੇ ਹੋ ਦੱਸ ਦੋ।
1: ਮੈਂ ਜੀ ਅਬਲੂ ਕੋਟੇ ਸੰਘ ਵਾਲਾ ਜ਼ਿਲ੍ਹਾ ਦੇ ਬਠਿੰਡਾ ਭੋਲਾ ਸਿੰਘ ਜਾਨੀ ਬੋਲਦਾ ਜੀ।
0: ਕੀ ਕੰਮ ਕਰਦੇ ਹੋ ਤੁਸੀਂ?
1: ਕੁਛ ਨੀ ਕਰਦੇ ਜੀ, ਖੇਤੀਬਾੜੀ ਕਰਦੇ ਹਾਂ।
0: ਖੇਤੀਬਾੜੀ ਕਰਦੇ? ਫਿਰ ਖੇਤੀਬਾੜੀ ਵੀ ਤਾਂ ਕੰਮ ਹੀ ਹੁੰਦਾ। ਇੱਕ ਤੁਸੀਂ ਕਹਿੰਦੇ ਕੁਛ ਵੀ ਨਹੀਂ ਕਰਦਾ ਮੈਂ।
1: ਹੁਣ ਤਾਂ ਵੀ ਫ੍ਰੀ ਹਾਂ ਫਿਰ।
0: ਹੁਣ ਤਾਂ ਫ੍ਰੀ ਹੈਗੇ ਹੋ?
1: ਹਾਂਜੀ।
0: ਘਰ ਚ ਕੌਣ ਕੌਣ ਹੈ ਤੁਹਾਡੇ, ਦੱਸੋ ਚਲੋ ਅੱਜ।
1: ਇੱਕ ਬੇਟਾ।
0: ਹਾਂਜੀ।
1: ਨੂੰ ਪੁੱਤ, ਇੱਕ ਪੋਤੀ।
0: ਪੋਤੀ ਕਿੱਦੀ ਕੈ?
1: ਪੋਤੀ ਬਾਹਰ ਗਈ ਜੀ।
0: ਬਾਹਰ ਗਈ?
1: ਹਾਂਜੀ।
0: ਫਿਰ ਤਾਂ ਤੁਸੀਂ ਜਮੇ ਹੀ ਵਿਹਲੇ ਹੈਗੇ ਹੁਣ।
1: ਹਾਂਜੀ, 80 ਸਾਲ ਦੀ ਉਮਰ ਹੋ ਗਈ।
0: ਹੈ?
1: 80 ਸਾਲ ਦੀ ਉਮਰ ਹੋ ਗਈ।
0: ਚਲੋ ਵਧੀਆ ਗੱਲ ਹੈ। ਰੇਡੀਓ ਰੋਜ਼ ਸੁਣਦੇ ਹੋ?
1: ਮੈਂ ਤਾਂ ਰੇਡੀਓ ਦਾ, ਮੇਰੇ ਕੋਲ ਵਾਧੂ ਫੋਨ ਹੋਇਆ, ਮੈਂ ਤਾਂ ਲਾਇਆ ਜੀ। ਕਹਿੰਦਾ ਜੀ ਨਵੇਂ ਦਾ ਚਾਹੀਦਾ, ਫਿਰ ਮੈਂ ਲਾਇਆ ਨਹੀਂ, ਅੱਜ ਹੀ ਲਾਇਆ ਜੀ।
0: ਅੱਜ ਹੀ ਫੋਨ ਲਾਇਆ ਤੁਸੀਂ? ਕਿੰਨੇ ਚਿਰ ਬਾਅਦ ਤੁਹਾਡਾ ਫੋਨ ਲੱਗਿਆ, ਚਲੋ ਇਹ ਦੱਸੋ।
1: ਜਿਹੜਾ ਮੇਰਾ ਲੱਗਦਾ ਬੜੀ ਹੈ, ਤੂੰ ਬਾਅਦ ਲਾਇਆ ਨਹੀਂ।
0: ਅੱਛਾ, ਉਸ ਤੋਂ ਬਾਅਦ ਲਾਇਆ ਹੀ ਨਹੀਂ ਫੋਨ? ਮਿਲਿਆ
1: ਨਹੀਂ, ਨਹੀਂ ਲਾਇਆ,
0: ਲਾਇਆ ਹੀ ਨਹੀਂ ਹੈਗਾ।
1: ਨਹੀਂ ਜੀ, ਲਾਇਆ ਨਹੀਂ ਸੀ,
0: ਲਾਇਆ ਨਹੀਂ ਗਾ।
1: ਮੈਂ ਦਲਵੀਰ ਦੀ ਵਾਰੀ ਹੈ ਤਾਂ ਮੈਨੂੰ ਪਤਾ ਹੈ ਦਲਵੀਰ ਜਾਣਦਾ ਆਪਾਂ ਨੂੰ।
0: ਅੱਛਾ ਠੀਕ ਹੈ ਜੀ।
1: ਹਾਂਜੀ
0: ਚਲੋ ਠੀਕ ਹੈ, ਤੁਹਾਡਾ ਫੋਨ ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਗੀਤ ਸੁਣ ਦੋ, ਦੱਸ ਦੋ ਕਿਹੜਾ ਸੁਣਨਾ ਤੁਸੀਂ?
1: ਯਮਨ ਵਰਗਾ ਲਾਵੇ ਸਰਦੇ ਨਾਂ ਤੇਲੀ ਲਾ ਮੇਰੀ।
0: ਠੀਕ ਹੈ ਜੀ, ਮੈਂ ਕੋਸ਼ਿਸ਼ ਕਰਦੀ ਹਾਂ ਵੀ ਇਹ ਗੀਤ ਚੱਲ ਜੇ, ਨਹੀਂ ਤਾਂ ਫਿਰ ਕੋਈ ਤੁਹਾਡੀ ਹੋਰ ਪਸੰਦ।
1: ਹਾਂ ਠੀਕ
0: ਹੈ ਜੀ, ਠੀਕ ਹੈ ਠੀਕ ਹੈ, ਮੈਂ ਦੇਖਦੀ ਹਾਂ ਜੀ। ਹਾਂਜੀ, ਬਹੁਤ ਬਹੁਤ ਸ਼ੁਕਰੀਆ ਜੀ।
1: ਓਕੇ ਓਕੇ।

0: ਹਾਂਜੀ, ਇੱਕ ਸਰੋਤਾ ਹੋਰ ਸਾਡੇ ਨਾਲ ਜੁੜ ਚੁੱਕੇ ਆ, ਗੱਲ ਕਰਦੇ ਉਹਨਾਂ ਨਾਲ। ਕੌਣ ਬੋਲਦੇ ਆ ਤੇ ਕਿੱਥੋਂ ਬੋਲਦੇ ਨੇ?
1: ਹੈਲੋ। ਹਾਂ ਭਾਈ ਜੀਜਾ ਜੀ, ਸਤਿ ਸ੍ਰੀ ਅਕਾਲ ਭਾਈ, ਜਿਉਂਦੇ ਵਸਦੇ ਰਹੋ।
2: ਸਤਿ ਸ੍ਰੀ ਅਕਾਲ ਜੀ।
1: ਮੈਂ ਜਥੇਦਾਰ ਬਾਬਾ ਪਿਆਰਾ ਸਿੰਘ, ਪਿੰਡ ਕੋਲ ਸ਼ਮੀਰ, ਜ਼ਿਲ੍ਹਾ ਬਠਿੰਡਾ ਤੋਂ
2: ਠੀਕ ਹੈ ਜੀ,
1: ਬੋਲਦਾ ਭਾਈ।
2: ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਅੱਜ ਦੇ ਪ੍ਰੋਗਰਾਮ ਵਿੱਚ।
1: ਤੁਹਾਡਾ ਵੀ ਬਹੁਤ ਸਵਾਗਤ ਹੈ ਭਾਈ। ਮੇਰਾ ਇਸ ਵਿੱਚ 2 ਮਹੀਨਿਆਂ ਤੋਂ ਫੋਨ ਲੱਗਿਆ, ਸ਼ਾਮ ਸ਼ਾਮੀ ਦੇ ਵਿੱਚ 5 ਮਹੀਨੇ ਹੋ ਗਏ ਫੋਨ ਨਹੀਂ ਲੱਗਿਆ। ਚਲੋ ਕੋਈ ਗੱਲ ਨਹੀਂ, ਕਦੇ ਲੱਗ ਜੂਗਾ, ਕੋਈ ਮੁਸ਼ਕਲ ਨਹੀਂ।
2: ਚਲੋ ਵਧੀਆ ਗੱਲ ਹੈ, ਲੇਟ ਲੱਗਦਾ ਫੋਨ ਤਾਂ ਤੁਹਾਡਾ ਫੋਨ ਮਤਲਬ ਅਸੀਂ ਚੱਕ ਵੀ ਲੈਣੇ ਹੈਗੇ ਆ, ਕਿਉਂਕਿ
1: ਹਾਂ ਭਾਈ 15 ਦਿਨ ਤਾਂ ਅਸੀਂ ਕੋਸ਼ਿਸ਼ ਨਹੀਂ ਕਰਦੇ, ਕੋਸ਼ਿਸ਼ ਨਹੀਂ ਕਰਦੇ
2: ਜੀ ਬਿਲਕੁਲ।
1: ਤੇ ਫਿਰ 15 ਤੋਂ ਬਾਅਦ ਕੋਸ਼ਿਸ਼ ਕਰਦੇ ਆ, ਤੇ ਸ਼ਾਮ ਸ਼ਾਮੀ 5 ਮਹੀਨੇ ਹੋ ਗਏ ਲੱਗਿਆ ਨਹੀਂ ਫੋਨ ਭਾਈ।
2: ਚਲੋ ਅੱਜ ਤੁਹਾਡਾ ਫੋਨ ਲੱਗ ਗਿਆ ਹੈਗਾ ਤੇ ਤੁਸੀਂ ਇਹ ਦੱਸੋ ਵੀ
1: ਗੁਰਦਾਸ ਮਾਨ ਦਾ ਕੋਈ ਵੀ ਸਮਾਜਿਕ ਗੀਤ ਸੁਣਾ ਦੇ ਭਾਈ
2: ਜੀ। ਮੈਂ ਗੁਰਦਾਸ ਮਾਨ ਦਾ ਤੁਹਾਡੀ ਫਰਮਾਇਸ਼ ਤੇ ਗੀਤ ਲਗਾ ਰਹੀ ਹਾਂ ਤੇ ਤੁਸੀਂ ਸੁਣੋ ਬੈਠ ਕੇ ਆਰਾਮ ਨਾਲ, ਠੀਕ ਹੈ ਜੀ? ਬਹੁਤ ਬਹੁਤ ਸ਼ੁਕਰੀਆ ਤੁਹਾਡਾ ਫੋਨ ਕਰਨ ਦੇ ਲਈ।
1: ਹੈਲੋ।
2: ਹਾਂਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਫੋਨ ਕਰਨ ਦੇ ਲਈ।
1: ਬਹੁਤ ਬਹੁਤ ਧੰਨਵਾਦ ਬੇਟਾ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ
2: ਜੀ।

0: ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਸ਼ਾਮ ਸੁਹਾਣੀ ਦਾ ਆਕਾਸ਼ਵਾਣੀ ਐਫ ਐਮ ਬਠਿੰਡਾ 1.1 ਮੈਗਾ ਹਰਟਸ 'ਤੇ। ਹੁਣ ਤੋਂ ਕੁਝ ਪਹਿਲਾਂ ਬਾਅਦ ਯਾਨੀ ਕਿ 7:30 'ਤੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਬ੍ਰਿਕਸ ਦੇਸ਼ਾਂ ਦੇ ਚੀਫ ਜਸਟਿਸਿਸ ਦਾ 3 ਦਿਨਾਂ ਸੰਮੇਲਨ ਅੱਜ ਨਵੀਂ ਦਿੱਲੀ ਵਿੱਚ ਸ਼ੁਰੂ। ਭਾਰਤ ਦੇ ਚੀਫ ਜਸਟਿਸ ਵੱਲੋਂ ਕਈ ਦੇਸ਼ਾਂ ਦੇ ਨਿਆਇਕ ਵਫਦਾਂ ਦੇ ਮੁਖੀਆਂ ਨਾਲ ਦਵੱਲੀਆਂ ਮੀਟਿੰਗਾਂ। ਉਪ ਰਾਸ਼ਟਰਪਤੀ ਅਤੇ ਪੰਜਾਬ ਯੂਨੀਵਰਸਿਟੀ ਦੇ ਐਕਸ ਆਫੀਸ਼ੀਅਲ ਚਾਂਸਲਰ ਸ੍ਰੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੇ ਉੱਚ ਸਿੱਖਿਆ ਅਤੇ ਵਿਗਿਆਨਕ ਖੋਜ ਸਿਲਸਿਲੇ ਵਿੱਚ ਵੱਡੀ ਤਬਦੀਲੀ ਆਈ ਏ। ਪੰਜਾਬ ਸਰਕਾਰ ਵੱਲੋਂ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਰਾਜ ਦੇ ਕਰੀਬ 85,000 ਸਰਕਾਰੀ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਨੂੰ ਸੋਧ ਕੇ 42% ਤੋਂ 60% ਕਰਨ ਦਾ ਫੈਸਲਾ। ਸੁਪਰੀਮ ਕੋਰਟ ਨੇ 7 ਰਾਜਾਂ ਨੂੰ ਨਿਆਇਕ ਅਧਿਕਾਰੀਆਂ ਦੀ ਸੇਵਾ ਮੁਕਤੀ ਦੀ ਉਮਰ 60 ਤੋਂ ਵਧਾ ਕੇ 62 ਸਾਲ ਕਰਨ ਦਾ ਨਿਰਦੇਸ਼ ਦਿੱਤਾ ਹੈ। ਤੇ ਚਾਈਨਾ ਮਾਸਟਰਸ ਬੈਡਮਿੰਟਨ ਵਿਚ ਸਾਤਵਿਕ ਸਾਈ ਰਾਜ ਰਣਕੀ ਰੈਡੀ ਤੇ ਚਿਰਾਗ ਸ਼ੇਟੀ ਦੀ ਜੋੜੀ ਲਗਾਤਾਰ 4ਵੀਂ ਵਾਰ ਚਾਈਨਾ ਮਾਸਟਰਸ ਸੈਮੀ ਫਾਈਨਲ ਵਿਚ ਪਹੁੰਚੀ। ਹੁਣ ਖਬਰਾਂ ਵਿਸਥਾਰ ਨਾਲ। ਬ੍ਰਿਕਸ ਦੇਸ਼ਾਂ ਦੇ ਚੀਫ ਜਸਟਿਸਿਸ ਦਾ 3 ਦਿਨਾਂ ਸੰਮੇਲਨ ਅੱਜ ਨਵੀਂ ਦਿੱਲੀ ਵਿਚ ਸ਼ੁਰੂ ਹੋਇਆ। ਬ੍ਰਿਕਸ ਮੈਂਬਰ ਅਤੇ ਭਾਈਵਾਲ ਦੇਸ਼ਾਂ ਦੇ ਚੀਫ ਜਸਟਿਸ ਸੁਪਰੀਮ ਕੋਰਟ ਦੇ ਮੁਖੀ ਅਤੇ ਸੀਨੀਅਰ ਨਿਆਇਕ ਅਧਿਕਾਰੀ ਕਾਨਫਰੰਸ ਵਿਚ ਹਿੱਸਾ ਲੈ ਰਹੇ ਨੇ। ਭਾਰਤ ਦੇ ਚੀਫ ਜਸਟਿਸ ਜਸਟਿਸ ਸੂਰਿਆ ਕਾਂਤ ਨੇ ਅੱਜ ਰੂਸ, ਚੀਨ, ਸੰਯੁਕਤ ਅਰਬ ਅਮੀਰਾਤ, ਦੱਖਣੀ ਅਫਰੀਕਾ, ਈਰਾਨ ਅਤੇ ਉਜ਼ਬੇਕਿਸਤਾਨ ਸਮੇਤ ਕਈ ਦੇਸ਼ਾਂ ਦੇ ਨਿਆਇਕ ਵਫਦਾਂ ਦੇ ਮੁਖੀਆਂ ਨਾਲ ਕਈ ਦਵੱਲੀਆਂ ਮੀਟਿੰਗਾਂ ਕੀਤੀਆਂ। ਇਨ੍ਹਾਂ ਮੀਟਿੰਗਾਂ ਵਿਚ ਦੇਸ਼ਾਂ ਵਿਚਕਾਰ ਨਿਆਇਕ ਸਹਿਯੋਗ ਨੂੰ ਮਜ਼ਬੂਤ ਕਰਨ, ਨਿਆਂਪਾਲਿਕਾ ਦੀ ਕੁਸ਼ਲਤਾ ਵਧਾਉਣ ਲਈ ਤਕਨਾਲੋਜੀ ਦੀ ਵਰਤੋਂ ਨੂੰ ਏਕੀਕ੍ਰਿਤ ਕਰਨ, ਤੇਜ਼ ਨਿਆਇਕ ਪ੍ਰਕਿਰਿਆਵਾਂ ਰਾਹੀਂ ਲੋਕਾਂ ਤੋਂ ਲੋਕਾਂ ਦੇ ਸਬੰਧਾਂ ਨੂੰ ਬਿਹਤਰ ਬਣਾਉਣ ਅਤੇ ਵੱਖ ਵੱਖ ਦੇਸ਼ਾਂ ਦੀਆਂ ਬਿਹਤਰੀਨ ਕਾਨੂੰਨੀ ਵਿਧੀਆਂ ਨੂੰ ਸਾਂਝਾ ਕਰਨ ਬਾਰੇ ਚਰਚਾ ਕੀਤੀ ਗਈ। ਇਹ ਕਾਨਫਰੰਸ ਨਿਆਂਪਾਲਿਕਾ ਲਈ ਨਿਆਂ ਪ੍ਰਦਾਨ ਕਰਨ, ਅੰਤਰਰਾਸ਼ਟਰੀ ਵਿਵਾਦਾਂ ਨੂੰ ਸੁਲਝਾਉਣ, ਤਕਨਾਲੋਜੀ ਅਤੇ ਨਿਰੰਤਰ ਰਹਿਣਯੋਗ ਵਿਕਾਸ ਨਾਲ ਸਬੰਧਿਤ ਮੌਜੂਦਾ ਮੁੱਦਿਆਂ ਤੇ ਚਰਚਾ ਕਰਨ ਲਈ ਇਕ ਮੰਚ ਏ। ਇਹ ਨਿਆਇਕ ਅਧਿਕਾਰੀਆਂ ਵਿਚਕਾਰ ਗੱਲਬਾਤ ਨੂੰ ਵੀ ਉਤਸ਼ਾਹਿਤ ਕਰਦਾ ਹੈ। ਉਪ ਰਾਸ਼ਟਰਪਤੀ ਅਤੇ ਪੰਜਾਬ ਯੂਨੀਵਰਸਿਟੀ ਦੇ ਐਕਸ ਆਫੀਸ਼ੀਅਲ ਚਾਂਸਲਰ ਸ੍ਰੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਵਿਦਿਆਰਥੀਆਂ ਅਤੇ ਫੈਕਲਟੀ ਨੂੰ ਸੱਦਾ ਦਿੱਤਾ ਹੈ ਕਿ ਉਹ ਇਸ ਵਿਲੱਖਣ ਸੰਸਥਾ ਨੂੰ ਦੁਨੀਆਂ ਦੀਆਂ ਚੋਟੀ ਦੀਆਂ 100 ਯੂਨੀਵਰਸਿਟੀਆਂ ਵਿਚ ਲਿਆਉਣ ਲਈ ਆਪਣਾ ਸਭ ਤੋਂ ਵਧੀਆ ਯੋਗਦਾਨ ਦੇਣ। ਅੱਜ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਸਾਲ 1882 ਵਿਚ ਇਸ ਦੀ ਸਥਾਪਨਾ ਤੋਂ ਬਾਅਦ ਇਸ ਦੇ ਵਿਰਸੇ ਨੂੰ ਯਾਦ ਕੀਤਾ ਅਤੇ ਨੇਤਾਵਾਂ, ਕਾਨੂੰਨਦਾਨਾਂ, ਵਿਗਿਆਨੀਆਂ, ਖਿਡਾਰੀਆਂ ਅਤੇ ਜਨਤਕ ਸੇਵਕਾਂ ਦੀਆਂ ਪੀੜ੍ਹੀਆਂ ਵੱਲੋਂ ਰਾਸ਼ਟਰ ਨਿਰਮਾਣ ਵਿਚ ਇਸ ਦੇ ਯੋਗਦਾਨ ਦਾ ਜ਼ਿਕਰ ਕੀਤਾ। ਉਪ ਰਾਸ਼ਟਰਪਤੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੇ ਉੱਚ ਸਿੱਖਿਆ ਤੇ ਵਿਗਿਆਨਕ ਖੋਜ ਸਿਲਸਿਲੇ ਵਿਚ ਇਕ ਵੱਡੀ ਤਬਦੀਲੀ ਆਈ ਏ। ਉਨ੍ਹਾਂ ਕਿਹਾ ਕਿ ਭਾਰਤ ਗੁਣਵੱਤਾ, ਸਿੱਖਿਆ, ਖੋਜ ਅਤੇ ਨਵੀਨਤਾ ਲਈ ਇਕ ਵਿਸ਼ਵ ਵਿਆਪੀ ਮੰਜ਼ਿਲ ਵਜੋਂ ਤੇਜ਼ੀ ਨਾਲ ਉਭਰ ਰਿਹਾ ਹੈ। ਉਨ੍ਹਾਂ ਖੋਜਕਰਤਾਵਾਂ ਨੂੰ ਅਸਲ ਸਮਾਜਿਕ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਿਗਿਆਨ ਨੂੰ ਅੱਗੇ ਵਧਾਉਣ ਦੀ ਅਪੀਲ ਕੀਤੀ। ਉਪ ਰਾਸ਼ਟਰਪਤੀ ਖੋਜ ਅਤੇ ਹੋਰ ਗਤੀਵਿਧੀਆਂ ਲਈ ਵਿਗਿਆਨਕ ਸਹੂਲਤਾਂ ਦਾ ਉਦਘਾਟਨ ਕਰਨ ਲਈ ਪੰਜਾਬ ਯੂਨੀਵਰਸਿਟੀ ਵਿਖੇ ਪਹੁੰਚੇ ਹੋਏ ਸਨ। ਉਨ੍ਹਾਂ ਵਿਦਿਆਰਥੀਆਂ ਨੂੰ ਨਸ਼ਾ ਮੁਕਤ ਭਾਰਤ ਵਿਚ ਯੋਗਦਾਨ ਪਾਉਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਅਤੇ ਆਪਣੇ ਪਰਿਵਾਰਾਂ ਅਤੇ ਦੋਸਤਾਂ ਨੂੰ ਅਜਿਹਾ ਕਰਨ ਲਈ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ।
2: We should always say no to drugs. I urge you all to stay away from substances abuse because we got a border with other foreign countries. They want to ruin us. We should not give a space for them.
1: ਇਸ ਮੌਕੇ ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਵੀ ਸੰਬੋਧਨ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਰਾਜਪਾਲ ਨੇ ਯੂਨੀਵਰਸਿਟੀ ਨੂੰ ਪੰਜਾਬ ਵਿਚ ਸਰਹੱਦ ਪਾਰੋਂ ਡਰੋਨ ਰਾਹੀਂ ਨਸ਼ਿਆਂ ਦੀ ਹੋਣ ਵਾਲੀ ਤਸਕਰੀ ਨੂੰ ਰੋਕਣ ਲਈ ਡਰੋਨ ਵਿਰੋਧੀ ਪ੍ਰਣਾਲੀ ਵਿਕਸਿਤ ਕਰਨ ਦਾ ਸੱਦਾ ਦਿੱਤਾ।
3: हमारे यहाँ ड्रोन के द्वारा जिस प्रकार का नशा गिराया जा रहा है, मैं सोचता हूँ यहाँ की फैकल्टी किसी को भी एंटी डॉग कैसे तैयार हो ताकि हमारी जो बॉर्डर की 553 किलो

0: किलोमीटर की आवश्यकता है, उस आवश्यकता की पूर्ति को हम कितना जल्दी कर सकते हैं ताकि नशे से पंजाब को बचाने में हम अपने बॉर्डर पर सक्षम हो जाएं, ये आज पंजाब की एक बहुत बड़ी आवश्यकता है।
1: ਨੌਜਵਾਨਾਂ ਨੂੰ ਆਪਣਾ ਰੁਜ਼ਗਾਰ ਸ਼ੁਰੂ ਕਰਨ ਦੇ ਸਮਰੱਥ ਬਣਾਉਣ ਲਈ ਸ਼੍ਰੀ ਕਟਾਰੀਆ ਨੇ ਪੰਜਾਬ ਯੂਨੀਵਰਸਿਟੀ ਨੂੰ ਥੋੜੇ ਸਮੇਂ ਦੇ ਕਿੱਤਾ ਮੁਖੀ ਕੋਰਸ ਸ਼ੁਰੂ ਕਰਨ ਲਈ ਆਖਿਆ।
0: मैं सोचता हूँ आपको ऐसे कोर्स भी चलाने चाहिए जहाँ सर्वसाधारण गांव का आदमी भी 4 महीने और 6 महीने ट्रेनिंग करने के बाद नौकरी नहीं मांगे पर अपना व्यवसाय स्वयं खड़ा करके अपने पैरों पर खड़े होने की ताकत रखे।
1: इस मौके यूनिवर्सिटी के वाइस चांसलर, अध्यापक, विद्यार्थी ते होर पतवंते भी मौजूद सन। ਪੰਜਾਬ ਸਰਕਾਰ ਨੇ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਰਾਜ ਦੇ ਕਰੀਬ 85,000 ਸਰਕਾਰੀ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ DA ਚ ਸੋਧ ਕਰਨ ਦਾ ਫੈਸਲਾ ਕੀਤਾ ਹੈ। DA ਨੂੰ ਮੌਜੂਦਾ 42% ਤੋਂ ਸੋਧ ਕੇ 60% ਕੀਤਾ ਜਾਏਗਾ। ਇਹ ਰਾਜ ਸਰਕਾਰ ਦੇ ਉਹ ਮੁਲਾਜ਼ਮ ਨੇ ਜਿਨ੍ਹਾਂ ਦੀ ਜੁਲਾਈ 2020 ਵਿਚ ਕੇਂਦਰੀ ਤਨਖਾਹ ਸਕੇਲਾਂ ਤੇ ਭਰਤੀ ਹੋਈ ਸੀ। ਇਹ ਐਲਾਨ ਪੰਜਾਬ ਦੇ ਸਨਅਤ ਮੰਤਰੀ ਅਮਨ ਅਰੋੜਾ ਨੇ ਅੱਜ ਚੰਡੀਗੜ੍ਹ ਵਿਚ ਇਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਇਨ੍ਹਾਂ ਮੁਲਾਜ਼ਮਾਂ ਦੇ DA ਵਿਚ ਵਾਧੇ ਦੀ ਸਿਫਾਰਿਸ਼ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਸ਼ਿਕਾਇਤਾਂ ਦੀ ਜਾਂਚ ਕਰਨ ਲਈ ਬਣਾਈ ਗਈ 3 ਮੈਂਬਰੀ ਕੈਬਨਿਟ ਸਬ ਕਮੇਟੀ ਵੱਲੋਂ ਕੀਤੀ ਗਈ ਏ। ਹਾਲਾਂਕਿ ਇਸ ਫੈਸਲੇ ਨਾਲ 2020 ਤੋਂ ਪਹਿਲਾਂ ਭਰਤੀ ਕੀਤੇ ਗਏ ਕੋਈ 3,15,000 ਮੁਲਾਜ਼ਮਾਂ ਨੂੰ ਉਨ੍ਹਾਂ ਦੀਆਂ ਲੰਮੇ ਸਮੇਂ ਤੋਂ ਚੱਲੀਆਂ ਆ ਰਹੀਆਂ ਮੰਗਾਂ ਪੂਰੀਆਂ ਹੋਣ, ਖਾਸ ਕਰਕੇ ਉਨ੍ਹਾਂ ਦੇ ਬਕਾਇਆ DA ਦੀਆਂ ਕਿਸ਼ਤਾਂ ਜਾਰੀ ਹੋਣ ਦੀ ਉਮੀਦ ਏ। ਇਸ ਤੋਂ ਪਹਿਲਾਂ ਮੁਲਾਜ਼ਮਾਂ ਨੇ 27 ਅਗਸਤ ਨੂੰ ਪੈਨਸ਼ਨਰਾਂ ਨਾਲ ਰਲ ਕੇ ਸਮੂਹਕ ਛੁੱਟੀ ਕੀਤੀ ਸੀ ਤਾਂ ਜੋ ਉਨ੍ਹਾਂ ਦੀਆਂ ਮੰਗਾਂ ਜਿਸ ਵਿਚ DA ਬਕਾਇਆ ਜਾਰੀ ਕਰਨਾ ਸ਼ਾਮਿਲ ਏ ਨੂੰ ਪੂਰਾ ਕੀਤਾ ਜਾ ਸਕੇ। ਸਰਕਾਰ ਨੇ ਬਾਅਦ ਵਿਚ ਵਿਭਾਗਾਂ ਨੂੰ ਉਨ੍ਹਾਂ ਮੁਲਾਜ਼ਮਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਜੋ 27 ਅਗਸਤ ਨੂੰ ਗੈਰ ਹਾਜ਼ਰ ਰਹੇ ਸਨ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRN ਜਲੰਧਰ। ਸੁਪਰੀਮ ਕੋਰਟ ਨੇ 7 ਰਾਜਾਂ ਨੂੰ ਨਿਆਇਕ ਅਧਿਕਾਰੀਆਂ ਦੀ ਸੇਵਾ ਮੁਕਤੀ ਦੀ ਉਮਰ 60 ਤੋਂ ਵਧਾ ਕੇ 62 ਸਾਲ ਕਰਨ ਦਾ ਨਿਰਦੇਸ਼ ਦਿੱਤਾ ਹੈ। ਚੀਫ਼ ਜਸਟਿਸ ਜਸਟਿਸ ਸੂਰਿਆਕਾਂਤ, ਜਸਟਿਸ ਜੋਯਮਲਾ ਬਾਗਚੀ ਅਤੇ ਜਸਟਿਸ ਵੀ ਮੋਹਨਾ ਦੀ ਬੈਂਚ ਨੇ ਛੱਤੀਸਗੜ੍ਹ, ਕਰਨਾਟਕਾ, ਮੱਧ ਪ੍ਰਦੇਸ਼, ਮਹਾਰਾਸ਼ਟਰ, ਸਿੱਕਿਮ, ਤਮਿਲਨਾਡੂ ਅਤੇ ਪੱਛਮੀ ਬੰਗਾਲ ਰਾਜਾਂ ਨੂੰ ਆਪਣੇ ਆਪਣੇ ਸੇਵਾ ਨਿਯਮਾਂ ਵਿਚ ਸੋਧ ਕਰਕੇ ਸੇਵਾ ਮੁਕਤੀ ਦੀ ਉਮਰ ਬਾਕਾਇਦਾ ਤੌਰ ਤੇ 62 ਸਾਲ ਕਰਨ ਦਾ ਨਿਰਦੇਸ਼ ਦਿੱਤਾ। ਸੁਪਰੀਮ ਕੋਰਟ ਨੇ ਕਿਹਾ ਕਿ 60 ਸਾਲ ਦੀ ਉਮਰ ਪ੍ਰਾਪਤ ਕਰਨ ਵਾਲੇ ਨਿਆਇਕ ਅਧਿਕਾਰੀਆਂ ਨੂੰ 62 ਸਾਲ ਦੀ ਉਮਰ ਤੱਕ ਸੇਵਾ ਵਿਚ ਬਣੇ ਰਹਿਣ ਦੀ ਇਜਾਜ਼ਤ ਦੇਣ ਤੋਂ ਪਹਿਲਾਂ ਸਬੰਧਿਤ ਹਾਈ ਕੋਰਟ ਵੱਲੋਂ ਯੋਗਤਾ ਅਤੇ ਕਾਰਗੁਜ਼ਾਰੀ ਬਲੰਕਣ ਤੋਂ ਗੁਜ਼ਰਨਾ ਪਏਗਾ। ਅਦਾਲਤ ਨੇ ਇਨ੍ਹਾਂ ਰਾਜਾਂ ਵਿਚ ਇਸ ਸਾਲ 31 ਮਾਰਚ ਨੂੰ ਜਾਂ ਉਸ ਤੋਂ ਬਾਅਦ ਸੇਵਾ ਮੁਕਤ ਹੋਏ ਨਿਆਇਕ ਅਧਿਕਾਰੀਆਂ ਲਈ ਨਿਆਇਕ ਸੇਵਾ ਵਿਚ ਮੁੜ ਪ੍ਰਵੇਸ਼ ਲਈ ਅਰਜ਼ੀ ਦੇਣ ਵਾਸਤੇ ਇਕ ਸੀਮਿਤ ਮੌਕਾ ਵੀ ਖੋਲਿਆ। ਅਜਿਹੇ ਅਧਿਕਾਰੀ ਮੁੜ ਪ੍ਰਵੇਸ਼ ਦੀ ਚੋਣ ਕਰ ਸਕਦੇ ਨੇ ਬਸ਼ਰਤੇ ਉਨ੍ਹਾਂ ਨੇ ਬਾਅਦ ਵਿਚ ਕੇਂਦਰ ਜਾਂ ਰਾਜ ਸਰਕਾਰ ਦੇ ਅਧੀਨ ਕੋਈ ਹੋਰ ਸਰਕਾਰੀ ਅਹੁਦਾ ਜਾਂ ਫਾਇਦੇ ਦਾ ਅਹੁਦਾ ਨਾ ਸਾਂਭਿਆ ਹੋਵੇ। ਸੁਪਰੀਮ ਕੋਰਟ ਨੇ ਇਨ੍ਹਾਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 2 ਹਫ਼ਤਿਆਂ ਦੇ ਅੰਦਰ ਇਸ ਮੁੱਦੇ ਤੇ ਫੈਸਲਾ ਲੈਣ ਅਤੇ ਪਾਲਣਾ ਰਿਪੋਰਟ ਜਮ੍ਹਾਂ ਕਰਾਉਣ ਦਾ ਨਿਰਦੇਸ਼ ਦਿੱਤਾ ਏ। ਇਹ ਕਦਮ ਜ਼ਿਲ੍ਹਾ ਨਿਆਂਪਾਲਿਕਾ ਵਿਚ ਜੱਜਾਂ ਦੀ ਲਗਾਤਾਰ ਘਾਟ ਅਤੇ ਮਨਜ਼ੂਰਸ਼ੁਦਾ ਅਤੇ ਕਾਰਜਸ਼ੀਲ ਸ਼ਕਤੀਆਂ ਵਿਚਕਾਰ ਇਕ ਵੱਡੇ ਪਾੜੇ ਦੇ ਪਿਛੋਕੜ ਵਿਚ ਆਇਆ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਝਾਰਖੰਡ ਵਿਚ ਪੁਲਿਸ ਦੇ ਡਾਇਰੈਕਟਰ ਜਨਰਲ ਵਜੋਂ ਤਡਾਸ਼ਾ ਮਿਸ਼ਰਾ ਦੀ ਨਿਯੁਕਤੀ ਕਰਨ ਨਾਲ ਨਿਰਦੇਸ਼ ਦੀ ਉਲੰਘਣਾ ਹੋਈ ਏ। ਸੁਪਰੀਮ ਕੋਰਟ ਦੇ ਨਿਰਦੇਸ਼ਾਂ ਵਿਚ ਇਹ ਹੁਕਮ ਦਿੱਤਾ ਗਿਆ ਸੀ ਕਿ ਨਿਯੁਕਤੀ ਦੇ ਸਮੇਂ ਇਕ ਅਧਿਕਾਰੀ ਦੀ ਘੱਟੋ ਘੱਟ 6 ਮਹੀਨੇ ਦੀ ਸੇਵਾ ਬਾਕੀ ਹੋਣੀ ਚਾਹੀਦੀ ਏ। ਪਿਛਲੇ ਸਾਲ ਦਸੰਬਰ ਵਿਚ ਸ੍ਰੀ ਹੇਮੰਤ ਸੋਰੇਨ ਦੀ ਅਗਵਾਈ ਵਾਲੀ ਝਾਰਖੰਡ ਸਰਕਾਰ ਨੇ 1994 ਬੈਚ ਦੀ ਭਾਰਤੀ ਪੁਲਿਸ ਸੇਵਾ ਦੇ ਅਧਿਕਾਰੀ ਤਡਾਸ਼ਾ ਮਿਸ਼ਰਾ ਨੂੰ ਉਨ੍ਹਾਂ ਦੀ ਸੇਵਾ ਮੁਕਤੀ ਤੋਂ ਇਕ ਦਿਨ ਪਹਿਲਾਂ ਪੁਲਿਸ ਦੇ ਡਾਇਰੈਕਟਰ ਜਨਰਲ ਵਜੋਂ ਨਿਯੁਕਤ ਕੀਤਾ ਸੀ। ਸੁਪਰੀਮ ਕੋਰਟ ਨੇ ਟਿੱਪਣੀ ਰਾਜਾਂ ਵੱਲੋਂ ਪੁਲਿਸ ਦੇ ਡਾਇਰੈਕਟਰ ਜਨਰਲਾਂ ਦੀ ਨਿਯੁਕਤੀ ਨਾਲ ਸਬੰਧਿਤ ਇਕ ਮਾਮਲੇ ਦੀ ਸੁਣਵਾਈ ਦੌਰਾਨ ਕੀਤੀ। ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਇਕ ਦੇਸ਼ ਵਿਆਪੀ ਮੁਹਿੰਮ ਦੌਰਾਨ 3,800 ਤੋਂ ਵੱਧ ਬੱਚਿਆਂ ਨੂੰ ਬਾਲ ਮਜ਼ਦੂਰੀ ਤੋਂ ਬਚਾਇਆ ਏ। ਇਸ ਮੁਹਿੰਮ ਦੌਰਾਨ 575 ਤੋਂ ਵੱਧ FIR ਵੀ ਦਰਜ ਕੀਤੀਆਂ ਗਈਆਂ। ਔਰਤਾਂ ਤੇ ਬੱਚਿਆਂ ਦੇ ਵਿਕਾਸ ਬਾਰੇ ਮੰਤਰਾਲੇ ਮੁਤਾਬਿਕ ਇਹ ਮੁਹਿੰਮ 12 ਜੂਨ ਤੋਂ 31 ਅਗਸਤ ਤੱਕ ਚਲਾਈ ਗਈ ਸੀ। ਕਮਿਸ਼ਨ ਨੇ ਬੱਚਿਆਂ ਨੂੰ ਬਚਾਉਣ ਅਤੇ ਉਨ੍ਹਾਂ ਦੇ ਮੁੜ ਵਸੇਬੇ ਲਈ ਰਾਜ ਸਰਕਾਰਾਂ, ਪੁਲਿਸ ਅਤੇ ਹੋਰ ਸਬੰਧਿਤ ਏਜੰਸੀਆਂ ਦੇ ਸਹਿਯੋਗ ਨਾਲ ਕੰਮ ਕੀਤਾ। ਇਸ ਨੇ ਬਾਲ ਮਜ਼ਦੂਰੀ ਵਿਰੁੱਧ ਜਾਗਰੂਕਤਾ ਮੁਹਿੰਮ ਵੀ ਚਲਾਈ। ਭਗਵਾਨ ਸ੍ਰੀ ਕ੍ਰਿਸ਼ਨ ਦੇ ਜਨਮ ਦਾ ਦਿਨ ਜਨਮਾਸ਼ਟਮੀ ਅੱਜ ਦੇਸ਼ ਭਰ ਵਿਚ ਸ਼ਰਧਾ ਅਤੇ ਖੁਸ਼ੀਆਂ ਨਾਲ ਮਨਾਇਆ ਜਾ ਰਿਹਾ ਹੈ। ਉੱਤਰ ਪ੍ਰਦੇਸ਼ ਵਿਚ ਭਗਵਾਨ ਕ੍ਰਿਸ਼ਨ ਦੀ ਨਗਰੀ ਮਥੁਰਾ ਵਰਿੰਦਾਵਨ ਵਿਚ ਖਾਸ ਤੌਰ ਤੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ। ਪੰਜਾਬ ਚ ਵੀ ਸ੍ਰੀ ਕ੍ਰਿਸ਼ਨ ਜਨਮਾਸ਼ਟਮੀ ਦੀ ਪੂਰੀ ਧੂਮ ਏ। ਸੂਬੇ ਦੇ ਸਾਰੇ ਮੰਦਰਾਂ, ਖਾਸ ਕਰਕੇ ਕ੍ਰਿਸ਼ਨ ਮੰਦਰਾਂ ਨੂੰ ਫੁੱਲਾਂ ਤੇ ਹੋਰ ਸਜਾਵਟ ਨਾਲ ਸੋਹਣੀ ਤਰ੍ਹਾਂ ਸਜਾਇਆ ਗਿਆ। ਵੱਡੀ ਗਿਣਤੀ ਵਿਚ ਸ਼ਰਧਾਲੂ ਸਵੇਰ ਤੋਂ ਹੀ ਦਰਸ਼ਨਾਂ ਤੇ ਪੂਜਾ ਲਈ ਮੰਦਰਾਂ ਵਿਚ ਪਹੁੰਚ ਰਹੇ ਨੇ। ਧਰਤੀ ਵਿਗਿਆਨ ਰਾਜ ਮੰਤਰੀ ਡਾਕਟਰ ਜਿਤੇਂਦਰ ਸਿੰਘ ਨੇ ਕਿਹਾ ਕਿ ਸਰਕਾਰ ਵਿਦਿਆਰਥੀ ਕੇਂਦਰਿਤ ਪ੍ਰੋਗਰਾਮਾਂ ਰਾਹੀਂ ਨੌਜਵਾਨਾਂ ਨੂੰ ਮਜ਼ਬੂਤ ਬਣਾਉਣ, ਵਿਗਿਆਨਕ ਪ੍ਰਵਿਰਤੀ ਨੂੰ ਉਤਸ਼ਾਹਿਤ ਕਰਨ ਅਤੇ ਧਰਤੀ ਪ੍ਰਣਾਲੀ ਵਿਗਿਆਨ ਦੇ ਖੇਤਰ ਵਿਚ ਤਰੱਕੀ ਕਰਨ ਲਈ ਨੌਜਵਾਨ ਹੁਨਰ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਏ। ਨਵੀਂ ਦਿੱਲੀ ਵਿਚ 19ਵੇਂ ਅੰਤਰਰਾਸ਼ਟਰੀ ਧਰਤੀ ਵਿਗਿਆਨ ਓਲੰਪੀਆਡ

2026 ਵਿੱਚ 9 ਤਮਗੇ ਜਿੱਤਣ ਵਾਲੇ ਟੀਮ ਇੰਡੀਆ ਸਕੂਲ ਚਿੱਡਲ ਨੂੰ ਸਨਮਾਨਿਤ ਕਰਦਿਆਂ ਉਹਨਾਂ ਇਹ ਗੱਲ ਕਹੀ। ਚਾਈਨਾ ਮਾਸਟਰਸ ਬੈਡਮਿੰਟਨ ਵਿੱਚ ਸਾਤਵਿਕ ਸਾਈਰਾਜ, ਰਣਕੀ ਰੈਡੀ ਅਤੇ ਚਿਰਾਗ ਸ਼ੇਟੀ ਦੀ ਭਾਰਤ ਦੀ ਮਰਦਾਂ ਦੀ ਡਬਲਸ ਜੋੜੀ, ਸ਼ਾਮ ਸ਼ੈਨਜ਼ਨ ਵਿੱਚ ਡੈਨਮਾਰਕ ਦੀ ਜੋੜੀ ਨੂੰ ਹਰਾ ਕੇ ਲਗਾਤਾਰ ਚੌਥੀ ਵਾਰ ਚਾਈਨਾ ਮਾਸਟਰਸ ਸੈਮੀਫਾਈਨਲ ਵਿੱਚ ਦਾਖਲ ਹੋ ਗਈ ਏ। ਆਖਰ ਚ ਖਾਸ ਖਬਰਾਂ। ਬ੍ਰਿਕਸ ਦੇਸ਼ਾਂ ਦੇ ਚੀਫ ਜਸਟਿਸ ਦਾ 3 ਦਿਨਾਂ ਸੰਮੇਲਨ ਅੱਜ ਨਵੀਂ ਦਿੱਲੀ ਵਿੱਚ ਸ਼ੁਰੂ। ਭਾਰਤ ਦੇ ਚੀਫ ਜਸਟਿਸ ਵੱਲੋਂ ਕਈ ਦੇਸ਼ਾਂ ਦੇ ਨਿਆਇਕ ਵਫਦਾਂ ਦੇ ਮੁਖੀਆਂ ਨਾਲ ਦਵੱਲੀਆਂ ਮੀਟਿੰਗਾਂ। ਉਪ ਰਾਸ਼ਟਰਪਤੀ ਤੇ ਪੰਜਾਬ ਯੂਨੀਵਰਸਿਟੀ ਦੇ ਐਕਸ ਆਫੀਸ਼ੀਓ ਚਾਂਸਲਰ ਸ਼੍ਰੀ ਸੀ ਪੀ ਰਾਧਾ ਕ੍ਰਿਸ਼ਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੇ ਉੱਚ ਸਿੱਖਿਆ ਤੇ ਵਿਗਿਆਨਕ ਖੋਜ ਸਿਲਸਿਲੇ ਵਿੱਚ ਵੱਡੀ ਤਬਦੀਲੀ ਆਈ ਏ। ਪੰਜਾਬ ਸਰਕਾਰ ਵੱਲੋਂ 17 ਜੁਲਾਈ 2020 ਤੋਂ ਬਾਅਦ ਪਰਤੀ ਹੋਏ ਰਾਜ ਦੇ ਕਰੀਬ 85,000 ਸਰਕਾਰੀ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਨੂੰ ਸੋਧ ਕੇ 42% ਤੋਂ 60% ਕਰਨ ਦਾ ਐਲਾਨ। ਆਕਾਸ਼ਵਾਣੀ ਤੋਂ ਖਬਰਾਂ ਖਤਮ ਹੋਈਆਂ। ਨਮਸਕਾਰ।

0: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਸਮਾਂ ਹੋ ਰਿਹਾ ਹੈ 7:40 ਤੇ 59 ਸੈਕਿੰਡ ਦਾ। ਆਕਾਸ਼ਵਾਣੀ ਐਫ ਐਮ ਬਠਿੰਡਾ 101.1 ਮੈਗਾਹਰਟਜ਼ ਤੇ ਪ੍ਰੋਗਰਾਮ ਸ਼ਾਮ ਸੁਹਾਨੀ ਦਾ ਬਾਕੀ ਹਿੱਸਾ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਮੈਂ ਸੁਨੀਤਾ ਸੋਨੀ। ਫਟਾਫਟ ਡਾਇਲ ਕਰੋ 1064-2442-3131 ਤੇ ਅਸੀਂ ਤੁਹਾਨੂੰ ਤੁਹਾਡੀ ਪਸੰਦ ਦੇ ਗੀਤ ਸੁਣਾਵਾਂਗੇ ਜੀ। ਉਸ ਤੋਂ ਪਹਿਲਾਂ ਸੁਣ
1: ਸਰੋਤਿਓ, ਮਿਤੀ 6 ਸਤੰਬਰ ਦਿਨ ਐਤਵਾਰ ਸਵੇਰੇ 10:30 ਤੁਸੀਂ ਸੁਣੋਗੇ ਅਦਬੀ ਪ੍ਰੋਗਰਾਮ ਸੁਖਨ ਦੇ ਵਾਰਸ। ਇਸ ਪ੍ਰੋਗਰਾਮ ਦੇ ਵਿੱਚ ਸਾਡੇ ਮਹਿਮਾਨ ਹੋਣਗੇ ਕਵਿਤਰੀ, ਸ਼ਾਇਰਾ, ਗੀਤਕਾਰਾ ਕੁਲਵਿੰਦਰ ਕੌਰ ਢਿੱਲੋਂ।

0: ਸੋ ਕੁਲਵਿੰਦਰ ਕੌਰ ਢਿੱਲੋਂ ਹੋਰਾਂ ਦੀ ਤਰਨੁਮ ਦੇ ਵਿੱਚ ਗਾਈਆਂ ਗਈਆਂ ਬਿਹਤਰੀਨ ਗਜ਼ਲਾਂ ਨਜ਼ਮਾਂ ਤੁਸੀਂ ਸੁਣੋਗੇ ਪ੍ਰੋਗਰਾਮ ਸੁਖਨ ਦੇ ਵਾਰਿਸ ਦੇ ਵਿੱਚ। ਸਮਾਂ ਅਤੇ ਤਾਰੀਖ ਇੱਕ ਵਾਰ ਫੇਰ ਨੋਟ ਕਰ ਲਓ, ਮਿਤੀ 6 ਸਤੰਬਰ ਦਿਨ ਐਤਵਾਰ ਸਵੇਰੇ 10:30 ਵਜੇ ਪ੍ਰੋਗਰਾਮ ਸੁਖਨ ਦੇ ਵਾਰਿਸ।
1: ਲਓ ਜੀ, ਅੱਜ ਤੁਹਾਨੂੰ ਦੱਸਾਂਗਾ ਵਾਇਰਲ ਨਾ ਹੋਣ ਦੇ ਤਰੀਕੇ।
2: ਉਹ ਲੋਕੀ ਤਾਂ ਵਾਇਰਲ ਹੋਣ ਦੇ ਤਰੀਕੇ ਦੱਸਦੇ ਆ, ਤੇ ਤੂੰ ਵਾਇਰਲ ਨਾ ਹੋਣ ਦਾ?
1: ਸੋਸ਼ਲ ਮੀਡੀਆ ਤੇ ਵਾਇਰਲ ਹੋਣ ਨਾਲੋਂ ਵੀ ਵੱਧ ਜ਼ਰੂਰੀ ਹੈ ਜ਼ਿੰਮੇਦਾਰ ਨਾਗਰਿਕ ਬਣਨਾ, ਤੇ ਉਸ ਦੇ ਲਈ ਜ਼ਰੂਰੀ ਹੈ ਇਹ ਜਾਣਨਾ ਕਿ HIV/AIDS ਕਿਵੇਂ ਨਹੀਂ ਫੈਲਦਾ। HIV/AIDS ਨਾਲ ਜੀ ਰਹੇ ਵਿਅਕਤੀ ਨੂੰ ਛੋਣ ਜਾਂ ਹੱਥ ਮਿਲਾਉਣ ਨਾਲ, ਸੰਕ੍ਰਮਿਤ ਵਿਅਕਤੀ ਦੁਆਰਾ ਵਰਤੇ ਉਪਕਰਣਾਂ ਜਾਂ ਭਾਂਡਿਆਂ ਦੇ ਇਸਤੇਮਾਲ ਨਾਲ, ਸੰਕ੍ਰਮਿਤ ਵਿਅਕਤੀ ਦੁਆਰਾ ਵਰਤੇ ਗਏ ਗੁਸਲਖਾਨੇ ਦੇ ਇਸਤੇਮਾਲ ਜਾਂ ਮੱਛਰ ਦੇ ਕੱਟਣ ਨਾਲ।
3: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
4: ਆਕਾਸ਼ਵਾਣੀ FM ਬਠਿੰਡਾ ਦੇ ਸੂਝਵਾਨ ਤੇ ਸਤਿਕਾਰਯੋਗ ਸਰੋਤਿਓ, ਮਿਤੀ 5 ਸਤੰਬਰ ਦਿਨ ਸ਼ਨੀਵਾਰ ਸ਼ਾਮ 5 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਕਿਸਾਨ ਵਾਣੀ, ਜਿਸ ਦੇ ਤਹਿਤ ਵਿਸ਼ਾ ਰਹੇਗਾ ਝੋਨੇ ਅਤੇ ਨਰਮੇ ਦੀਆਂ ਮੁੱਖ ਬਿਮਾਰੀਆਂ ਤੇ ਉਹਨਾਂ ਦੀ ਰੋਕਥਾਮ। ਅਤੇ ਇਸ ਵਿਸ਼ੇ ਤੇ ਜਾਣਕਾਰੀ ਦੇਣ ਲਈ ਸਟੂਡੀਓ ਵਿੱਚ ਮੌਜੂਦ ਹੋਣਗੇ ਮਾਹਿਰ ਡਾਕਟਰ ਹਰਪ੍ਰੀਤ ਸਿੰਘ, ਜੋ ਕਿ ਖੇਤੀਬਾੜੀ ਵਿਕਾਸ ਅਫਸਰ ਨੇ ਚੱਕ ਫਤਿਹ ਸਿੰਘ ਵਾਲਾ ਵਿਖੇ, ਤੇ ਉਹਨਾਂ ਨਾਲ ਗੱਲਬਾਤ ਕਰਾਂਗੀ ਮੈਂ ਜਾਨੀ ਵੀਰਪਾਲ ਕੌਰ ਧਾਲੀਵਾਲ। ਸਰੋਤਿਓ, ਜੇਕਰ ਤੁਸੀਂ ਇਸ ਵਿਸ਼ੇ ਸੰਬੰਧੀ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਸਾਡੇ ਸਟੂਡੀਓ ਦੇ ਨੰਬਰ 0164-22-4331 ਤੇ ਪ੍ਰੋਗਰਾਮ ਦੌਰਾਨ ਸੰਪਰਕ ਕਰ ਸਕਦੇ ਹੋ। ਇਸ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਨੇ ਬਲਜੀਤ ਸ਼ਰਮਾ। ਸੋ ਸੁਣਨਾ ਜ਼ਰੂਰ ਮਿਤੀ 5 ਸਤੰਬਰ ਦਿਨ ਸ਼ਨੀਵਾਰ ਸ਼ਾਮ 5 ਵਜੇ ਪ੍ਰੋਗਰਾਮ ਕਿਸਾਨ ਵਾਣੀ।
5: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਕਾਸ਼ਵਾਣੀ FM ਬਠਿੰਡਾ ਦੇ ਪਿਆਰੇ ਸਰੋਤਿਓ, 5 ਸਤੰਬਰ ਦਿਨ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ

0: ਜੀ, ਸਾਡੇ ਨਾਲ ਅਗਲੇ ਸਰੋਤਾ ਜੁੜ ਚੁੱਕੇ ਨੇ ਸਾਡੇ, ਤੇ ਦੇਖਦੇ ਹਾਂ ਇਸ ਅਗਲੇ ਭਾਗ ਵਿੱਚ ਪਹਿਲੀ ਕਾਲ ਕਿਸ ਦੀ ਹੈ।
1: ਹੈਲੋ,
2: ਹੈਲੋ, ਸਤਿ ਸ੍ਰੀ ਅਕਾਲ ਭਾਈ ਬੀਬਾ।
1: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ ਹੋ ਤੇ ਕਿੱਥੋਂ ਬੋਲਦੇ ਹੋ?
2: ਭਾਈ ਮੈਂ ਬੋਲਦਾ ਪਰਗਟ ਸਿੰਘ ਢਿੱਲੋਂ, ਪਿੰਡ ਢਿੱਲਵਾਂ, ਜ਼ਿਲ੍ਹਾ ਬਰਨਾਲਾ।
1: ਜੀ, ਕੀ ਕੰਮ ਕਾਜ ਕਰਦੇ ਹੋ?
2: ਭਾਈ ਖੇਤੀਬਾੜੀ ਕਰਦੇ ਹਾਂ, ਕਿਸਾਨ ਹੈ
1: ਠੀਕ ਹੈ ਜੀ। ਕੌਣ ਕੌਣ ਹੈ ਘਰ ਚ?
2: ਘਰ ਚ ਭਾਈ ਤਿੰਨ ਬੇਟੇ ਨੇ, ਤਿੰਨੇ ਵਿਆਹੇ ਹੋਏ, ਤਿੰਨਾਂ ਦੇ ਇੱਕ ਇੱਕ ਬੱਚਾ ਹੈ, ਇੱਕ ਗੁੱਡੀ ਹੈ, ਉਹਦੇ ਕੋਲ ਮੁੰਡਾ ਤੇ ਇੱਕ ਗੁੱਡੀ ਹੈ।
1: ਹਾਂਜੀ,
2: ਪਰ ਬਹੁਤ ਵਧੀਆ ਵੀ ਭਾਈ,
1: ਬਹੁਤ ਵਧੀਆ ਜੀ, ਬਹੁਤ ਵਧੀਆ।
2: ਬਹੁਤ ਕਰੇ ਠੀਕ ਹੈ ਪਰਿਵਾਰ ਸਾਰਾ, ਐਵੇਂ ਕਿ ਅੱਜ ਦੀ ਘੜੀ ਚ ਮੌਜ ਕਰਦੇ ਹਾਂ।
1: ਚਲੋ ਵਧੀਆ।
2: ਕਈ ਵਾਰ ਜੀ ਮੇਰਾ ਨਾ 5ਵੇਂ ਫੋਨ ਲੱਗਾ ਸੀ, ਮੈਂ ਝੂਠ ਨਹੀਂ ਬੋਲ ਕੇ ਰਾਜੀ, ਤੇ ਮੇਰੀ ਆਨਲਾਈਨ ਗੱਲ ਨਹੀਂ ਸੀ ਹੋਈ,
1: ਕੋਈ ਗੱਲ ਨਹੀਂ, ਫਿਰ
2: ਤਾਂ
1: ਕੀ?
2: ਕਰਕੇ ਮੈਂ ਫੋਨ ਅੱਜ ਲਾਇਆ, ਨਹੀਂ ਤਾਂ ਲਾਉਣਾ ਨਹੀਂ ਸੀਗਾ 15 ਦਿਨ ਤੋਂ ਪਹਿਲਾਂ।
1: ਚਲੋ ਕੋਈ ਗੱਲ ਨਹੀਂ, ਹੁਣ ਫੋਨ ਲੱਗ ਗਿਆ, ਆਨਲਾਈਨ ਗੱਲ ਵੀ ਹੋ ਗਈ ਤੁਹਾਡੀ ਰੇਡੀਓ ਤੇ, ਠੀਕ ਹੈ।
2: ਹਾਂਜੀ,
1: ਹੁਣ ਆਪਦਾ ਮਨਪਸੰਦ ਗੀਤ ਦੱਸ ਦਿਓ, ਕਿਹੜਾ ਸੁਣੋਗੇ ਅੱਜ?
2: ਗੀਤ ਭਾਈ ਕੁਲਦੀਪ ਮਾਨੇ ਦਾ ਕੋਈ ਵੀ ਸਾਰੇ ਸਾਰੇ ਵਧੀਆ ਗੀਤ ਉਹਦੇ।
1: ਕੁਲਦੀਪ ਮਾਨੇ ਦਾ ਕੋਈ ਵੀ ਸੁਣਾ ਦਈਏ।
2: ਭਾਈ ਬੀਬਾ ਤੁਹਾਨੂੰ ਵੀ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ, ਤੁਹਾਡੇ ਪਰਿਵਾਰ ਨੂੰ ਖੈਰ ਸੁੱਖ ਰੱਖੇ,
1: ਬਹੁਤ
2: ਸੱਚੇ
1: ਬਹੁਤ
2: ਪਾਤਸ਼ਾਹ।
1: ਸ਼ੁਕਰੀਆ ਜੀ, ਤੁਹਾਡਾ ਫੋਨ ਕਾਲ ਕਰਨ ਦੇ ਲਈ ਵੀ ਸ਼ੁਕਰੀਆ, ਤੇ ਤੁਹਾਨੂੰ
2: ਬਾਕੀ
1: ਦੁਆ
2: ਸਾਰੇ
1: ਦੇਣ ਲਈ ਵੀ
2: ਸਾਰੇ ਨੂੰ
1: ਫਿਰ।
2: ਸਤਿ ਸ੍ਰੀ ਅਕਾਲ ਭਾਈ ਮੇਰੇ ਵੱਲੋਂ।
1: ਠੀਕ ਹੈ ਜੀ, ਸਾਰਿਆਂ ਵੱਲੋਂ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਜੀ।
2: ਸਤਿ
1: ਚਲੋ
2: ਸ੍ਰੀ ਅਕਾਲ
1: ਸੁਣਦੇ ਹਾਂ
2: ਬੇਟਾ,
1: ਤੁਹਾਡੀ ਪਸੰਦ ਦਾ ਗੀਤ।
2: ਠੀਕ ਹੈ ਭਾਈ।

0: ਬਿਨ ਬਦਨਾਮੀ ਹੋਰ ਕੱਖ ਹੱਥ ਨਾ ਆਇਆ।
1: ਇੱਕ ਹੋਰ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ, ਆਪਾਂ ਉਹਨਾਂ ਦੀ ਵੀ ਫਰਮਾਇਸ਼ ਸੁਣ ਲਈਏ।
2: ਹੈਲੋ,
3: ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ ਹੋ ਤੇ ਕਿੱਥੋਂ ਬੋਲਦੇ ਹੋ?
3: ਮੈਂ ਤੁਸੀਂ ਬੋਲਦਾ ਜੀ, ਪਿੰਡ ਕੱਲੋ ਤੋਂ।
2: ਠੀਕ ਹੈ, ਤੁਹਾਡਾ ਰੇਡੀਓ ਦੀ ਆਵਾਜ਼ ਥੋੜੀ ਜਿਹੀ ਹੌਲੀ ਕਰ ਲਓ।
3: ਹਾਂ ਤੇ ਪਾਸੇ ਹੋ ਗਿਆ ਜੀ।
2: ਹਾਂਜੀ, ਤੇ ਮੈਨੂੰ ਦੱਸੋ ਕਿਹੜਾ ਗੀਤ ਸੁਣਾਓਗੇ ਫਟਾਫਟ?
3: ਨਰਿੰਦਰ ਬਾਬਾ ਦਾ ਜੀ।
2: ਨਰਿੰਦਰ ਬੀਬਾ ਦਾ ਗੀਤ, ਠੀਕ ਹੈ, ਤੁਹਾਡੇ ਰੇਡੀਓ ਸੈਟ ਤੇ ਆ ਰਿਹਾ ਤੁਹਾਡੀ ਪਸੰਦ ਦਾ ਗੀਤ ਨਰਿੰਦਰ ਬੀਬਾ।
3: ਠੀਕ ਹੈ, ਧੰਨਵਾਦ ਜੀ।
2: ਬਹੁਤ ਬਹੁਤ ਸ਼ੁਕਰੀਆ ਜੀ।
3: ਓਕੇ ਜੀ।

ਜੀ, ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੁਨੀਤਾ ਸੋਨੀ ਨੂੰ ਦਿਓ ਆਗਿਆ ਜਾਣ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਸਮੁੱਚੀ ਟੈਕਨਿਕ ਟੀਮ ਦਾ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ, ਬਹੁਤ ਬਹੁਤ ਸ਼ੁਕਰੀਆ।

ਹੁਣੇ ਤੁਸੀਂ ਸੁਣਿਆ ਪ੍ਰੋਗਰਾਮ ਸ਼ਾਮ ਸੁਹਾਨੀ ਜੀ। ਪ੍ਰੋਗਰਾਮ ਸਵੇਲਾ ਹੋ ਰਿਹਾ ਹੈ, ਪ੍ਰੋਗਰਾਮ ਉਮੰਗ ਦਾ, ਸਪੋਂਸਰਡ ਬਾਈ NCERT ਦਾ 1365 ਭਾਗ ਸੁਣਦੇ ਹਾਂ। ਜੀ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਜੀ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਹੈ 7:50 ਦਾ।

0: ਤੇਰੀ ਖਾਤਰ ਹੀਰੇ ਛੜਕੇ ਤਸਦਾਰੇ ਨੂੰ ਉਹ ਪੁੱਤਰ ਚੌਧਰੀਆਂ ਦਾ ਬੇਲੀ ਮੰਗੂ ਚਾਰੇ
1: जी प्रोग्राम उमंग एनसीआर स्पॉन्सर्ड बाय एनसीआरटी दा जिन्हों तुसी सुनोगे ठीक 8 बजे।

ਇਸ ਜਿੰਦਾ ਕੀ ਪਰਵਾਸਾ ਓ ਜਿਵੇਂ ਪਾਣੀ ਵਿੱਚ ਪਤਾਸਾ ਦੇਵ ਜਿੰਦਾ ਕੀ ਪਰਵਾਸਾ ਓ ਜਿਵੇਂ ਪਾਣੀ ਵਿੱਚ ਪਤਾਸਾ ਗੁਖੇ ਸਰਕਾਲ ਗੰਡਾਸਾ ਬਈ ਫਿਰ ਟਕਲੋ ਟਕਲੋ ਹੋ ਜੂਗੀ ਜਦੋਂ ਉੱਡ ਗਿਆ ਫੌਰ ਹੋਰ ਬਈ ਬਜੂ

ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਸ ਤੇ। ਸਟੂਡੀਓ ਦੀ ਘੜੀ ਤੇ ਸਮਾਂ 7:59 ਤੇ 20 ਸੈਕਿੰਡ ਦਾ ਹੋ ਰਿਹਾ ਹੈ। ਵੇਲਾ ਹੋ ਰਿਹਾ ਹੈ ਸਪੋਂਸਰਡ ਪ੍ਰੋਗਰਾਮ ਸਪੋਂਸਰਡ ਬਾਏ NCERT ਉਮੰਗ। ਅੱਜ ਤੁਸੀਂ ਇਸ ਦੀ 1365ਵੀਂ ਘੜੀ ਸੁਣੋਗੇ।

ਹੁਣੇ ਤੁਸੀਂ ਸੁਣ ਰਹੇ ਸੀ ਸਪੋਂਸਰਡ ਪ੍ਰੋਗਰਾਮ ਸਪੋਂਸਰਡ ਬਾਈ NCERT ਉਮੰਗ। ਅੱਜ ਤੁਸੀਂ ਸੁਣਿਆ ਇਸਦਾ 1365ਵੀਂ ਐਪੀਸੋਡ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਮੁਤਾਬਿਕ

0: ਰਾਤ ਦੇ 8:29 ਤੇ 30 ਮਿੰਟ ਹੋ ਚੁੱਕੇ ਨੇ। ਵੇਲਾ ਹੋ ਰਿਹਾ ਹੈ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਦਾ।
1: ਪੰਜ ਪਾਣੀਆਂ ਦੇ ਗੀਤ।

ਸਵਾਗਤ ਹੈ ਸਾਡੇ ਸਾਰੇ ਹੀ ਸਰੋਤਿਆਂ ਦਾ ਸਾਡੇ ਅੱਜ ਦੇ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਵਿੱਚ, ਜੋ ਕਿ ਵਟਸਐਪ ਮੈਸੇਜ ਤੇ ਖਤਾਂ ਤੇ ਆਧਾਰਿਤ ਹੈ। ਤੁਸੀਂ ਆਪਣੇ ਸੁਨੇਹੇ ਵਟਸਐਪ ਰਾਹੀਂ ਭੇਜ ਸਕਦੇ ਹੋ 7173 7146 ਤੇ। ਜੀ, ਸ਼ੁਰੂਆਤ ਕਰਦੇ ਹਾਂ ਇੱਕ ਪਿਆਰੇ ਜਿਹੇ ਗੀਤ ਦੇ ਨਾਲ।

77173 73140 ਤੇ ਜਿਨ੍ਹਾਂ ਸਰੋਤਿਆਂ ਨੇ ਸੁਨੇਹੇ ਭੇਜੇ ਨੇ। ਸਤੀਸ਼ ਕੁਮਾਰ ਬਾਂਸਲ ਪਿੰਡ ਸਾਵਤ ਖੇਰਾ ਨੀਅਰ ਮੰਡੀ ਡੱਬ ਵਾਲੀ ਚਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਪੱਖੂ ਰਾਜਾ ਖੁਸ਼ਦਿਲ ਸੰਗੀਤਾ ਰਾਣੀ ਜਿੰਦਲ ਪੱਪੂ ਸਮਾਇਲ ਖੁਸ਼ਦਿਲ ਹਸਮੁਖ ਲਾਲ ਜਿੰਦਲ ਸੰਜੀਵ ਸੁਨੀਤਾ ਬੰਟੀ ਜਿੰਦਲ ਆਰਜ਼ੂ ਮਹਿਕ ਖੁਸ਼ਦਿਲ ਪੂਰਾ ਪਰਿਵਾਰ ਹੀ ਖੁਸ਼ਦਿਲ ਪਰਿਵਾਰ ਗਾਣਾ ਕੋਈ ਵੀ ਸੁਣਾ ਦਿਓ ਕਹਿੰਦੇ। ਅਤੇ ਇਸ ਤੋਂ ਬਾਅਦ ਲਿਖਿਆ ਜੀ ਜਗਰਾਜ ਸਿੰਘ ਕਣਕਵਾਲੀਆ ਗੰਗਾ ਰਾਮ ਪੁੱਚੋ ਮੰਡੀ ਬੂਟਾ ਸਿੰਘ ਰਾਜਾ ਕੁਲਵੰਤ ਸ਼ੇਖੂਕਾ ਅਮਰੀਕ ਕਪੂਰ ਕਾ ਨਾਜਰ ਸਮੇਰਕਾ ਜਮੇਰਕਾ ਜਥੇਦਾਰ ਜਸਵੰਤ ਸਿੰਘ ਗੁਰਤੇਜ ਸਿੱਧੂ ਕਣਕਵਾਲ ਗੁਰਤੇਜ ਸਿੰਘ ਕਮਾਲੂ। ਅਤੇ ਅਗਲਾ ਹੈਗੇ ਹੈ ਪਿੰਡ ਲਾਲਬਾਈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਨਛੱਤਰ ਸਿੰਘ ਢਿੱਲੋਂ ਤੇਜਾ ਸਵਾਮੀ ਪਿੰਡ ਗਿੱਦੜਵਾਹਾ ਤੋਂ ਪ੍ਰਗਟ ਸਿੰਘ ਜੀ ਸਿੰਘ ਪਿੰਡ ਲੈਪੋ ਗੈਰੀ ਤੋਂ ਗੁਰਮੀਤ ਸਿੰਘ ਪਿੰਡ ਗਦਰਾਣੇ ਤੋਂ ਜੈਲਾ ਸਿੰਘ ਪਿੰਡ ਭਵਾਨਗੜ੍ਹ ਭੁੱਖਿਆਲੀ ਤੋਂ ਬਲਦੇਵ ਸਿੰਘ ਪਿੰਡ ਗੁਰਸਰ ਜੋਧੇ ਤੋਂ ਬਲਵੀਰ ਸਿੰਘ ਗੁਰਪ੍ਰੀਤ ਸਿੰਘ ਗਾਣਾ ਕੋਈ ਵੀ ਸੁਣਾ ਦਿਓ ਕਹਿੰਦੇ। ਰਮੇਸ਼ ਚਾਵਲਾ ਪਿੰਡ ਤੇ ਡਾਕਖਾਨਾ ਖੁਈਆ ਸਰਵਰ ਤਹਿਸੀਲ ਅਬੋਰ ਜ਼ਿਲ੍ਹਾ ਫਾਜ਼ਿਲਕਾ ਆਸਥਾ ਜੈਸ਼੍ਰੀ ਸੰਤੋਸ਼ ਚਾਵਲਾ ਹੇਮੰਤ ਦੀਪਕ ਰਮੇਸ਼ ਚਾਵਲਾ ਰਾਇਜ਼ਲ ਹੇਜ਼ਲ ਵਿਹਾਨ ਚਾਵਲਾ ਰਿਜ਼ੂ ਬੱਬੀ ਬੱਬੂ ਵੀਹੂ ਚਾਵਲਾ ਚਾਵਲਾ ਪਰਿਵਾਰ ਇਹਨਾਂ ਦੀ ਵੀ ਇਹੀ ਲਿਖਿਆ ਹੈ ਕਿ ਕੋਈ ਵੀ ਕਿਸਨਾ ਦੋ ਸਭ ਦੀ ਰਲੀ ਮੇਰੀ ਫਰਮਾਇਸ਼ 'ਤੇ ਸੁਣਦੇ ਹਾਂ ਇਹ ਗੀਤ।

0: ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਆਕਾਸ਼ਵਾਣੀ FM ਬਠਿੰਡਾ 101.1 ਮੈਗਾਹਰਟਜ਼ ਤੇ।
1: ਪੰਜ ਪਾਣੀਆਂ ਦੇ ਗੀਤ।

ਤੋਂ ਕੁਝ ਪਲਾਂ ਬਾਅਦ ਯਾਨੀ ਕਿ ਠੀਕ 8:45 ਤੇ ਤੁਸੀਂ ਸੁਣੋਗੇ ਸਮਾਚਾਰ ਸੰਧਿਆ ਤੇ 9 ਵਜੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

ਸਰੋਤਿਓ, ਤੁਸੀਂ ਆਨੰਦ ਮਾਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦਾ, ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ। ਸਟੂਡੀਓ ਦੀ ਘੜੀ ਮੁਤਾਬਿਕ ਰਾਤ ਦੇ 11 ਵਜ ਰਹੇ ਨੇ ਤੇ ਇਸ ਦੇ ਨਾਲ ਹੀ ਸਾਡੀ ਅੱਜ ਦੀ ਪ੍ਰਸਾਰਣ ਸਭਾ ਇੱਥੇ ਹੀ ਸਮਾਪਤ ਹੁੰਦੀ ਹੈ। ਕੱਲ ਸਵੇਰੇ 5:53 ਤੇ ਆਕਾਸ਼ਵਾਣੀ FM ਬਠਿੰਡਾ ਫੇਰ ਹਾਜ਼ਰ ਹੋਵੇਗਾ ਆਪਣੇ ਪ੍ਰਸਾਰਣ ਲੈ ਕੇ। ਤਦ ਤੱਕ ਲਈ ਦਿਓ ਆਗਿਆ, ਜੈ ਹਿੰਦ।